सतगुरु धन गुरु ग्रंथ साहिब महाराज जिन्हां दे पावन पवित्र हजूरी अंदर धन धन गुरु रामदास पिता महाराज जी दा दर सचखंड श्री हरिमंदर साहिब अमृतसर दी पाक पवित्र बख्शां वाली धरती उस स्थान तो अमृत वेले सतगुरु जी ने जो हुक्म बख्शिश किया है वह है साहिब गुरु रामदास पिता दे बचन सुई राग अंदर 731 सतगुरां दा अंग है। अज दे बख्शां भरे हुक्म दे अंदर जो कुछ सतगुरां ने बचन किते उहदी विचार प्रारंभ करिए। रहाओ दी पंक्ति दे अंदर सतगुरां ने एक बचन कहा है, अपने गुरु नू मन ते तन भेटा कीता है ते सिर वेचिया है ते बड़ा महंगा वेचिया है। बहुत वारी गुरबाणी ते शब्द हुंदा है सिर वेचन दी गल, इहदे मगर राज की कारण सतगुरां दा एक एक बचन गुरु के प्यारे साडी जिंदगी नू रब तक ले जाण दी समर्था शक्ति रखदा है, पर विरले भागां वाले उहदे नाल तुरदे कारण किधरे सतगुरु जी आखदे जौ तो प्रेम खेलन का चाओ सिर तर तली गली मेरी आओ। ਸਾਡੇ ਨਾਲ ਖੇਡ ਖੇਡਣੀ ਤੇ ਸਿਰ ਤਲੀ ਤੇ ਧਰ ਕੇ ਲਿਆਓ। ਆਨੰਦ ਸਾਹਿਬ ਦਾ ਬਚਨ ਪੜ੍ਹਦੇ ਹੋ ਤੇ ਗੁਰੂ ਅਮਰਦਾਸ ਪਿਤਾ ਦੇ ਬਚਨ ਨੇ ਐਸਾ ਸਤਿਗੁਰ ਜੀ ਮਿਲੈ ਤੇ ਇਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ। ਸਿਰ ਸੌਂਪ ਦਿਓ, ਇਹ ਕੀ ਕਹਾਣੀ ਗੁਰੂ ਕੀ ਸੰਗਤ। ਇੱਕ ਤਾਂ ਇਸ ਦੀ ਵਿਆਖਿਆ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਰੇਗੀ। ਸਿਰ ਕਿਵੇਂ ਸਤਿਗੁਰੂ ਨੂੰ ਦਈਏ, ਇਹਦੇ ਬਦਲੇ ਅੱਜ ਸ਼ਬਦ ਵਰਤਿਆ ਗਰੀਬ ਅਨੁਵਾਦ ਪਿਤਾ ਜੀ ਨੇ, ਮੈਂ ਮਨ ਤਨ ਅਰਪ ਧਰਿਓ ਗੁਰ ਆਗੈ ਸਿਰ ਵੇਚ ਲਿਓ। ਸਿਰ ਵੇਚਿਆ ਏ, ਮੁੱਲ ਮਹਿੰਗਾ ਪਰ ਇਹਦਾ ਮੁੱਲ ਬਹੁਤ ਮਿਲਿਆ ਹੈ। ਸਾਡੇ ਸਿਰ ਦੇ ਅੰਦਰ ਖਨ ਸੋਚਾਂ, ਸਾਡੇ ਸਿਰ ਵਿੱਚ ਦੁਨੀਆਂ ਨੇ ਤਿੰਨ ਚੀਜ਼ਾਂ ਪਾ ਦਿੱਤੀਆਂ ਅਤੇ ਲਗਾਤਾਰ ਪਾ ਰਹੀ ਹੈ। ਜਿੰਨਾ ਚਿਰ ਉਹ ਤਿੰਨ ਚੀਜ਼ਾਂ ਸਾਡੇ ਸਿਰ ਵਿੱਚ ਹੋਣਗੀਆਂ ਅਸੀਂ ਕਦੇ ਸੁਖੀ ਨਹੀਂ ਹੋ ਸਕਦੇ, ਭਾਵੇਂ ਕੋਈ ਗਰੀਬ ਹੈ ਅਤੇ ਭਾਵੇਂ ਕੋਈ ਅਮੀਰ ਹੈ। ਭੁਲੇਖਾ ਹੈ, ਮਹਾਰਾਜ ਨੇ ਨਰਪਤ ਰਾਜਿਆਂ ਦੀ ਗੱਲ ਕੀਤੀ ਹੈ, ਵੱਡੇ ਵੱਡੇ ਵੀ। ਤਿੰਨ ਚੀਜ਼ਾਂ ਸਾਨੂੰ ਦੁਨੀਆਂ ਦਿੰਦੀ ਹੈ ਗੁਰੂ ਕੇ ਪਿਆਰੂ। ਜਿਹੜਾ ਬੀਤ ਚੁੱਕਾ ਸਮਾਂ ਸਾਡੀ ਜ਼ਿੰਦਗੀ ਦਾ, ਸਾਨੂੰ ਪਛਤਾਵੇ ਖਾਨ, ਕਾਸ਼ ਮੈਂ ਬੱਚਿਆਂ ਲਈ ਇੰਨੀ ਮਿਹਨਤ ਕਰਦਾ ਰਿਹਾ, ਮੇਰੇ ਆਖੇ ਨਹੀਂ ਲੱਗਦੇ। ਕਿਧਰੇ ਬੱਚਿਆਂ ਦਾ ਬੱਚੇ ਪਛਤਾ ਰਹੇ ਖਨ, ਸਾਡੇ ਮਾਪੇ ਕਿਹੋ ਜਿਹੇ, ਮਿੱਤਰ ਨੇ ਮੇਰੇ ਨਾਲ ਚੰਗਾ ਨਹੀਂ ਕੀਤਾ, ਪਾਰਟਨਰ ਨੇ ਚੰਗਾ ਨਹੀਂ ਕੀਤਾ, ਕੁਛ ਨਾ ਕੁਛ ਬਹਾਨਾ ਏ। ਹਰ ਬੰਦਾ ਬੀਤ ਚੁੱਕੇ ਸਮੇਂ 'ਤੇ ਪਛਤਾਤਾਪ ਕਰ ਰਿਹਾ ਹੈ, ਇਹ ਸਾਡੇ ਸਿਰ ਵਿੱਚ ਹਮੇਸ਼ਾ ਰਹਿੰਦਾ ਹੈ। ਮੈਂ ਕਿਸੇ ਦਾ ਬੁਰਾ ਨਹੀਂ ਕੀਤਾ, ਮੇਰੇ ਨਾਲ ਖੋਇਆ, ਪਛਤਾ ਰਿਹਾ ਹੈ। ਦੂਸਰੀ ਗੱਲ, ਆਉਣ ਵਾਲੇ ਸਮੇਂ ਦਾ ਸਾਨੂੰ ਡਰ ਹੈ, ਪਤਾ ਨਹੀਂ ਕੱਲ੍ਹ ਸਾਡਾ ਕੀ ਬਣੇਗਾ, ਪਤਾ ਨਹੀਂ ਸਾਡੀ ਜ਼ਿੰਦਗੀ ਕਿਹੋ ਜਿਹੇ ਖੂਹ ਖਾਤੇ 'ਚ ਪੈਗੀ, ਚੰਗੀ ਰਹਿ ਗਈ ਕਿ ਨਹੀਂ। ਹੈ ਕੁਛ ਨਹੀਂ, ਅਜੇ ਆਇਆ ਨਹੀਂ, ਪਰ ਡਰੇ ਹੋਏ ਹਾਂ। ਹੁਣ ਸਾਡੇ ਕੋਲ ਕੀ ਇਸ ਵਕਤ? ਇੱਕ ਸ਼ਿਕਾਇਤ, ਕਿਸੇ ਦੇ ਕੋਲ ਖਲੋ ਜਾਓ, ਦੁਨੀਆਂ ਦੀ ਗੱਲ ਚਾਹੇ ਰੱਬ ਦੀ, ਹਰ ਬੰਦਾ ਸ਼ਿਕਾਇਤਾਂ ਨਾਲ ਭਰਿਆ ਪਿਆ ਹੈ। ਸ਼ਿਕਾਇਤ ਹਮੇਸ਼ਾ ਹੰਕਾਰ ਚੋਂ ਨਿਕਲਦੀ, ਮੈਂ ਸਿਆਣਾ ਅਤੇ ਦੂਸਰੇ ਅਣਜਾਣ, ਉਹਨਾਂ ਨੂੰ ਪਤਾ ਹੀ ਨਹੀਂ, ਐਵੇਂ ਹੀ ਸ਼ਿਕਾਇਤ ਕਰੀ ਜਾਣੀ ਨਿੱਕੀਆਂ ਨਿੱਕੀਆਂ ਗੱਲਾਂ 'ਤੇ। ਗੁਰੂ ਕੇ ਪਿਆਰਿਓ, ਸੋਚੋ ਜਿਹੜੇ ਸਿਰ ਵਿੱਚ ਜਾਂ ਪਛਤਾਵੇ ਦਾ ਭਾਰ ਹੋਵੇ ਜਾਂ ਉਹਦੇ ਅੰਦਰ ਸ਼ਿਕਾਇਤਾਂ ਹੀ ਗਿਲੇ ਅਤੇ ਸ਼ਿਕਵੇ ਭਰੇ ਖੋਣ ਅਤੇ ਡਰ ਹੋਵੇ, ਉਹ ਬੰਦਾ ਕਦੇ ਸ਼ਾਂਤ ਹੋ ਸਕਦਾ ਹੈ? ਕਦੇ ਸੁਖੀ ਹੋ ਸਕਦਾ ਹੈ? ਮਹਾਰਾਜ ਕਹਿੰਦੇ, ਦੇਖ ਇੱਕ ਚੀਜ਼ ਅਸੀਂ ਤੈਨੂੰ ਦੇਣ ਲੱਗੇ ਹਾਂ,
ਜੇ ਤੂੰ ਉਹ ਚੀਜ਼ ਆਪਣੀ ਜ਼ਿੰਦਗੀ 'ਚ ਤੂੰ ਰੱਖ ਲੈ ਕੋਲ ਆਪਣੇ ਸਿਰ ਵਿੱਚ ਪਾ ਲਵੇਂ, ਉਹ ਸਿਰ ਤੇ ਜਦੋਂ ਪੈ ਗਈ ਤੇ ਸਿਰ ਸਾਡਾ ਉਹ ਹੈਗਾ, ਉਹ ਤੂੰ ਸਿਰ ਸਾਨੂੰ ਵੇਚਦੇ, ਜੋ ਕੁਝ ਅਸੀਂ ਕਹਿੰਦੇ ਹਾਂ ਨਾ ਉਹ ਕੁਝ ਕਰਨਾ ਸ਼ੁਰੂ ਕਰ ਦਿਓ। ਆਪਣੀਆਂ ਸੋਚਾਂ, ਆਪਣੇ ਫਿਕਰ, ਆਪਣੀ ਸਿਆਣਪ, ਜੋ ਕੁਝ ਵੀ ਤੁਹਾਡੇ ਕੋਲ ਸਿਆਣਪ ਵੀ ਤੁਹਾਨੂੰ ਬਹੁਤ ਚੰਗੀ ਲੱਗਦੀ, ਛੱਡ ਦਿਓ ਉਸ ਦੀ ਜਗ੍ਹਾ ਤੇ। ਸਤਿਗੁਰੂ ਜੀ ਜੋ ਕਹਿੰਦੇ ਨੇ ਉਹ ਸ਼ਬਦ ਨੂੰ ਪਾ ਲਓ। ਮਹਾਰਾਜ ਜੀ ਥੋੜਾ ਇਹਨੂੰ ਖੋਲੋ। ਗੁਰੂ ਅਮਰਦਾਸ ਸਾਹਿਬ ਜੀ ਦਾ ਇੱਕ ਬਚਨ ਧਿਆਨ ਵਿੱਚ ਲਿਆਇਆ ਜੀ। ਗੁਰੂ ਸਾਹਿਬ ਕਹਿੰਦੇ ਨਾਨਕ ਸੇਵਕ ਸੋਈ ਆਖੀਐ ਜੋ ਸਿਰ ਧਰੇ ਉਤਾਰ। ਕਹਿੰਦੇ ਸਾਡਾ ਸੇਵਕ ਜਿਹਨੇ ਬਣਨਾ ਹੈ ਨਾ ਉਹ ਆਪਣਾ ਸਿਰ ਉਤਾਰ ਦੇਵੇ। ਮਹਾਰਾਜ ਜੀ ਸਿਰ ਕਿਰਪਾਨ ਨਾਲ ਵੱਢ ਕੇ ਤੁਹਾਨੂੰ ਦੇਣਾ ਹੈ? ਨਹੀਂ ਮਹਾਰਾਜ, ਕਹਿੰਦੇ ਉਹ ਇੱਕੋ ਵਾਰੀ ਘਟਨਾ ਘਟੀ ਸੀ ਅਨੰਦਪੁਰ ਸਾਹਿਬ। ਅਸੀਂ ਤੁਹਾਨੂੰ ਰੋਜ਼ ਇਹ ਬਚਨ ਸੁਣਾਉਂਦੇ ਹਾਂ, ਅਸੀਂ ਤੁਹਾਡਾ ਰੋਜ਼ ਸਿਰ ਮੰਗਦੇ ਹਾਂ ਅਤੇ ਹਰ ਪਲ ਮੰਗਦੇ ਹਾਂ। ਸੇਵਕ ਆਪਣੇ ਕੋਲ ਸਿਰ ਰੱਖਦਾ ਹੀ ਨਹੀਂ ਜਿਹਨੇ ਸੇਵਾ ਕਰਨੀ। ਗੁਰੂਖਾਨੀਅਤ ਦੀ ਬੋਲੀ ਕਹਿ ਪਿਆਰਿਓ ਦੇ ਫਾਰਮੂਲੇ ਤਰੀਕੇ ਵੱਖਰੇ ਹੁੰਦੇ ਦੱਸਦੇ ਨੇ। ਅਗਲੀ ਪੰਕਤੀ ਇਹ ਸਿਰ ਕਿਵੇਂ ਉਤਾਰੀਦਾ। ਸਿਰ ਵੇਚ ਕੇ ਮੁੱਲ ਮਹਿੰਗਾ ਇਹਦਾ ਮਿਲਿਆ, ਸਿਰ ਵੇਚਣਾ ਕਿਵੇਂ ਤੇ ਮੁੱਲ ਕੀ ਲੈਣਾ ਇਹਦੇ ਬਦਲੇ? ਅੱਜ ਗੁਰੂ ਰਾਮਦਾਸ ਸਾਹਿਬ ਜੀ ਨੇ ਕਿਰਪਾ ਕੀਤੀ, ਉਹ ਗੁਰੂ ਅਮਰਦਾਸ ਸਾਹਿਬ ਦਾ ਬੱਚਾ ਨੇ। ਹਜ਼ੂਰ ਕਹਿੰਦੇ ਸਤਿਗੁਰ ਕਾ ਭਾਣਾ ਮੰਨ ਲੈ ਇੱਕ ਗੱਲ, ਦੂਸਰੀ ਸ਼ਬਦ ਰੱਖੈ ਉਰਧਾਰ। ਦੋ ਚੀਜ਼ਾਂ ਜੀ ਕਹਿੰਦੇ ਸਦਾ ਅੰਦਰ ਵਾਹਿਗੁਰੂ ਸ਼ਬਦ ਨੂੰ ਰੱਖਣ ਦੀ ਕੋਸ਼ਿਸ਼ ਕਰੋ। ਰੱਖਣ ਦੀ ਕੋਸ਼ਿਸ਼ ਕਰਾਂਗੇ ਜੇ ਪਹਿਲਾਂ ਜਪਾਂਗੇ, ਉਹਨੇ ਅੰਦਰ ਨਹੀਂ ਰਹਿਣਾ। ਭਾਣਾ ਮੰਨਣ ਦਾ ਇਹ ਨਹੀਂ ਮਤਲਬ ਹੁੰਦਾ ਕੋਈ ਘਾਟਾ ਪੈ ਗਿਆ, ਮੌਤ ਹੋ ਗਈ, ਪਹਿਲਾਂ ਜ਼ੋਰ ਲਾਇਆ ਰੋਏ ਕਲਪੇ ਮੁੜ ਕੇ ਭਾਣਾ ਕਹਿ ਦਿੱਤਾ। ਸਤਿਗੁਰੂ ਜੀ ਦਾ ਭਾਣਾ ਮਤਲਬ ਹੁੰਦਾ ਏ ਜਦੋਂ ਸਤਿਗੁਰੂ ਨੂੰ ਪਿਆਰ ਕਰੀਏ, ਸਿੱਖੀ ਦੇ ਰਾਹ ਤੇ ਤੁਰੀਏ। ਗੁਰੂ ਨੇ ਕਿਹਾ ਤੂੰ ਨਿਤਨੇਮ ਕਰਨਾ ਏ, ਅੰਮ੍ਰਿਤ ਆਦਿ ਖੋਣਾ, ਨਾਮ ਜਪਣਾ ਏ। ਮਨ ਨੇ ਕਹਿਣਾ ਏ ਵੀ ਮਨ ਤੇ ਲੱਗਦਾ ਕੋਈ ਨੀ, ਇਹ ਕਰਾਂ ਕਿ ਨਾ ਕਰਾਂ? ਕਹਿੰਦੇ ਤੈਨੂੰ ਤੇ ਸੋਚਣ ਦਾ ਅਧਿਕਾਰ ਦਿੱਤਾ ਹੀ ਨਹੀਂ, ਤੈਨੂੰ ਤੇ ਕਰਨ ਨੂੰ ਕਿਹਾ ਏ। ਭਾਣੇ ਵਿੱਚ ਆ ਤੂੰ ਪਹਿਲਾਂ ਨੇਮ ਨਿਭਾ, ਅਗਲੀ ਗੱਲ ਨਾ ਕਰ ਮਨ ਲੱਗਦਾ ਕਿ ਨਹੀਂ ਲੱਗਦਾ। ਮਨ ਲੱਗੇ ਨਾ ਲੱਗੇ ਉਹਦਾ ਹੁਕਮ ਏ ਨਿਤਨੇਮ ਕਰਨ ਦਾ, ਤੇ ਕਰਨਾ ਹੀ ਏ। ਸੰਗਤ ਆਉਣ ਦਾ ਹੁਕਮ, ਅੰਮ੍ਰਿਤ ਵੇਲੇ ਉੱਠਣ ਦਾ, ਇਹਦੇ ਵਿੱਚੋਂ ਹੀ ਤੇ ਉਹਨੇ ਲੱਗਣਾ ਸੀ, ਪਹਿਲਾਂ ਹੀ ਛੱਡ ਕੇ ਬਹਿ ਜਾਂਦੇ ਹਾਂ। ਦੂਸਰੀ ਗੱਲ, ਗੁਰੂ ਕੀ ਸੰਗਤ, ਬਾਹਰੋਂ ਜ਼ਿੰਦਗੀ ਵਿੱਚ ਦੁੱਖ ਵੀ ਆਉਣੇ ਤੇ ਸੁੱਖ ਵੀ ਆਉਣੇ, ਚੰਗੇ ਦਿਨ ਵੀ ਆਉਂਦੇ ਤੇ ਮਾੜੇ ਵੀ। ਜੇ ਚੰਗੇ ਦਿਨ ਆਏ ਤੇ ਮਾੜੇ, ਲਗਾਤਾਰ ਆਪਣਾ ਨੇਮ ਨਿਭਾਉਣਾ ਤੇ ਗੁਰੂ ਨਾਲ ਪਿਆਰ ਵਿੱਚ ਵਾਧਾ ਕਰੀ ਜਾਣਾ, ਰੁਕਣਾ ਨਹੀਂ, ਸਵਾਲ ਨਹੀਂ ਕਰਨਾ ਮੇਰੇ ਤੇ ਦੁੱਖ ਕਿਉਂ ਆ ਗਏ, ਮੇਰੀਆਂ ਚਾਰ ਮੰਗਾਂ ਪੂਰੀਆਂ ਹੋਈਆਂ, ਪੰਜਵੀਂ ਕਿਉਂ ਨਹੀਂ ਖੋ ਰਹੀ? ਜਿੱਦ ਕਰਾਂਗੇ ਤੇ ਅਸੀਂ ਉਹਦੇ ਸਿਰ ਨਹੀਂ ਦਿੱਤਾ, ਅਜੇ ਸਿਰ ਵਿੱਚ ਦੁਨਿਆਵੀ ਖਿਆਲ, ਆਪਣੀ ਸਿਆਣਪ ਸਾਂਭੀਏ। ਸਾਡਾ ਅੰਦਰ ਕਹਿੰਦਾ ਗੁਰੂ ਨੂੰ ਨਹੀਂ ਪਤਾ ਮੇਰੇ ਤੇ ਦੁੱਖ ਆਇਆ ਏ, ਗੁਰੂ ਨੇ ਕਿਉਂ ਦਿੱਤਾ ਏ? ਜਿੱਥੇ ਕਿਉਂ ਆ ਗਿਆ ਉਹ ਕਦੇ ਸਿਰ ਨਹੀਂ ਦੇ ਸਕਦਾ, ਕਿਉਂ ਸ਼ਬਦ ਨਹੀਂ ਖੁੰਦਾ? ਸਿਰ ਦੇਣ ਦੀ ਕਹਾਣੀ ਜੇ ਸੰਗਤ ਜੀ ਬੜੇ ਸਿੰਪਲ ਜੇ ਸ਼ਬਦਾਂ ਵਿੱਚ ਕਹਿਣ ਦਾ ਯਤਨ ਕਰਨ ਲੱਗਾ ਵਾਂ ਸਮਝਾਉਣ ਲਈ। ਮਹਾਰਾਜ ਕਹਿੰਦੇ ਕੁਛ ਵੀ ਖੂਨ ਖਲਾਤ ਚੰਗੇ ਮਾੜੇ, ਗੁਰੂ ਰਾਮਦਾਸ ਸਾਹਿਬ ਜੀ ਦਾ ਹੀ ਬੱਚਾ ਨੇ। ਹਜ਼ੂਰ ਕਹਿੰਦੇ ਜੇ ਸੁਖ ਦੇ ਤਾਂ ਤੁਜੇ ਅਰਾਦੀ,

ਹਾਲਾਤ ਜਿਹੋ ਜਿਹੇ ਮਰਜ਼ੀ ਖੋਣ, ਲਗਾਤਾਰ ਸਤਿਗੁਰੂ ਦੇ ਦੱਸੇ ਰਾਹ ਤੇ ਤੁਰੇ ਰਹਿਣਾ, ਅੰਦਰ ਸ਼ਿਕਾਇਤ ਨੂੰ ਜਨਮ ਨਹੀਂ ਦੇਣ ਦੇਣਾ। ਮੇਰੇ ਕਲਗੀਆਂ ਵਾਲੇ ਨੇ ਪੁੱਤਰਾਂ ਦੀ ਲਾਸ਼ ਨਹੀਂ ਠੰਡੀ ਹੋਈ ਮਾਛੀਵਾੜੇ ਪਹੁੰਚ ਕੇ, ਉੱਥੇ ਕੋਈ ਗਿਲਾ ਤੇ ਸ਼ਿਕਵਾ ਨਹੀਂ ਕੀਤਾ, ਤੱਤੀ ਤਵੀ ਤੇ ਬੈਠ ਕੇ ਨਹੀਂ ਕੀਤਾ, ਭਾਈ ਤਾਰੂ ਸਿੰਘ ਜੀ ਨੇ ਖੋਪੜ ਲਵਾ ਲੱਗਿਆਂ ਕੋਈ ਗਿਲਾ ਨਹੀਂ ਕੀਤਾ। ਸਾਡੇ ਵਿੱਚ ਕੇਵਲ ਚਾਰ ਦਿਨ ਪੈਸੇ ਘੱਟ ਗਏ ਤੇ ਅਸੀਂ ਗਿਲਾ ਤੇ ਸ਼ਿਕਵਾ ਕਰਦੇ ਹਾਂ, ਸਿਰ ਨਹੀਂ ਦਿੱਤਾ। ਜਿਸ ਦਿਨ ਸਿਰ ਦੇ ਲਿਆ ਤੇ ਇਹਦੇ ਬਦਲੇ ਕੀ ਮਿਲੇਗਾ, ਮੈਂ ਬਾਅਦ ਵਿੱਚ ਬੇਨਤੀ ਕਰਦਾ। ਸਿਰ ਕਿਵੇਂ ਦਿੱਤਾ ਜਾਂਦਾ? ਸਤਿਗੁਰ ਕਾ ਭਾਣਾ ਮਨ ਲੈ। ਗੁਰੂ ਸਾਹਿਬ ਕਹਿੰਦੇ ਮਨ ਲੱਗੇ ਨਾ ਲੱਗੇ ਤੁਰੇ ਰਹੀਏ, ਬਾਹਰ ਦੇ ਹਾਲਾਤ ਚੰਗੇ ਮਾੜੇ ਦਿਨ ਆਉਣ ਤੁਰੇ ਰਹੀਏ। ਤੀਸਰਾ ਸੇਵਕ ਦੀ ਪਰਿਭਾਸ਼ਾ ਹੈ ਪਿਆਰਿਓ, ਉਹ ਕਹਿ ਭਾਈ ਅੰਦਰ ਜਿਹੜੀਆਂ ਦੋ ਚੀਜ਼ਾਂ ਤੇ ਕਹਿਣੀ, ਇਹ ਇਸ ਤੋਂ ਇਲਾਵਾ ਜ਼ਿੰਦਗੀ ਨੂੰ ਇੰਜ ਸਮਝਿਆ ਜਾਵੇ ਜਿਵੇਂ ਆਪਾਂ ਖੇਡ ਵਿੱਚ ਖੇਡੀਦਾ ਹੈ ਨਾ, ਤੇ ਖੇਡਦਿਆਂ ਪੂਰਾ ਧਿਆਨ ਰੱਖੀਦਾ, ਮਾੜਾ ਜਿਹਾ ਧਿਆਨ ਪਾਸੇ ਗਿਆ ਨਹੀਂ ਤੇ ਮੈਂ ਹਾਰਿਆ ਨਹੀਂ। ਕਹਿੰਦੇ ਗੁਰੂ ਕੇ ਬਚਨ ਨੂੰ ਪੂਰੀ ਬਰੀਕੀ ਨਾਲ ਲੈਣਾ, ਕਿਸੇ ਨੂੰ ਛੋਟਾ ਨਹੀਂ ਲੈਣਾ। ਤੇ ਚੌਥਾ ਨਿਮਰਤਾ ਵਿੱਚ ਰਹਿਣਾ ਹੈ। ਸਾਹਿਬ ਕਹਿੰਦੇ ਇਹ ਤਾਂ ਆਏ ਜੇਕਰ ਸਿਮਰਨ ਕਰਾਂਗੇ ਨਾ ਗੱਲਾਂ ਦੀ ਸਮਝ ਤਾਂ ਪੈਣੀ। ਸ਼ਬਦ ਰੱਖੇ ਉਰਤਾਰ, ਜਦੋਂ ਅੰਦਰ ਸ਼ਬਦ ਰੱਖਾਂਗੇ ਉਨੀ ਮਨ ਲਾਣਾ, ਉਨੀ ਦੁੱਖ ਸੁੱਖ ਵਿੱਚ ਸਾਨੂੰ ਸਥਿਰ ਰੱਖਣਾ, ਉਨੀ ਗੁਰੂ ਕੇ ਪਿਆਰਿਓ ਸਾਡੇ ਅੰਦਰ ਲਗਾਤਾਰ ਨਿਮਰਤਾ ਨੂੰ ਪੈਦਾ ਕਰਨਾ ਹੈ। ਸਾਰੇ ਗੁਣ ਆਉਣਗੇ ਪਰ ਉਸ ਤੋਂ ਪਹਿਲਾਂ

ਆਖ ਦੇ ਅੰਦਰ ਸ਼ਬਦ ਹੋਏਗਾ ਤੇ ਫਿਰ ਉਹਦੇ ਭਾਣੇ ਵਿੱਚ ਜਿਹੜਾ ਰਵੇ, ਜੋ ਕੁਛ ਜ਼ਿੰਦਗੀ ਚ ਮਰਜ਼ੀ ਉਤਰਾਅ ਚੜਾ ਆਉਣ, ਲਗਾਤਾਰ ਉਹ ਸ਼ਬਦ ਬੰਨ ਕੇ ਰੱਖੇਗਾ। ਸਿਰ ਬਾਹਰੋਂ ਨਹੀਂ ਉਤਾਰ ਕੇ, ਸਿਰ ਦੇ ਅੰਦਰ ਇੱਕ ਆਪਾ ਬਣਿਆ ਝੂਠਾ, ਸਿਰ ਦੇ ਅੰਦਰ ਸਿਆਣਪਾਂ ਦੀ ਪੰਡ, ਉਹਨੂੰ ਪਰਾਂ ਕਰੀਏ। ਮੈਂ ਇੱਕ ਦੋ ਸਾਖੀ ਤੁਹਾਡੇ ਸਾਹਮਣੇ ਰੱਖਦਾ, ਸ਼ਾਇਦ ਉਹਦੇ ਨਾਲ ਛੇਤੀ ਸਮਝ ਗੋਚਰੇ ਗੱਲ ਪਵੇ। ਆਮ ਇੱਕ ਜਪਜੀ ਸਾਹਿਬ ਚ ਬਚਨ ਪੜ੍ਹਦੇ ਹੋ ਨਾ, ਗਾਵੀਏ ਸੁਣੀਏ, ਮਨ ਰੱਖੀਏ ਭਾਉ ਦੁੱਖ ਪਰਖਾਰ ਸੁੱਖ ਕਰ ਲੈ ਜਾਏ। ਭਈ ਦੁੱਖ ਛੱਡ ਜਾਓ, ਸਤਿਗੁਰੂ ਕਹਿੰਦੇ ਸੁੱਖ ਲੈ ਜਾਓ। ਤੁਹਾਨੂੰ ਦੁੱਖ ਛੱਡਣ ਦੀ ਜੇ ਜਾਚ ਆ ਗਈ ਤੇ ਸੁੱਖ ਉਸੇ ਵਕਤ ਲੈ ਜਾਂਗੇ। ਪਰ ਦੁੱਖ ਕੋਈ ਚੀਜ਼ ਥੋੜਾ ਜਿਹੜੇ ਅਸੀਂ ਇੱਥੇ ਢੇਰੀ ਲਾ ਜਾਂਗੇ। ਦੁੱਖ ਤੇ ਅੰਦਰ ਇੱਕ ਪੀੜਾ ਹੈ, ਇੱਕ ਮਹਿਸੂਸ ਕਰ ਕਿਸੇ ਚੀਜ਼ ਨੂੰ, ਦੁੱਖ ਕਿਵੇਂ ਛੱਡਾਂਗੇ? ਇੱਕੋ ਵਕਤ ਘਟਨਾ ਘਟਦੀ, ਸਿਰ ਵੇਚਣਾ, ਦੁੱਖ ਛੱਡਣੇ, ਸੁੱਖ ਲਿਜਾਣਾ, ਇਹ ਕੀ ਚੀਜ਼ਾਂ ਨੇ? ਇੱਕੋ ਹੀ ਫਾਰਮੂਲਾ ਜੇ ਉਹਦਾ ਪਹਿਲਾਂ ਜਪਜੀ ਸਾਹਿਬ ਚ ਦੱਸਿਆ, ਪਹਿਲਾਂ ਗਾਵੋ, ਵੱਧ ਤੋਂ ਵੱਧ ਪਰਮੇਸ਼ਰ ਦੇ ਗੁਣ ਗਾਵੋ। ਜੋ ਗਾਉਂਦੇ ਹੋ ਫਿਰ ਉਹਨੂੰ ਸੁਣੋ, ਆਪ ਧਿਆਨ ਲਾਓ। ਤੀਜਾ, ਉਹਦੇ ਨਾਲ ਪਿਆਰ ਪੈਦਾ ਕਰੋ, ਉਹਦੇ ਵਿੱਚ ਇਹ ਕਿਰਿਆ ਵਾਪਰੇਗੀ, ਦੁੱਖ ਤੁਸੀਂ ਦੇ ਲਓਗੇ ਤੇ ਸੁੱਖ ਆ ਜਾਣਗੇ। ਸਿਰ ਵੇਚਣ ਦੀ ਵੀ ਬਿਲਕੁਲ ਇਸੇ ਤਰ੍ਹਾਂ। ਇੱਕ ਦਿਨ ਨਾ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਆਪਣੇ ਜਿੱਥੇ ਰਖਾਇਸ਼ ਬਿਰਾਜਮਾਨ ਨੇ, ਬਾਜ਼ਾਰ ਗਲੀ ਲੰਘ ਰਹੇ, ਇੱਕ ਸੱਜਣ ਹੋਕਾ ਦੇ ਰਿਹਾ, ਹੋਕੇ ਵਿੱਚ ਉਹ ਕੁਝ ਵੇਚ ਰਿਹਾ ਹੈ। ਵੇਚਣ ਦੀ ਅੱਜ ਗੱਲ ਚੱਲੀ, ਗੁਰੂ ਰਾਮਦਾਸ ਸਾਹਿਬ ਕਹਿੰਦੇ ਸਿਰ ਵੇਚ ਦਿਓ, ਹਾਂ ਉਹਦੇ ਬਦਲੇ ਮੁੱਲ ਕੀ ਮਿਲੇਗਾ? ਕਹਿੰਦੇ ਹੁਣ ਫਿਕਰ ਲਏ ਜੇ ਨਾ ਦੁਨੀਆਂ ਦੀ ਸਿਆਣਪ ਨਾਲ, ਜੇ ਸਿਰ ਗੁਰੂ ਨੂੰ ਵੇਚ ਦਿੱਤਾ, ਜਿਉਂਦਾ ਜਾਗਦਾ ਪਰਮਾਤਮਾ ਉਹਦੇ ਬਦਲੇ ਮਿਲੇਗਾ। ਏਡੀ ਵੱਡੀ ਚੀਜ਼, ਇੰਨਾ ਮੁੱਲ ਪੈ ਸਕਦਾ ਸਿਰ ਦਾ? ਰੱਬ ਨੂੰ ਲੱਭਦੇ ਆ, ਸਤਿਗੁਰੂ ਕਹਿੰਦੇ ਰੱਬ ਤੁਹਾਡੇ ਸੀਸ ਵਿੱਚ ਪ੍ਰਤੱਖ ਤੁਰੇਗਾ, ਬੈਠੇਗਾ, ਦੀਦਾਰ ਦੇਵੇਗਾ, ਉਹਦੀ ਖਜੂਰੀ ਵਿੱਚ ਉਹ ਹੋਗੇ। ਇਹ ਗੱਲਾਂ ਵੈਸੇ ਗੁਰਬਾਣੀ ਰੋਜ਼ ਦੱਸਦੀ, ਪਰ ਧਿਆਨ ਨਹੀਂ ਕਰੀਦਾ ਉਹਨਾਂ ਵੱਲ। ਗੁਰੂ ਕਲਗੀਆਂ ਵਾਲੇ ਪਿਤਾ ਦੇ ਬਾਜ਼ਾਰ ਵਿੱਚ ਪਿੱਛੇ ਇੱਕ ਸੱਜਣ ਵੇਚਦਾ ਹੈ, ਤੇ ਵੇਚਦਾ ਕਦੇ ਕਹਿੰਦਾ ਸਿਰ ਲੈ ਲਓ, ਕਦੇ ਕਹਿੰਦਾ ਮੇਰੀ ਜਿੰਦ ਲੈ ਲਓ। ਜਿੰਦ ਵੇਚਣ ਆਇਆ, ਸਤਿਗੁਰੂ ਜਾਣਦੇ ਨੇ ਇਹ ਵੱਖਰੀ ਚੀਜ਼ ਵੇਚ ਰਿਹਾ ਈ। ਬਾਰੀ ਖੋਲੇ, ਪੁੱਛਿਆ ਸੱਜਣਾ ਤੇਰਾ ਨਾਮ? ਜੀ ਭਾਈ ਨੰਦ ਲਾਲ ਜੀ। ਕੀ ਵੇਚਣ ਆਇਆ ਈ? ਸਿਰ ਵੇਚਣ ਆਇਆ ਜੀ, ਸੀਸ ਲੈ ਲਓ। ਜਿੰਦ ਵੇਚਣ ਆਇਆ, ਜਿੰਦ ਲੈ ਲਓ, ਉਹਦੇ ਬਦਲੇ ਕੀ ਚਾਹੁੰਦਾ ਏ, ਮੁੱਲ ਕੀ ਰੱਖਿਆ ਈ? ਸਮਝਾਉਣ ਦਾ ਢੰਗ ਸੀ ਕੈਸਾ ਪਿਆਰਾ। ਕਹਿਣ ਲੱਗੇ ਜੀ ਮੁੱਲ ਇਹ ਰੱਖਿਆ ਏ, ਮੇਰੇ ਸਮਰੱਥ ਗੁਰੂ ਦੀ ਇੱਕ ਦ੍ਰਿਸ਼ਟੀ ਪੈ ਜਾਵੇ ਰੋਜ਼ ਇਸ ਭਾਈ ਨੰਦ ਲਾਲ ਸਾਹਿਬ ਤੇ, ਉਹਦੇ ਬਦਲੇ ਮੈਂ ਆਪਣੀ ਜਿੰਦ ਤੇ ਇਹ ਸਿਰ ਦਿੰਦਾ ਹਾਂ। ਮਹਾਰਾਜ ਖੱਸੇ, ਕਹਿਣ ਲੱਗੇ ਅਜੇ ਪੂਰੀ ਸਮਝ ਨਹੀਂ ਆਈ। ਇੱਕ ਚੀਜ਼ ਦੀ ਤੇ ਸਮਝ ਆ ਗਈ ਵੀ ਸਿਰ ਵੇਚਣਾ ਹੀ, ਜਿੰਦ ਵੇਚਣੀ ਏ, ਮੁੱਲ ਉਹਦੇ ਪਰਮਾਤਮਾ ਤੇ ਸਤਿਗੁਰੂ ਦੀ ਨਜ਼ਰ ਲੈਣੀ ਏ। ਪਰ ਇਹ ਨਹੀਂ ਪਤਾ ਲੱਗਾ, ਇਹ ਚੀਜ਼ਾਂ ਜ਼ੁਬਾਨ ਤੋਂ ਬੋਲ ਕੇ ਨਹੀਂ ਹੁੰਦੀਆਂ, ਇਹ ਅੰਦਰੋ ਹੀ ਅੰਦਰ ਸੌਦਾ ਹੁੰਦਾ ਹੈ। ਕਹਿਣ ਲੱਗੇ ਤੇਰਾ ਅੰਦਰ ਅਜੇ ਮੈਲਾ, ਜਿਹੜੀ ਤੂੰ ਵੇਚਣਾ ਹੈ ਨਾ ਚੀਜ਼, ਇਹਦੇ ਵਿੱਚ ਅਜੇ ਮੈਂ ਬੋਲਦੀ ਏ, ਮੇਰਾ ਸਿਰ ਲੈ ਲਓ, ਮੇਰੀ ਜਿੰਦ ਲੈ ਲਓ। ਕਿੰਨੀ ਬਰੀਕੀ ਵਿੱਚ ਗੱਲ ਪਿਆਰਿਓ, ਸਤਿਗੁਰੂ ਜੀ ਮੈਨੂੰ ਦੱਸੋ, ਇਹ ਮੈਲੀ ਮਤ, ਮੈਲੀ ਸੋਚ, ਮੈਲਾ ਸਿਰ, ਮੈਲੀ ਜਿੰਦ, ਇਹਨੂੰ ਕਿਵੇਂ ਧੋਵਾਂ? ਤੇ ਗੁਰੂ ਗੋਬਿੰਦ ਸਿੰਘ ਪਿਤਾ ਜੀ ਕਹਿਣ ਲੱਗੇ, ਇਹਨੂੰ ਧੋਣ ਦਾ ਤਰੀਕਾ ਏ, ਸਾਧ ਸੰਗਤ ਤੇ ਜੂਠੇ ਬਰਤਨ ਮਾਂਜਿਆ ਕਰੋ, ਸਾਧ ਸੰਗਤ ਦੇ ਜੋੜੇ ਝਾੜਿਆ ਕਰੋ, ਸਾਧ ਸੰਗਤ ਦੇ ਚਰਨਾਂ ਨੂੰ ਰੱਬ ਦੇ ਪਿਆਰਿਆਂ ਦੇ ਚਰਨ ਸਮਝ ਕੇ ਚਰਨਾਂ ਨੂੰ ਧੋਵੋ। ਅੱਤ ਦੀ ਨਿਮਰਤਾ ਵਿੱਚ ਜਦੋਂ ਜਾਓਗੇ, ਇਹ ਚੀਜ਼ਾਂ ਨੀਵੇਂ ਖੋ ਕੇ ਮਿਲਦੀਆਂ ਨੇ।
ਵੇਖਦੇ ਹੋ ਨਾ ਆਪਣੇ ਆਪ ਮੀਟਰ ਲਾਇਆ ਕਰੀਏ, ਸਾਡਾ ਅੰਦਰ ਕਹਿੰਦੇ ਮੈਂ ਪਾਠ ਬੜਾ ਕਰਦਾ ਵਾ ਪਰ ਸੁਣੀ ਨੀ ਗਈ, ਅਜੇ ਤੇ ਤੇਰੇ ਅੰਦਰ ਹੰਕਾਰ ਇੰਨਾ ਭਰਿਆ, ਤੂੰ ਤੇ ਦਾਵਾ ਕਰਨੇ। ਸਤਿਗੁਰੂ ਕਹਿੰਦੇ ਜਿਹੜਾ ਸਿਰ ਵੇਚਣ ਦੀ ਕਹਾਣੀ ਹੈ ਇਹਦਾ ਜਵਾਬ ਦਿੱਤਾ ਜੋ ਹੁਕਮਨਾਮਾ ਸਾਹਿਬ ਦੇ ਅੰਦਰ ਗੁਰੂ ਰਾਮਦਾਸ ਸਾਹਿਬ ਕਹਿੰਦੇ ਇੱਕ ਸੰਗਤ ਦੀ ਧੂੜ ਮੰਗੋ ਤੇ ਇੱਕ ਨਾਮ ਮੰਗੋ। ਆਪਾਂ ਲੜੀਵਾਰ ਇੱਕ ਇੱਕ ਪੰਕਤੀ ਦੇ ਅਰਥ ਵਿਚਾਰਾਂਗੇ, ਕੇਂਦਰੀ ਭਾਵ ਸਾਂਝਾ ਕਰਾਂ। ਹੋਇਆ ਕਿ ਜਦੋਂ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਬਚਨ ਹੋਇਆ, ਭਾਈ ਆਨੰਦ ਲਾਲ ਸਾਹਿਬ ਜਦੋਂ ਬਸ ਬਚਨ ਮੰਨ ਕੇ ਚਲੇ ਗਏ, ਦਿਨ ਰਾਤ ਸੇਵਾ ਵਿੱਚ ਗੜੂੰਦ ਕਈ ਦਿਨ ਗੁਜ਼ਰ ਗਏ। ਸਿੱਖਾਂ ਨੇ ਪੁੱਛਿਆ ਭਾਈ ਆਨੰਦ ਲਾਲ ਸਾਹਿਬ ਤੁਹਾਡਾ ਸੌਦਾ ਹੋ ਗਿਆ ਗੁਰੂ ਗੋਬਿੰਦ ਸਿੰਘ ਪਿਤਾ ਜੀ ਦੇ ਨਾਲ, ਸਿਰ ਵੇਚਣ ਗਏ ਸਾਜੇ, ਉਹਦੇ ਬਦਲੇ ਉਹਦੀ ਮੇਰਾ ਭਰੀ ਨਿਗਾਹ ਮਿਲ ਗਈ ਜੇ? ਜੀ ਮਿਲ ਗਈ ਹੈ। ਸੌਦਾ ਖੋ ਗਿਆ? ਹੋ ਗਿਆ। ਕਿਵੇਂ ਹੋਇਆ ਸਾਨੂੰ ਦੱਸੋਗੇ? ਕਹਿਣ ਲੱਗੇ ਮੈਂ ਇੱਕ ਦਿਨ ਰੋਜ਼ ਸੇਵਾ ਕਰਦਿਆਂ ਕਰਦਿਆਂ ਮੇਰਾ ਧਿਆਨ ਲੋਕਾਂ ਵੱਲੋਂ ਖਟਿਆ, ਦਿਨੇ ਰਾਤ ਅੰਦਰ ਗੁਰੂ ਕਾ ਸ਼ਬਦ ਤੇ ਪਿਆਰ ਦੀਆਂ ਤਰੰਗਾਂ ਸਨ, ਆਪਣਾ ਤੇ ਬਗਾਨਾ ਨਹੀਂ ਸੀ ਦਿਸਦਾ, ਨਸ਼ਾ ਜਿਹਾ ਚੜਿਆ ਰਹਿੰਦਾ, ਬਸ ਸੇਵਾ ਵੱਲ ਧਿਆਨ ਤੇ ਸਿਮਰਨ ਵੱਲ। ਇੱਕ ਦਿਨ ਗੁਰੂ ਗੋਬਿੰਦ ਸਿੰਘ ਪਿਤਾ ਜੀ ਆਏ, ਜਦੋਂ ਆਏ ਨਾ ਸੰਗਤ ਨੂੰ ਮਿਲਦੇ ਗਿਲਦੇ ਤੁਰੇ ਜਾਂਦੇ ਮੇਰੇ ਕੋਲੋਂ ਲੰਘ ਗਏ, ਮੈਂ ਵੇਖਿਆ ਹੀ ਨਹੀਂ। ਜਦੋਂ ਮਹਾਰਾਜ ਮੇਰੇ ਤੋਂ ਥੋੜਾ ਅੱਗੇ ਲੰਘ ਗਏ ਨਾ ਤੇ ਮੈਨੂੰ ਕਿਸੇ ਸਿੱਖ ਨੇ ਹੱਥ ਲਾ ਕੇ ਕਿਹਾ ਸਤਿਗੁਰੂ ਜੀ ਆਏ ਸਨ, ਕੋਲੋਂ ਲੰਘ ਗਏ, ਤੂੰ ਮੱਥਾ ਹੀ ਨਹੀਂ ਟੇਕਿਆ। ਕਹਿੰਦੇ ਮੈਂ ਇਕਦਮ ਸਿਰ ਚੁੱਕਿਆ ਤੇ ਹੱਥ ਜੋੜੇ, ਮੇਰਾ ਧਿਆਨ ਗੁਰੂ ਗੋਬਿੰਦ ਸਿੰਘ ਪਿਤਾ ਜੀ ਵੱਲ ਤੇ ਗੁਰੂ ਗੋਬਿੰਦ ਸਿੰਘ ਪਿਤਾ ਜੀ ਰੁਕ ਗਏ। ਰੁਕ ਕਿਉਂ ਨਾ ਧੌਣ ਕਮਾਈ, ਧੌਣ ਕਮਾ ਕੇ ਮੇਰੇ ਵੱਲ ਤੱਕਿਆ, ਮੇਰੇ ਵੱਲ ਵੇਖ ਕੇ ਮੁਸਕਰਾ ਕੇ ਛਿਣ ਦੇ ਅੰਦਰ ਉਹਨਾਂ ਨੇ ਧੌਣ ਕਮਾ ਕੇ ਸਿੱਧੀ ਕਰ ਲਈ। ਉਹ ਜਦੋਂ ਉਹਨਾਂ ਨੇ ਧੌਣ ਕਮਾ ਕੇ ਮੇਰੇ ਵੱਲ ਦ੍ਰਿਸ਼ਟੀ ਪਾਈ, ਧੌਣ ਕਮਾਈ, ਉਹਨੇ ਵਿੱਚ ਹੀ ਸੌਦਾ ਖੋ ਗਿਆ। ਕਿਵੇਂ ਹੋਇਆ? ਕਹਿੰਦੇ ਉਸ ਦ੍ਰਿਸ਼ਟੀ ਨਾਲ ਅੰਦਰ ਜੋ ਕੁਝ ਮੇਰੇ ਸੀ ਕੂੜ ਕਬਾੜ ਉਹ ਕੱਢ ਕੇ ਲੈ ਗਏ ਤੇ ਸਦਾ ਲਈ ਜਿਉਂਦਾ ਜਾਗਦਾ ਪਰਮਾਤਮਾ ਮੇਰੇ ਅੰਦਰ ਬਿਠਾ ਗਏ। ਜਿੰਦ ਲੈ ਗਿਆ, ਜਿੰਦ ਤਾਂ ਮਾਖੀ ਸੀ ਜਿਹੜਾ ਮੇਰਾ ਪ੍ਰੀਤਮ, ਕਹਿੰਦੇ ਹੁਣ ਮੈਂ ਨਹੀਂ ਰਹਿ ਗਿਆ, ਹੁਣ ਕੇਵਲ ਤੂੰ ਖੋ ਗਿਆ ਵਾ। ਪੜ੍ਹਦੇ ਆ ਨਾ ਭਗਤ ਜੀ ਦਾ ਸ਼ਬਦ, ਹਜ਼ੂਰ ਕਹਿੰਦੇ ਕਬੀਰ ਤੂੰ ਤੂੰ ਕਰਤਾ ਤੂੰ ਖੁਆ, ਮੁਝ ਮੈਂ ਰਖਾ ਨਾ ਖੋ, ਜਬ ਆਪਾ ਪਰ ਕੰਮ ਮਿਟ ਗਿਆ, ਜਤ ਦੇਖਾ ਤਤ ਤੋ। ਇਸ ਤਰ੍ਹਾਂ ਸਿਰ ਦਿੱਤਾ ਜਾਂਦਾ ਹੈ ਕਿ ਆਪਾਂ ਤਿਆਰ ਸਿਰ ਵੇਚਣ ਨੂੰ? ਨਹੀਂ, ਤਿਆਰ ਨਹੀਂ ਹੁੰਦਾ। ਹਰ ਸਿੱਖ ਜੇ ਤਿਆਰ ਹੋ ਜਾਏ ਮੈਂ ਇਹ ਕੰਮ ਕਰਨਾ ਹੀ ਸੇਵਾ ਤੇ ਸਿਮਰਨ, ਉਹਦੇ ਵਿੱਚੋਂ ਹੀ ਸਿਰ ਭੇਟ ਹੋਣਾ ਹੈ। ਮਹਾਰਾਜ ਜੀ ਨੇ ਬੱਚਿਆਂ ਨੂੰ ਕਹਿ ਕੇ ਲੜੀ ਆਪਾਂ ਸ਼ੁਰੂ ਕਰੀ ਇਹ ਕਥਾ। ਸਾਹਿਬ ਕਹਿੰਦੇ ਸਤਿਗੁਰ ਪੁਰਖ ਮਿਲਾਏ ਅਵਗਣ ਵਿਕਣਾ ਗੁਣ ਰਮਾ ਬਲਰਾਮ ਜੀਓ। ਕਹਿੰਦੇ ਔਗਣ ਵੇ ਆਪਣੇ ਵੇਚ ਲਓ ਗੁਰੂ ਕੋਲ ਆ ਕੇ ਤੇ ਗੁਣ ਲੈ ਲਓ। ਕਿਵੇਂ? ਕਹਿੰਦੇ ਤੁਸੀਂ ਸਿਮਰਨ ਕਰਦੇ ਜਾਓਗੇ, ਉਹਦੇ ਵਿੱਚ ਇੱਕੋ ਵਕਤ ਔਗਣ ਅੰਦਰੋਂ ਨਿਕਲ ਜਾਣੇ ਤੇ ਪਰਮੇਸ਼ਰ ਦੇ ਗੁਣ ਅੰਦਰ ਆ ਜਾਣੇ। ਸਿਰ ਵੇਚਣਾ ਪਿਆਰਿਓ, ਇਹਦੇ ਲਈ ਮਿਹਨਤ ਤੇ ਮੁਸ਼ਕਤ ਕਰਨੀ ਪੈਂਦੀ। ਸਾਡੀ ਸਾਰੀ ਸੋਚ ਧਰਤੀ ਦੇ ਨਾਲ ਤੁਰਨਾ ਸਿੱਖੀਏ, ਉੱਚਾ ਜਾਣਾ ਨਹੀਂ, ਉੱਚਾ ਗੁਰੂ ਜਾਂਦਾ, ਉੱਚੇ ਚੜ੍ਹਨ ਲਈ ਮਿਹਨਤ ਬਹੁਤ ਕਰਨੀ ਪੈਂਦੀ। ਤੁਸੀਂ ਥੋੜਾ ਜਿਹਾ ਉੱਚਾ ਰੱਬ ਵੱਲ ਧਿਆਨ ਕਰਦੇ ਹੋ, ਲੋਕ ਤੇ ਰਿਸ਼ਤੇਦਾਰ ਤੇ ਪਰਿਵਾਰ ਰੋਕਦਾ ਹੀ, ਕੰਮ ਵੀ ਕਰਨੇ ਨੇ, ਕੰਮ ਛੁੱਟਦੇ ਨਹੀਂ, ਕੰਮਾਂ ਚ ਸਗੋਂ ਬਰਕਤ ਵੱਧ ਪੈਂਦੀ ਹੈ। ਆਖੋ

ਹੁੰਦਾ ਦਲ ਸਮੂਹ, ਦਲ ਹੁੰਦੀ ਗਰੀਬੀ। ਕਹਿੰਦੇ ਜਦੋਂ ਨਾ ਮੈਂ ਪਰਮਾਤਮਾ ਦਾ ਨਾਮ ਜਪਿਆ ਪੁਰਖੋਤਮ ਸਭ ਤੋਂ ਉੱਚੇ ਪਰਮਾਤਮਾ ਦਾ, ਤੇ ਕਹਿੰਦੇ ਮੇਰੇ ਸਾਰੇ ਦੁੱਖ ਤੇ ਦਲਿੱਦਰ ਜਿੰਨੇ ਸਮੂਹ ਸੀ ਉਹ ਸਾਰੇ ਖਤਮ ਹੋ ਗਏ। ਇਹ ਬਚਨ ਗੁਰੂ ਰਾਮਦਾਸ ਸਾਹਿਬ ਜੀ ਦੇ ਨੇ। ਮਤਲਬ ਜੇ ਆਪਾਂ ਇਸ ਨਾਮ ਨੂੰ ਪਿਆਰ ਕਰਾਂਗੇ ਤੇ ਸਾਡੇ ਦੁੱਖ ਦਲਿੱਦਰ ਖਤਮ ਹੋਣਗੇ। ਪਰ ਸਾਡਾ ਮਨ ਤੇ ਸਵਾਲਾਂ ਦੀਆਂ ਪੰਡਾਂ ਸਾਂਭਦਾ ਹੈ, ਉਹਨਾਂ ਦੇ ਜਵਾਬ ਭਾਲਦਾ ਏ। ਨਾਮ ਜਪ ਕੇ ਦੁੱਖ ਨਹੀਂ ਦੂਰ ਕਰਾਉਣਾ ਚਾਹੁੰਦਾ। ਜਿੰਨਾ ਚਿਰ ਸਮਝਦੇ ਹੋ ਉਹਨਾਂ ਚਿਰ ਉਹ ਕੰਮ ਕਰ ਲਓ। ਕਈ ਵਾਰਾਂ ਸੱਜਣ ਕਹਿੰਦੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਪਿਤਾ ਦੇ ਅਰਥ ਪੜਾਂਗੇ ਇਕੱਲੇ ਇਕੱਲੇ ਸ਼ਬਦ ਤੇ, ਫਿਰ ਅਸੀਂ ਸਹਿਜ ਪਾਠ ਕਰਾਂਗੇ। ਇੱਕ ਪਾਸੇ ਤੇ ਚੰਗਾ ਅਰਥ ਆਉਣੇ ਚਾਹੀਦੇ ਨੇ, ਪਰ ਦੂਜੇ ਪਾਸੇ ਪਿਆਰਿਓ ਅਰਥ ਪੜ੍ਹ ਕੇ ਸਿਆਣਪ ਨਾ ਇਕੱਠੀ ਸਿਰ ਵਿੱਚ ਕਰ ਲਿਓ। ਨਿਤਨੇਮ ਵਧਾਓ, ਸਿਮਰਨ ਵਧਾਓ, ਉਹਦੇ ਵਿੱਚੋਂ ਅਰਥ ਦਿਮਾਗ ਵਿੱਚ ਨਹੀਂ ਤੁਹਾਡੀ ਜ਼ਿੰਦਗੀ 'ਚ ਆਉਣਗੇ। ਅਰਥ ਦਾ ਮਤਲਬ ਉਹ ਘਟਨਾ ਘਟ ਜਾਏਗੀ। ਅਰਥ ਸਮਝਣ ਤੋਂ ਬਾਅਦ ਵੀ ਤੇ ਅਜੇ ਉੱਥੇ ਖਲੋਤੇ ਹਾਂ ਜੇ ਕੀਤਾ ਕੁਝ ਨਹੀਂ। ਮਹਾਰਾਜ ਕਹਿੰਦੇ ਅੰਮ੍ਰਿਤ ਵੇਲੇ ਦੇ ਅਰਥ ਨਾ ਸਮਝੋ, ਸੰਭਾਲ ਕੇ ਉਹਨੂੰ ਯਾਦ ਕਰੋ, ਅਸੀਂ ਬਖਸ਼ਿਸ਼ ਦਈਏ ਤੁਹਾਨੂੰ। ਤੁਸੀਂ ਗੁਰੂ ਵਾਲੇ ਬਣੋ, ਇਹਦੇ ਬਾਰੇ ਸੋਚੋ ਨਾ, ਬਣਨਾ ਚਾਹੀਦਾ ਹੈ। ਬਾਂਹ ਪਕੜਾਓ ਤੇ ਤੁਹਾਡਾ ਲੋਕ ਪਰਲੋਕ ਸਵਾਰੀਏ, ਉਹ ਕੰਮ ਕਰੀਏ ਨਾ। ਤੋ ਸਾਹਿਬ ਕਹਿੰਦੇ ਸਾਰੀ ਦੁੱਖ ਦਲਿੱਤਰ ਪਾਈ ਨਾਮ ਜਪ ਕੇ।

0: ਅਮਗਾਦਰ ਤੇ ਸਮਾ ਜਾਣਾ। ਇਹ ਗੁਰੂ ਰਾਮਦਾਸ ਸਾਹਿਬ ਦੀ ਬਾਣੀ ਵਿੱਚ ਇਸ ਤਰ੍ਹਾਂ ਦੇ ਬਹੁਤ ਪਿਆਰੇ ਪਿਆਰੇ ਬਚਨ ਕਿਧਰੇ ਅੜਾੜਾ ਬਹੁਤ ਵਰਤਦੇ ਨੇ, ਪਿੱਛੇ ਸਾਜਨੜਾ, ਇੱਥੇ ਸਮਗਾ, ਪਿਰਗਾ, ਤੁਮਗਾ, ਦਲਗਾ, ਬੜੇ ਪਿਆਰੇ ਪਿਆਰੇ ਸ਼ਬਦ ਸਾਹਿਬਾਂ ਦੀ ਮੌਜ ਏ। ਇੱਥੇ ਗਰੀਬ ਅਨੁਵਾਦ ਪਿਤਾ ਜੀ ਦਾ ਹੁਕਮ ਏ, ਕਹਿੰਦੇ ਜਨਮ ਤੇ ਮਰਨ ਦਾ ਡਰ ਮੁੱਕ ਗਿਆ ਜੀ, ਗੁਰੂ ਕੇ ਸ਼ਬਦ ਨੇ ਮੁਕਾ ਆਖਿਆ। ਜਦੋਂ ਇਹ ਮੁੱਕ ਗਿਆ, ਹਰ ਅਸਥਿਰ ਸੇਵ ਸੁਖ ਸਮਗਾ, ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕੀਤਾ ਤੇ ਮੈਂ ਸੁੱਖਾਂ ਵਿੱਚ ਮੇਰੀ ਸੁਰਤੀ ਸਮਾਈ ਗਈ, ਦੁੱਖ ਰਹੀ ਨਹੀਂ ਗਿਆ, ਸੁਰਤੀ ਸੁੱਖਾਂ ਵਿੱਚ ਸਮਾ ਗਈ।
1: ਮੇਰੇ ਮਨ ਭਜ ਰਾਮ ਨਾਮ ਅਤ ਪਿਰਗਾ।
0: ਹੁਣ ਕਹਿੰਦੇ ਆਪਾਂ ਲੋਕਾਂ ਨੂੰ ਸਮਝਾਉਂਦੇ ਰਹੇ ਨੇ, ਉਹ ਛੱਡੋ ਆਪਣੇ ਮਨ ਨੂੰ, ਕਵੋ ਭਈ ਦੇਖੋ ਮਨ ਪਿਰਗਾ ਦਰਸ਼ ਪਿਆਰਾ, ਅਤ ਦਾ ਪਿਆਰਾ ਪਰਮੇਸ਼ਰ ਦਾ ਨਾਮ ਏ, ਉਹਨੂੰ

ਅਰਪ ਦਿੱਤਾ ਹੈ। ਇਹ ਕਹਿਣ ਨਾਲ ਨਹੀਂ ਅਰਪਿਆ ਜਾਣਾ, ਮੈਂ ਤਾਂ ਪਹਿਲਾਂ 10-15 ਮਿੰਟ ਲਾਏ ਨੇ, ਨਾਮ ਜਪਦਿਆਂ ਇਹ ਸਾਰਾ ਕੁਝ ਖੋਣਾ, ਤੁਰਦਿਆਂ ਖਲੋਤਿਆਂ ਨਹੀਂ। ਫਿਰ ਕੀ ਹੋਇਆ, ਮਨ ਤੇ ਤਨ ਆਪੇ ਪਹਿਲਾਂ, ਹੁਣ ਜਿੰਨਾ ਸਮਾਂ ਸੰਗਤ ਚ ਬੈਠੇ ਹੋ, ਸਰੀਰ ਸਤਿਗੁਰੂ ਦੇ ਕੋਲ ਹੀ ਹੈ, ਸਿਮਰਨ ਕਰਾਂਗੇ, ਨਿਤਨੇਮ ਕਰਾਂਗੇ, ਕਦੇ ਮਨ ਲੱਗੇਗਾ ਕਦੇ ਨਹੀਂ, ਕੋਲ ਹੀ ਇਹਨਾਂ ਸਾਰਾ ਕੁਝ। ਹੌਲੀ ਹੌਲੀ ਮਹਾਰਾਜ ਦੇ ਲੇਖੇ ਲੱਗਾ, ਅੰਦਰ ਦੀ ਸੁਰਤੀ ਵੀ ਲੱਗੇ ਗਈ। ਫਿਰ ਬੱਚਿਆਂ ਨੇ ਸਿਰ ਵੇਚ ਦਿੱਤਾ, ਹੁਣ ਸਿਰ ਆਪਣਾ ਨਹੀਂ, ਮੋਲ ਮਹਿੰਗਾਦਾਰ ਥੇ, ਹੁਣ ਇਹਦੇ ਬਦਲੇ ਪਰਮਾਤਮਾ ਲਿਆਏ, ਕਿਉਂਕਿ ਪੂਰਾ ਪੰਥ ਤੇ ਪੂਰੀ ਮਨੁੱਖਤਾ ਇਸ ਸਟੇਜ ਤੋਂ ਗੁਰੂ ਕਾ ਬਚਨ ਸੁਣਦੀ। ਦੁਨੀਆਂ ਕੁਝ ਕਵੇ ਵੀ ਰੱਬ ਦੂਰ ਏ, ਸਿੱਖੋ ਤੁਸੀਂ ਨਾ ਕਿਆ ਕਰੋ, ਸਾਡੇ ਤਾਂ ਸਤਿਗੁਰੂ ਜੀ ਇੱਕ ਇੱਕ ਸ਼ਬਦ ਚ ਕਹਿੰਦੇ ਤੁਹਾਡੇ ਨੇੜੇ, ਤੇ ਜਦੋਂ ਕੋਈ ਉਹਨੂੰ ਜਪਦਾ ਤੇ ਉਹਨੂੰ ਮਹਿਸੂਸ ਹੁੰਦੇ। ਕੱਲ ਇੱਕ ਸੱਜਣ ਨੌਜਵਾਨ 32-34 ਸਾਲ ਦਾ, ਕਹਿੰਦੇ 6 ਮਹੀਨਿਆਂ ਤੋਂ ਨਾਮ ਜਪਦਿਆਂ ਜੋੜੇ ਵਾਲੀ ਜਗ੍ਹਾ ਤੇ ਪ੍ਰੈਸ਼ਰ ਪੈਂਦਾ, ਦੂਸਰਾ ਅੰਦਰੋਂ ਵਾਈਬ੍ਰੇਸ਼ਨ ਬਹੁਤ ਹੁੰਦੀ। ਸਾਧੂ ਕਹਿਣ ਲੱਗਾ, ਪਰਮਾਤਮਾ ਹੱਥ ਰੱਖ ਕੇ ਕਹਿ ਰਿਹਾ ਅੰਦਰੋਂ, ਬੇਟਾ ਆਵੇਖ ਮੈਂ ਤੇਰੇ ਨਾਲ ਹੀ ਤੁਰਿਆ ਚਾਰੂ। ਕਦੇ ਉਹ ਤੁਰ ਕੇ ਵਿਖਾਂਦਾ, ਮੇਰਾ ਮਤਲਬ ਇਹ ਗੱਲਾਂ ਨੂੰ ਐਵੇਂ ਕਲਪਨਾ ਪਖੰਡ ਵਿੱਚ ਨਾ ਲਿਜਾਈਏ, ਉਹ ਮਹਿਸੂਸ ਕਰਾਉਂਦੀ ਆਪਣਾ ਆਪ। ਜਿਹੜੇ ਕਰਦੇ ਬੈਠੇ ਨੇ ਉਹ ਪਿਆਰਿਓ ਰੋਜ਼ ਉਹਦੀ ਖਾਜਰੀ ਖਜੂਰੀ ਨੂੰ ਮਾਣਦੇ, ਸਾਰਿਆਂ ਨੇ ਮਾਨਣਾ ਖੇ, ਕਹਿੰਦੇ ਇਸ ਗੱਲ ਨੂੰ ਰੁਕੋ ਤੇ

ਕਲ ਗਦਰਥੀ ਕਾਲਕ ਕਹਿੰਦੇ ਭਾਈ ਭਾਵੇਂ ਕੋ ਰਾਜਾ ਈ ਭਾਵੇਂ ਕੋ ਬਹੁਤ ਵੱਡਾ ਰਾਜਾ ਈ ਉਹ ਹਰ ਤਰ੍ਹਾਂ ਦੇ ਸੁੱਖ ਦੁਨੀਆਂ ਦੇ ਮਾਣਦਾ ਖੋਵੇ ਜੇ ਨਾਮ ਨਹੀਂ ਜਪਿਆ ਅੰਦਰ ਕਾਲਾ ਖੂਨ ਹੈ ਤੇ ਕਾਲਾ ਖੂਨ ਕਰਕੇ ਉਸ ਨੂੰ ਸਜਾਵਾਂ ਭੁਗਤਣੀਆਂ ਪੈਣੀਆਂ ਤੇ ਕਾਲਾ ਮੂੰਹ ਦਾ ਮਤਲਬ ਹੁੰਦਾ ਹੈ ਦੁੱਖ ਦੇਣੇ ਸਜਾਵਾਂ।

ਪਿੱਛੇ ਫਲ ਮਿਲਦਾ ਕਹਿ ਕਹਿੰਦੇ ਧਰਮ ਰਾਏ ਦਾ ਡੰਡਾ ਫਿਰ ਸਿਰ ਤੇ ਪੈਂਦਾ। ਡੰਡਾ ਕੋਈ ਆਮ ਡੰਡਾ ਨਹੀਂ, ਧਰਮ ਰਾਜ ਕੋਈ ਵਿਅਕਤੀ ਨਹੀਂ, ਨਿਰੰਕਾਰ ਦੀਆਂ ਤਾਕਤਾਂ ਨੇ। ਫਿਰ ਜਦੋਂ ਉਹ ਸਜਾਵਾਂ ਮਿਲਦੀਆਂ ਨੇ ਨਾ ਰੱਬ ਦਾ ਡੰਡਾ, ਸਿਆਣੇ ਬਹੁਤ ਪਿਆਰਾ ਢੰਗ ਸਮਝਾਉਂਦੇ ਨੇ। ਆਮ ਬੰਦਾ ਤੇ ਅਣਜਾਣਪੁਣੇ ਚ ਕਹਿੰਦਾ ਨਾ ਰੱਬ ਕਿਹੜਾ ਮੇਰੀ ਲੱਤ ਤੋੜ ਲਏਗਾ। ਜਦੋਂ ਉਹ ਤੋੜਨ ਤੇ ਆਵੇ ਉਹ ਦਿਖਾਉਂਦਾ ਨਹੀਂ ਪਰ ਟੁੱਟੀਆਂ ਹੀ ਦਿਖਾਉਂਦਾ। ਖੈ ਅਰਦਾਸ ਕਰੀਏ ਕਦੇ

ਪੂਰਾ ਕੀਤਾ ਤੇ ਕਰਾਂਗਾ, ਪਰ ਮੇਰਾ ਭਲਾ ਤਾਂ ਹੋਣਾ ਜੇ ਤੁਸੀਂ ਮੈਨੂੰ ਸ਼ਰਨ ਵਿੱਚ ਰੱਖ ਲਓਗੇ। ਸਾਰਾ ਕੁਝ ਕਰਕੇ ਅੰਦਰ ਨਿਮਰਤਾ ਆਵੇ, ਦਾਅਵੇ ਨਾ ਆਉਣ, ਅਹੰਕਾਰ

ਇੱਥੇ ਤੇਰੇ ਖੇਮੇ ਰੇ ਵਾਹਿਗੁਰੂ ਜੀ, ਅਸੀਂ ਤੇਰੇ ਆ ਨਾ, ਸਾਨੂੰ ਨਾ ਆਪਣੇ ਸੰਤਾਂ ਦੇ ਦਰਸ਼ਨ ਦਿਓ, ਸਾਨੂੰ ਉੱਥੋਂ ਸੁੱਖ ਮਿਲਦਾ ਏ। ਆ ਸੰਤ ਰੂਹਾਂ ਕਹਿੰਦੇ ਜਿਹੜੇ ਸਤਿਗੁਰਾਂ ਦੇ ਚਰਨਾਂ ਵਿੱਚ ਬਹਿੰਦੇ, ਪਰਮੇਸ਼ਰ ਦੀ ਯਾਦ ਵਿੱਚ ਬਹਿੰਦੇ, ਕਹਿੰਦੇ ਇਹਨਾਂ ਤੋਂ ਸੁੱਖ ਮਿਲਦਾ ਜੀ, ਇਹਨਾਂ ਦਾ ਔਰਾ ਪਵਿੱਤਰ ਹੋ ਜਾਂਦਾ, ਉਹਨਾਂ ਨੂੰ ਵੇਖ ਕੇ ਸਾਡੇ ਵੀ ਅੰਦਰੋਂ ਕੁਝ ਸਮੇਂ ਲਈ ਸਿਆਣਪਾਂ ਨਿਕਲਦੀਆਂ, ਖਾਲੀ ਹੁੰਦਾ ਹੈ। ਕੈਸੀ ਖੇਡ ਏ ਮਹਾਰਾਜ ਕਹਿੰਦੇ, ਤੁਸੀਂ ਖਾਲੀ ਹੋਣਾ ਸਿੱਖ ਲਓ, ਭਾਰਤ ਸੀ ਆਪੇ ਦਿਆਂਗੇ। ਪਰ ਸਾਡੇ ਤੋਂ ਖਾਲੀ ਵੀ ਨਹੀਂ ਹੋਇਆ ਜਾਂਦਾ, ਖਾਲੀ ਗੁਰੂ ਕੇ

ਜੀ ਨਾਮ ਮਿਲੇ ਤੇ ਸੁਖ ਮਿਲਦਾ ਈ ਤੇ ਕੁਰਬਾਨ ਜਾਵਾਂ ਮੈਂ ਤੁਹਾਡੇ ਨਾਮ ਤੋਂ ਘੋਲ ਕਮਾਈ। ਇੱਕ ਦਿਨ ਨਾ ਜੀ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਬਚਨ ਕਹਿ ਦਿੱਤਾ, ਭਾਈ ਜਪਜੀ ਸਾਹਿਬ ਦਾ ਪਾਠ ਸੁਣਾਓ ਕੋਈ, ਤੇ ਸਿਰ ਵਿੱਚ ਕੇਵਲ ਜਪਜੀ ਦਾ ਪਾਠ ਹੋਵੇ, ਹੋਰ ਕੋਈ ਖਿਆਲ ਨਾ ਖੋਵੇ। ਕੋਈ ਨਾ ਉੱਠਿਆ ਤੇ ਭਾਈ ਗੋਪਾਲਾ ਜੀ ਉੱਠੇ, ਪਾਠ ਸ਼ੁਰੂ ਹੋ ਗਿਆ ਤੇ ਪਾਠ ਵਿੱਚ ਇੱਕ ਵੀ ਖਿਆਲ ਨਹੀਂ ਆਇਆ ਦੂਜਾ। ਅਖੀਰ ਚ ਸਲੋਕ ਤੇ ਜਾ ਕੇ ਇੱਕ ਖਿਆਲ ਆ ਗਿਆ, ਉਹਨੂੰ ਮਨ ਕਹੀਦਾ, ਸਿਆਣਪ ਕਹੀਦਾ। ਕਹਿੰਦੇ ਵੀ ਸੰਗਤ ਵੀ ਟਿਕ ਗਈ ਤੇ ਮਹਾਰਾਜ ਜੇ ਖੁਸ਼ ਹੋ ਗਏ। ਪੰਜ ਕੀਮਤੀ ਘੋੜੇ ਆਏ ਨੇ, ਜੇ ਕਿਧਰੇ ਮੈਨੂੰ ਇੱਕ ਘੋੜਾ ਦੇ ਦੇਣਾ ਖੁਸ਼ ਹੋ ਕੇ ਤੇ ਬੜੀ ਮੇਰੀ ਗੱਲ ਬਣ ਜਾਵੇ। ਹੁਣ ਜਿਹੜੀ ਤੇ ਘਟਨਾ ਘਟੀ, ਛੇਵੇਂ ਪਿਤਾ ਜੀ ਨੇ ਵੇਖਿਆ ਭੋਗ ਪਿਆ, ਘੋੜਾ ਮੰਗਾਇਆ ਤੇ ਬਚਨ ਕੀਤਾ ਧੰਨ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ। ਕਹਿਣ ਲੱਗੇ, ਭਾਈ ਗੋਪਾਲਾ ਕੈਸੀ ਖੇਡ ਬਣੀ, ਜੇਕਰ ਅੰਦਰ ਫੁਰਨਾ ਨਹੀਂ ਸੀ, ਅਸੀਂ ਦੀਨ ਦੁਨੀ ਦੇ ਮਾਲਕ ਦਾ ਤਖਤ ਤੇਰੇ ਹਵਾਲੇ ਕਰਨ ਨੂੰ ਤਿਆਰ ਸਾਂ, ਪਰ ਤੇਰੇ ਇੱਕ ਖਿਆਲ ਨੇ ਤਖਤ ਗਵਾ ਲਿਆ ਤੇ ਨਿੱਕਾ ਜਿਹਾ ਇੱਕ ਘੋੜਾ ਹੀ ਲੈ ਲਿਆ। ਅਸੀਂ ਸਮਝਦੇ ਹਾਂ ਭਈ ਸ਼ਾਇਦ ਇਹ ਖਿਆਲ ਆਉਂਦੇ ਨੇ ਤੇ ਆਈ ਜਾਣ, ਕੋਈ ਗੱਲ ਨਹੀਂ, ਅਸੀਂ ਉਹਨਾਂ ਗੰਭੀਰ ਨਹੀਂ ਆ ਖਿਆਲਾਂ ਨੂੰ ਮੁਕਾਉਣ ਲਈ ਮਾਫ ਕਰਨਾ। ਹਾਂ ਵੈਸੇ ਕਹਿੰਦੇ ਤੁਸੀਂ ਅਰਦਾਸ ਕਰ ਦਿਓ ਕੋਈ ਨਾ ਕੋਈ ਤੇ ਮੇਰੇ ਖਿਆਲ ਮੁੱਕ ਜਾਣ। ਮਹਾਰਾਜ ਕਹਿੰਦੇ ਆਪਣ ਖੱਛੀ ਆਪਣਾ ਆਪੇ ਕੀ ਕਾਜ ਸਵਾਰੀਏ। ਇਤਿਹਾਸ ਸੋਹਣੀਆਂ ਗੱਲ ਕਰਦੇ ਆ, ਅਰਦਾਸ ਵਾਲਾ ਅਰਦਾਸ ਕਰਦਾ ਹੁੰਦਾ ਏ ਤੇ ਜਿਹਦੇ ਲਈ ਅਰਦਾਸ ਕਰਨੀ ਏ ਉਹ ਨਾਲ ਨਾਲ ਕਹਿੰਦੇ ਪਿਤਾ ਦਾ ਵੀ ਨਾਲ ਲੈ ਲਿਆ ਜੇ, ਮਾਤਾ ਦੇ ਵੀ ਥੋੜੀ ਅਰਦਾਸ ਕਰਨੀ ਏ, ਉਹ ਬੱਚਾ ਵੀ ਰਹਿੰਦਾ ਜੇ ਤੁਸੀਂ ਤੇ ਉਹਨਾਂ ਚ ਗਵਾਚੇ ਹੋਏ ਤੇ ਅਰਦਾਸ ਕਿੰਨੇ ਕਰਨੀ। ਜਿਹਦੇ ਲਈ ਅਰਦਾਸ ਹੋ ਰਹੀ ਉੱਥੇ ਹਾਜ਼ਰ ਹੀ ਕੋਈ ਨਹੀਂ ਤੇ ਕੌਣ ਕਿਸੇ ਦੇ ਸ਼ਬਦ ਕਵੇਗਾ। ਭਾਈ ਗੋਪਾਲੇ ਨੂੰ ਕਿਹਾ ਉਹ ਖਿਆਲ ਨਾ ਆਉਂਦੇ ਤੇ ਤਖਤਾਂ ਦਾ ਮਾਲਕ ਇੱਕ ਖਿਆਲ ਨੇ ਇੱਕ ਨਿੱਕਾ ਜਿਹਾ ਘੋੜਾ ਦਿੱਤਾ। ਜੇ ਅਸੀਂ ਅੱਜ ਕਮਜ਼ੋਰ ਹਾਂ, ਸੁਖੀ ਨਹੀਂ ਹਾਂ ਤੇ ਕੇਵਲ ਇਹਨਾਂ ਖਿਆਲਾਂ ਮਾੜਿਆਂ ਦੇ ਕਾਰਨ। ਜੇ ਇਹਦੀ ਜਗ੍ਹਾ ਤੇ ਗੁਰੂ ਸ਼ਬਦ ਆ ਕੇ ਟਿਕ ਜਾਵੇ ਤੇ ਜਿੱਥੇ ਸਤਿਗੁਰੂ ਦਾ ਸ਼ਬਦ ਆ ਗਿਆ ਉੱਥੇ ਪਤਾ ਕੀ ਕੁਛ

ਕਰਾਈ ਖਾਏ ਖਰਚ ਰਖੰਦਾ। ਫਿਰ ਆਪਾਂ ਕਿਉਂ ਨੀ ਕਰਦੇ ਇਹ ਕੰਮ ਪਿਆਰਿਓ? ਸਤਿਗੁਰੂ ਜੀ ਜੋ ਅੱਜ ਬਚਨ ਕਰ ਰਹੇ ਸੀ ਨਾ ਗੁਰੂ ਰਾਮਦਾਸ ਪਿਤਾ ਜੀ, ਆ ਜੇ ਵੀ ਸਿਰ ਵੇਚ ਦਿਓ, ਕੋਲ ਨਾ ਸਿਰ ਵਿੱਚ ਕੁਝ ਰੱਖੋ, ਛੱਡ ਦਿਓ, ਇਹਨੇ ਸਾਨੂੰ ਦੂਰ ਕੀਤਾ ਈ। ਮਹਾਰਾਜ ਵੱਡੀ ਬਖਸ਼ਿਸ਼ ਦੇਣਾ ਚਾਹੁੰਦੇ।

0: ਲੜੀਵਾਰ ਕਥਾ ਚੱਲ ਰਹੀ। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਪਰਮੇਸ਼ਰ ਦੇ ਪਿਆਰ ਵਿੱਚ ਉਧਰ ਧਿਆਨ ਦਿਵਾਉਣ ਲਈ ਕੀ ਹੁਕਮ ਕਰ ਰਹੇ ਹਨ।
1: ਮਾਰੂ ਮਹੱਲਾ ਪਹਿਲਾ ਸਾਚੇ ਸਾਹਿਬ ਸਿਰਜਣਹਾਰੇ।
0: ਮਾਰੂ ਰਾਗ ਅੰਦਰ ਧੰਨ ਗੁਰੂ ਨਾਨਕ ਸਾਹਿਬ ਦੇ ਪਿਆਰੇ ਬਚਨ, ਹੇ ਮੇਰੇ ਸਿਰਜਣਹਾਰ ਸੱਚੇ ਸਾਹਿਬ ਜੀਓ,
1: ਇਨ ਧਰ ਚੱਕਰ ਧਰੇ ਵਿਚਾਰੇ।
0: ਸਾਰੀ ਧਰਤੀ ਤੇ ਚੱਕਰ ਜੋ ਕੁਝ ਵੀ ਇਹ ਤੁਹਾਡੇ

0: ਪਰਮਾਤਮਾ ਕਰਕੇ ਕਿਧਰੇ ਚਲਾ ਨਹੀਂ ਗਿਆ, ਉਹਨੂੰ ਵੇਖਦਾ ਰੋਜ਼ ਹਰ ਪਲ ਵੇਖਦਾ ਹੈ। ਜਦੋਂ ਉਹ ਵੇਖਣਾ ਛੱਡ ਦੇਗਾ ਨਾ, ਅਸੀਂ ਰਹਿਣਾ ਹੀ ਨਹੀਂ, ਉਹ ਇੰਨਾ ਨੇੜੇ ਹੈ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿੱਥੇ ਨਾਮ ਜਪਣ ਦਾ ਹੁਕਮ ਦਿੰਦੇ, ਸੇਵਾ ਕਰਨ ਦਾ, ਘੜੀ ਮੁੜੀ ਇੱਕ ਗੱਲ ਕਹਿੰਦੇ, ਉਹਨੂੰ ਨੇੜੇ ਵੇਖੋ ਬਈ, ਉਹਨੂੰ ਦੂਰ ਨਾ ਸਮਝੋ ਵੀ ਰੱਬ ਕਿਧਰੇ ਦੂਰ ਹੈ, ਉਹ ਨੇੜੇ ਵੀ, ਤੁਸੀਂ ਕਿਧਰੇ ਦੂਰ ਚਲੇ ਗਏ। ਮਹਾਂਪੁਰਖਾਂ ਨੇ ਇੱਕ ਲਾਈਨ ਵਰਤੀ, ਉਹ ਕਹਿੰਦੇ ਕੈਸੀ ਖੇਡ, ਪਰਮਾਤਮਾ ਸਾਡੇ ਘਰੋਂ ਕਦੇ ਬਾਹਰ ਨਹੀਂ ਜਾਂਦਾ ਤੇ ਅਸੀਂ ਕਦੇ ਆਪਣੇ ਘਰ ਪੈਰ ਜ਼ਿੰਦਗੀ ਚ ਪਾਉਂਦੇ ਹੀ ਨਹੀਂ। ਇੱਥੇ ਬੈਠਿਆਂ ਤੇ ਖਿਆਲ ਕਰਦੇ, ਘਰ ਗਏ ਤੇ ਖਿਆਲ ਹੋਰ ਕਿਧਰੇ, ਇੰਡੀਆ ਬੈਠਿਆਂ ਤੇ ਖਿਆਲ ਅਮੈਰੀਕਾ ਦੇ, ਅਮੈਰੀਕਾ ਚ ਬੈਠਿਆਂ ਤੇ ਖਿਆਲ ਇੱਥੋਂ ਦੇ, ਘਰ ਆਉਣਾ ਹੀ ਨਹੀਂ। ਤੇ ਉਹ ਰੱਬ ਘਰ ਸੀ, ਨਾਮ ਜਪਾਂਗੇ ਘਰ ਆਵਾਂਗੇ, ਫਿਰ ਕਹਾਂਗੇ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ। ਕਹੋ ਨਾਨਕ ਗੁਰ ਮੰਤਰ ਦਰੜਾਏ ਗੱਲਾਂ ਨੀ, ਇੱਕ ਪ੍ਰੈਕਟੀਕਲ ਕਰੀਏ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕ ਇੱਕ ਬਚਨ ਸਾਡੀ ਜ਼ਿੰਦਗੀ ਨੂੰ ਰੰਗ ਲਾਉਂਦੇ। ਅੱਜ ਕਹਿੰਦੇ ਉਹ ਵੇਖਦਾ ਹੈ ਕਰ ਕਰਕੇ, ਬੇਪਰਵਾਹ ਜੇ ਸਦਾ ਕਾਇਮ ਰਹਿਣ ਵਾਲਾ ਹੈ।
1: ਵੇਖੀ ਵੇਖੀ ਜੰਤ ਉਪਾਏ,
0: ਵੇਖੀ ਵੇਖੀ ਦਾ ਮਤਲਬ ਹੁੰਦਾ ਕਿਸਮ ਕਿਸਮ ਦੇ, ਉਹਨੇ ਆ ਜੰਤ ਪੈਦਾ ਕੀਤੇ ਖਨ,
1: ਪੰਧੀ ਦੋਏ ਰਾਹ ਚਲਾਏ,
0: ਗੁਰਮੁਖ ਤੇ ਮਨਮੁਖ ਦੋ ਤਰ੍ਹਾਂ ਦੀ ਪਾਂਧੀ ਇਹ

ਗੁਰੂ ਕੇ ਪਿਆਰਿਓ ਮੁਕਤੀ ਨਹੀਂ ਜੇ। ਇਸ ਲਈ ਸਤਿਗੁਰੂ ਕਹਿੰਦੇ ਸੱਚਾ ਨਾਮ ਜਪੋ, ਲਾਖਾ ਲਓ। ਲਾਖਾ ਕੇਵਲ ਤੇ ਕੇਵਲ ਨਾਮ ਵਿੱਚੋਂ ਮਿਲਦਾ। ਜਿੱਥੇ ਵੀ ਗੁਰਬਾਣੀ ਚ ਆਏਗਾ ਨਾ ਲਾਖਾ, ਇੱਕੋ ਹੀ ਲਾਖਾ, ਮਤਲਬ ਓਏ ਖਰ ਨਾਮ, ਨਾਮ ਜਪ ਲਾਖਾ ਤੇ ਆਖੋ ਪਿਆਰ ਨਾਲ ਜੀ।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ, ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ, ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130-4818 ਵੈਸਟ ਵਿੰਡਸ ਡਰਾਈਵ, ਨਾਰਥ ਈਸਟ, ਕੈਲਗਰੀ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316, 27 ਐਵਨਿਊ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near Stanford।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5546। ਇਹਨਾਂ ਦਾ ਪਤਾ ਹੈ 2023 34th ਸਟਰੀਟ ਨਾਰਥ ਈਸਟ ਕੈਲਗਰੀ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ।
0: ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।

0: ਕੈਲਗਰੀ ਵਿੱਚ 24 ਘੰਟੇ 7 ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-238-6667 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774 ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ, ਕੈਲਗਰੀ, ਨੀਅਰ ਸਟੈਂਪੇਡ ਗਰਾਊਂਡ।

ਗੈਲਗਰੀਜ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਸ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਸ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th Street, ਸਾਊਥ ਈਸਟ, ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144-3670 ਐਵੀਨਿਊ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, Northeast Calgary,

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, Northeast Calgary।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਟ੍ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।

0: छुपी नाल।
1: वाहे गुरु जी का खालसा, वाहे गुरु जी की फतेह।

0: ਸਾ ਜੇਕਰ ਆਸੰਦਿਤ ਹੋ ਜਾਓ। ਦਾਤਾ ਕਰਤਾ ਤੂੰ ਤੁਸਦੇ ਵਹਿ ਕਰੇ ਪਸਾਓ, ਤੂੰ ਜਾਣੋ ਇਸ ਸੰਸਾਰ ਦੇ ਲੈ ਸੇ ਜਿੰਦ ਕਮਾਓ। ਕਰੇ ਆਸੰਦਿਤ ਹੋ ਜਾਓ, ਕਰੇ ਆਸੰਦਿਤ ਹੋ ਜਾਓ।
1: ਹਰ ਪ੍ਰੇਮ ਬਾਣੀ।

0: ਨਾਨਕ ਸੱਚ ਧਿਆਨ ਸੱਚ ਜੋ ਮਰਜ ਮੈਂ ਸੋ ਕਚਨ ਕਚ ਮਹੱਲਾ ਪਹਿਲਾ।
1: ਵੱਡੀ ਵਡਿਆਈ ਜਾਂ ਵੱਡਾ ਨਾਉ, ਵੱਡੀ ਵਡਿਆਈ ਜਾਂ ਸੱਚ ਨਿਆਉ, ਵੱਡੀ ਵਡਿਆਈ ਜਾਂ ਨਿਚਲ ਥਾਉ, ਵੱਡੀ ਵਡਿਆਈ ਜਾਣਿਆ ਲਾਉ, ਵੱਡੀ ਵਡਿਆਈ ਪੁੱਜੇ ਸਭਾਉ, ਵੱਡੀ ਵਡਿਆਈ ਜਾਂ ਪੁੱਛਣਾ ਦਾਤ, ਵੱਡੀ ਵਡਿਆਈ ਜਾਂ ਆਪੇ ਆਪ।

0: ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਏ ਲਏ ਇੱਕ ਨਾ ਹੁਕਮ ਕਰੇ ਵਿਨਾਸ ਇੱਕ ਨਾ ਭਾਣੇ ਕੱਢ ਲਏ ਇੱਕ ਨਾ ਮਾਇਆ ਵਿੱਚ ਨਿਵਾਸ ਏਵ ਤੇ ਆਖ ਨਾ ਜਾਪਈ ਜੇ ਕਿਸੇ ਆਣੇ ਰਾਸ ਨਾਨਕ ਗੁਰਮੁਖ ਜਾਣੀਏ
1: ਜਾਗੋ ਆਪ ਕਰੇ ਪ੍ਰਗਾਸ ਪੌੜੀ ਨਾਨਕ ਜੀ ਉਪਾਏ ਕਹਿ ਲਿਖ ਲਾਵੇ ਧਰਮ ਬਹਾਲਿਆ ਉੱਥੇ ਸੱਚੇ ਹਿੱਸਾ ਨਿਰਗੁਣ ਚੁਣ ਵੱਖ ਘਟੇ ਜਜ ਮਾਲਿਆ ਥਾਉ ਨਾ ਪੜ ਪੁੜਿਆ।

ਹੈ ਸੱਚੇ ਸੱਚ ਨੇ ਪੜਿਆ ਤੈਨੂੰ ਆ ਕਿਹੜੇ ਜੋ ਜਮਾ ਲਿਆ ਖਾਉਣਾ ਪਾਇਨ ਕੁੜੇ ਯਾਰ ਮੌਕਾ ਲੈ ਤੋ ਜੁਗ ਚਾਲਿਆ ਤੇਰੇ ਨਾਲ ਰਸਤੇ ਸੇ ਜਿਨ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਣਾ ਵੈ ਧਰਮ ਬਹਾ।

0: ਸਤ ਸੰਗਾ ਸਤ ਸੰਗਾ
1: ਲੋਕ ਮਹਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀਵ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨੰਗ ਫਿਰੇ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡ ਹੈ ਵਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਾਲਾ ਵਿਸਮਾਦ ਉੱਡੜ ਵਿਸਮਾਦ ਰਾਹ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖੇ ਹਾਜ਼ਰਾ ਹਜ਼ੂਰ।

ਕੁਦਰਤ ਦਿਸੈ ਕੁਦਰਤ ਸੁਣੀਏ ਕੁਦਰਤ ਭਾਉ ਸੁਖਸਾਰ ਕੁਦਰਤ ਪਤਾਲੀ ਆਕਾਸ਼ੀ ਕੁਦਰਤ ਸਰਬਾਕਾਰ ਕੁਦਰਤ ਵੇਦ ਪ੍ਰਾਣਕ ਦੇਵਾ ਕੁਦਰਤ ਸਰ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬਹਿ ਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਬਾਕੀ ਨਾਈ ਪਾਕ ਨਾਨਕ ਹੁਕਮੇ ਅੰਦਰ ਵੇਖੇ ਵਰਤੈ ਤਾਕੋ ਤਾਕੋੜੀ ਆਪੀ ਹੋਏ ਭਸਮਣ ਔਰ ਸਿਧਾਇਆ ਵੱਡਾ ਹੋਆ ਦੁਨੀਆਦਾਰ ਗੱਲ ਸੰਗ ਹੱਥ ਚਲਾਇਆ ਕਰਨੀ ਕੀਰਤ ਵਾਜੀ ਹੈ ਪਹਿਲੇ ਖਾ ਕਰ ਸਮਝਾਇਆ ਥਾ ਉਹ ਹੋ ਗਈ ਬਹੁਤੀ ਹੁਣ ਸੁਣਿਆ ਕਿਆ ਗਵਾਇਆ ਮਨ ਅੰਧੈ ਜਨਮ ਗਵਾਇਆ ਜਨਮ ਗਵਾਇਆ ਜਨਮ ਗਵਾਇਆ ਮਨ ਅੰਦਰ ਜਨਮ ਗਵਾਇਆ ਮਨ ਅੰਦਰ ਜਨਮ ਗਵਾਇਆ।

ਪੈ ਵਿੱਚ ਪਵਣ ਵਹਿ ਸਦਵਾਓ, ਪੈ ਵਿੱਚ ਚੱਲੇ ਲਖ ਦਰਿਆ, ਪੈ ਵਿੱਚ ਅਗਨ ਕੱਢੇ ਵੇਗਾਰ, ਪੈ ਵਿੱਚ ਧਰਤੀ ਦੱਬੀ ਪਾਰ, ਪੈ ਵਿੱਚ ਇੰਦ ਫਿਰੇ ਸਿਰ ਪਾਰ, ਪੈ ਵਿੱਚ ਰਾਜਾ ਧਰਮ ਦੁਆਰ, ਪੈ ਵਿੱਚ ਸੂਰਜ, ਪੈ ਵਿੱਚ ਚੰਦ, ਕੋਹ ਕਰੋੜੀ ਚਲਤਨੰਤ, ਪੈ ਵਿੱਚ ਸਿੱਧ ਬੁੱਧ ਸੁਰਨਾਥ, ਪੈ ਵਿੱਚ ਆਡਾਣਿਆ।

0: ਭੋਲ ਕੇ ਆਸਰ ਲੇਖ ਨਾਨਕ ਨਿਰਭਉ ਨਿਰੰਕਾਰ ਸੱਚ ਏਕ ਮਹੱਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਹੋਰ ਕਿਤੇ ਰਾਮ ਰਵਾਲ ਕਿਤੇ ਕੰਨ ਕਹਾਣੀਆਂ ਕਿਤੇ ਵੇਦ ਵਿਚਾਰ ਕਿਤੇ ਨੱਚੇ ਮੰਗਤੇ ਖਿੜਮੁੜ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮੈਂ ਇਕੱਡੇ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲੇ ਆਲ ਪਤਾਲ ਲੱਖ ਟੱਕਿਆਂ ਕੇ ਮੁੰਦੜੇ ਲੱਖ ਟੱਕਿਆਂ ਕੇ ਹਾਰ ਜਿੱਤ ਤਨ ਪਾਈਏ ਨਾਨਕਾ ਸੇ ਤਨ ਹੋਵੇ ਸ਼ਾਰ ਗਿਆਨ ਨਾਂਗਲ ਲਈ ਢੂੰਡੀਏ ਕਥਨਾ ਕਰੜਾ ਸਾਰ ਕਰਮ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ ਖੁਆਰ ਪੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤ ਗੁਰ ਪਾਇਆ ਜੇ ਬੋਲੇ ਜਨਮ ਭਰਮਿਆ ਤਾਂ ਸਤ ਗੁਰ ਸ਼ਬਦ ਸੁਣਾਇਆ ਸਤਿਗੁਰ ਦੇਵੜ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨੀ ਵਿੱਚੋ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਸੱਚ ਬੁਝਾਇਆ ਸੱਚ ਬੁਝਾਇਆ
2: ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਆ ਲੋਕ ਸਭਾਇਆ ਸਤਿਗੁਰ ਮਿਲੀਏ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਦਿਲ ਸੱਚੋ ਸੱਚ ਬੁਝਾਇਆ ਦਿਲ ਸੱਚੋ ਸੱਚ।

0: ਰਸ ਉੱਤਾ।
1: ਸ਼ਲੋਕ ਮਹਲਾ ਪਹਿਲਾ। ਘੜੀਆਂ ਸਭੇ ਗੋਪੀਆਂ ਪਹਿਰ ਕੰਨ ਗੋਪਾਲ, ਗਹਿਣੇ ਪਾਉਣ ਪਾਣੀ ਬੈਸੰਤਰ, ਚੰਦ ਸੂਰਜ ਅਵਤਾਰ, ਸਗਲੀ ਧਰਤੀ ਮਾਲ ਤਨ ਵਰਤਨ ਸਰਜੰਜਾਰ, ਨਾਨਕ ਮੁਸੈ ਗਿਆਨ ਵਿਹੋਣੀ, ਖਾਏ ਗਿਆ ਜਮਕਾਲ ਮਹਲਾ ਪਹਿਲਾ।
0: ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ ਫਿਰਨ ਸਿਰ, ਉੱਡ ਉਡਰਾਵਾ ਝਾਟੇ ਪਾਏ ਵੇਖੇ ਲੋਕ ਹੱਸੈ, ਘਰ ਜਾਏ ਰੋਟੀਆਂ ਕਾਰਨ ਪੂਰੇ ਤਾਲ, ਆ ਪਛਾੜੇ ਧਰਤੀ ਨਾਲ, ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ, ਨਿਰਭਉ ਨਿਰੰਕਾਰ ਸੁਚਨਾਮ ਜਾ ਕਾਕੀਆ ਸਗਲ ਜਹਾਨ, ਸੇਵਕ ਸੇਵ ਹੈ ਕਰਮ ਚੜਾਓ ਭਿੰਨੀ ਰਹਿਣ ਜਿਨਾ ਮਨ ਚਾਓ, ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲਗਾਏ ਪਾਰ, ਕੋਲੂ ਚਰਖਾ ਚੱਕੀ ਚੱਕ ਥਲਵਾਰ ਰੋਲੇ ਬਹੁਤ ਅਨੰਤ, ਲਾਟੂ ਮਧਾਣੀਆਂ ਨਗਾ ਪੰਖੀ ਪਾਉਂਦੀਆਂ ਲੈ ਨਸਾ, ਸੂਏ ਚਾੜ ਭਵਾਈਏ ਜੰਤ, ਨਾਨਕ ਪਾਉਂਦਿਆਂ ਗਣਤ ਨਾ ਅੰਤ,
1: ਬੰਧਨ ਬੰਦ ਭਵਾਏ ਸੋਏ ਪਇਆ ਕਿਰਤ, ਨੱਚੇ ਸਭ ਕੋਈ ਨੱਚ ਨੱਚ, ਹੱਸ ਹੈ ਚਲ ਹੈ ਸਰੋਏ, ਉੱਡ ਨਾ ਜਾਹੀ ਸਿੱਧ ਨਾ ਹੋਏ, ਨੱਚਣ ਕੁੱਦਣ ਮਲਕਾ ਚਾਓ, ਨਾਨਕ ਜਿਨ ਮਨ ਭਉ ਤਿਨਾ

0: ਪਾਈਏ।
1: ਥੋੜੀ ਨਾਉ ਤੇਰਾ ਨਿਰੰਕਾਰ ਹੈ ਨ ਲਿਆ ਨਰਕ ਨ ਜਾਈਏ। ਜਿਉ ਪਿੜ ਸਭ ਤੀਜਾ ਦੇਖਾ ਜਾਇਆ ਗਵਾਈਏ। ਜੇ ਲੋੜ ਹੈ ਚੰਗਾ ਆਪਣਾ ਕਰ ਪੁਨੋ ਨੀ ਸਦਾਈਏ। ਜੇ ਜਰਵਾਨਾ ਪਰ ਹਰੇ ਜਰਵੇਸ ਕਰੇ ਦੀ ਆਈਏ। ਹੋ ਰਹਿਣਾ ਭਰੀਏ ਪਾਈਏ, ਹੋ ਰਹਿਣਾ ਭਰੀਏ ਪਾਈਏ।
0: ਪੰਥ ਦਸਾ।

ਮੁਸਲਮਾਨਾ ਸਿਫਤ ਸਰੀਅਤ ਪੜ ਪੜ ਕਰੇ ਵਿਚਾਰ ਬੰਦੇ ਸੇਜੇ ਪਵਹਿ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਾਲਾ ਹੀ ਸਾਲਾ ਅੰਦਰ ਸੰਰੂਪ ਵਪਾਰ ਤੀਰਥ ਨਾਵੇ ਅਰਚਾ ਪੂਜਾ ਕਰਵਾਸ ਬੈਕਾਰ ਜੋਗੀ ਸੁਨ ਧਿਆਵਨ ਜਿੱਤੇ ਲੱਖ ਨਾਮ ਕਰਤਾਰ ਸੁਖ ਮੂਰਤ ਨਾਮ ਰੰਜਨ ਕਾਇਆ ਕਾ ਆਕਾਰ ਸਤੀਆ ਮਨ ਸੰਤੋਖ ਉਪਜੇ ਦੇਣੇ ਕੇ ਵਿਚਾਰ ਦੇ ਦੇ ਮੰਗੇ ਸਹਿਸਾ ਗੁਣਾ ਸੋਭ ਕਰੇ ਸੰਸਾਰ ਚੋਰਾਂ ਜਾਰਾਂ ਤੈ ਕੂੜਿਆਰਾਂ ਖਾ ਰੱਬਾਂ ਵੇਕਾਰ ਇੱਕ ਹੁੰਦਾ ਖਾਏ ਚੱਲੇ ਥਾ।

0: ਨਾਨਕ ਭਗਤਾਂ ਭੁਖ ਸਲਾਣ ਸਤਨਾਮ ਧਾਰ ਸਦਾ ਆਨੰਦ ਰਹਿ ਦਿੰਦਾ ਤੀ ਗੁਣਵੰਤਿਆਂ ਪਾਛਾਰ ਮਹੱਲਾ ਪਹਿਲਾ।
1: ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਘੜ ਭਾਂਡੇ ਟਾਕੀਆਂ ਜਲਦੀ ਕਰੇ ਪੁਕਾਰ, ਜਲ ਜਲ ਰੋਵੇ ਬੱਪੂੜੀ ਚੜ ਚੜ ਪਵੇ ਗਿਆਰ, ਨਾਨਕ ਜਿਨ ਕਰਤੇ ਕਾਰਨ ਕੀਆ ਸੋ ਜਾਣੇ ਕਰਤਾ। ਪੌੜੀ ਬਿਨ ਸਤਿਗੁਰ ਕਿਨੈ ਨ ਪਾਇਆ, ਬਿਨ ਸਤਿਗੁਰ ਕਿਨੈ ਨ ਪਾਇਆ, ਸਤਿਗੁਰ ਵਿੱਚ ਆਵਰ ਕਰ ਪਰ ਵੈਲ ਆਖ ਸੁਣਾ, ਸਤਿਗੁਰ ਮਿਲਿਆ ਸਦਾ ਮੋਤ ਹੈ। ਜਿਣੀ ਵਿੱਚੋਂ ਮੋਹ ਚੁਕਾਇਆ ਉੱਤਮ ਵਿਚਾਰ ਹੈ, ਜਿਨ ਸੱਚੇ ਸੋਚ ਦਿਲਾਇਆ ਜਗ ਜੀਵਨ ਤਾਤਾ ਪਾਇਆ, ਤਾਤਾ ਪਾਇਆ, ਤਾਤਾ ਪਾਇਆ।
2: ਪੌੜੀ ਬਿਨ ਸਤਿਗੁਰੂ ਕਿਨੇ ਨਾ ਪਾਇਆ, ਬਿਨ ਸਤਿਗੁਰੂ ਕਿਨੇ ਨਾ ਪਾਇਆ, ਸਤਿਗੁਰੂ ਵਿੱਚ ਆਪ ਰੱਖੇ ਅਨੁਕਾਰ ਪ੍ਰਗਟ ਆਖ ਸੁਣਾਇਆ, ਸਤਿਗੁਰ ਮਿਲੇ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ, ਉੱਤਮ ਹੈ ਵਿਚਾਰ ਹੈ ਜਿਨ ਸੱਚੇ ਸਿਉਂ ਚਿਤਲਾਇਆ, ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ।

0: ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੁਆ, ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ, ਹੋਂ ਵਿੱਚ ਗਿਆ, ਹੋਂ ਵਿੱਚ ਸਚਿਆਰ ਕੂੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਹੱਸੈ, ਹੋਂ ਵਿੱਚ ਰੋਵੇ, ਹੋਂ ਵਿੱਚ ਭਰੀਏ, ਹੋਂ ਵਿੱਚ ਧੋਵੇ, ਹੋਂ ਵਿੱਚ ਜਾਤੀ ਜਿਨਸੀ ਖੋਵੇ, ਹੋਂ ਵਿੱਚ ਮੂਰਖ, ਹੋਂ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨ ਜਾਣਾ, ਹੋਂ ਵਿੱਚ ਮਾਇਆ, ਹੋਂ ਵਿੱਚ ਛਾਇਆ, ਹੋਂ ਮੈਂ ਕਰ ਕਰ ਜੰਤੂ ਪਾਇਆ, ਹੋਂ ਮੈਂ ਬੁੱਝੇ ਤਾਂ ਦਰ ਸੁਜੇ, ਗਿਆਨ ਵਿਹੂਣਾ ਕਥ ਕਥ ਲੁਜੈ, ਨਾਨਕ ਹੁਕਮੀ ਲਿਖੀਐ ਲੇਖ, ਜਿਹਾ ਵੇਖੈ ਇਹਾ ਵੇਖ ਮਹਲਾ ਦੂਜਾ,
1: ਹੋਂ ਮੈਂ ਇਹਾ ਜਾਤ ਹੈ, ਹੋਂ ਮੈਂ ਕਰਮ ਕਮਾਹੇ, ਹੋਂ ਮੈਂ ਇਹ ਬੰਦਨਾ ਫਿਰ ਫਿਰ ਜੋ ਨੀ ਪਾਹੇ, ਹੋਂ ਮੈਂ ਕਿੱਥੋਂ ਪਜੈ ਕਿਸਨ ਜਮੇ ਜਾਹੇ, ਹੋਂ ਮੈਂ ਇਹੋ ਹੁਕਮ ਹੈ ਪਿਆ ਕਿਸ ਫਿਰਾ ਹੈ, ਹੋਂ ਮੈਂ ਦੀਰਘ ਰੋਗ ਹੈ ਦਾਰੂ ਭਿਸਮਾ ਹੈ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਹੁਕਮ ਆਹੇ, ਨਾਨਕ ਕਹੇ ਸੁਣੋ ਜਨੋ ਇਤ ਸੰਜਮ ਦੁਖ ਜਾਏ ਪੌੜੀ ਸੇ ਪੀ ਸੰਤੋ।

ਜਿਸੇ ਪਿਤਿ ਸੰਤੋਖੀ ਜਿਨ ਸਚੋ ਸਚ ਕੇ ਆਇਆ। ਉਨੀ ਮੰਦੇ ਭੈ ਨ ਰੱਖੇ ਉਨ ਕਰ ਸੁਕ੍ਰਿਤ ਧਰਮ ਕਮਾਇਆ। ਉਨੀ ਦੁਨੀਆਂ ਤੋੜੇ ਬੰਦਨਾਂ ਨੂੰ ਪਾਣੀ ਥੋੜਾ ਖਾਇਆ। ਤੂੰ ਬਖਸ਼ਿਸ਼ੀ ਅਗਲਾ ਨਿੰਦੇ ਵਹਿ ਚੜੇ ਸਵਾਇਆ। ਵਡਿਆਈ ਵਡਾ ਪਾਇਆ।

0: ਕੇ ਹਰ ਟਿੱਕੇ।
1: ਸਲੋਕ ਮਹੱਲਾ ਪਹਿਲਾ। ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ ਦੀਪਾਂ ਲੋਹਾਂ ਮੰਡਲਾਂ ਖੰਡਾਂ ਵਰ ਭੰਡਾਂ ਅੰਡਜ ਜਿਰਜ ਉਤਪਜਾ ਖਾਣੀ ਸੇਤ ਜਾ ਸੋ ਮਿਤ ਜਾਣੇ ਨਾਨਕਾ ਸਰਾਮਣਾ ਜਨਤਾ। ਨਾਨਕ ਜੰਤੂ ਪਾਏ ਕੈ ਸੰਭਾਲੇ ਸਭਨਾ ਜਿਨ ਕਰਤੇ ਕਰਨਾ ਕੀਆ ਚਿੰਤਾ।

0: ਤਿਸ ਜੁਹਾਰੀ ਸਵਸਥ ਤਿਸ ਤਿਸ ਦੇ ਬਾਣ ਪੱਗ ਨਾਨਕ ਸੱਚੇ ਨਾਮ ਕਿਆ ਟਿੱਕਾ ਕਿਆ ਤਗ ਮਹੱਲਾ ਪਹਿਲਾ
1: ਲੱਖ ਨੇਕੀਆਂ ਚੁਨਿਆਈਆਂ ਲੱਖ ਪੁੰਨਾ ਪ੍ਰਵਾਨ ਲੱਖ ਤਪ ਪ੍ਰਤੀਰਥਾਂ ਸਹਿਯੋਗ ਬੇਬਾਨ ਲੱਖ ਸੁਰਤੀ ਲੱਗਿਆ ਧਿਆਨ ਪੜੀਏ ਪਾਠ ਪੁਰਾਣ ਲੱਖ ਸੁਰਤੀ ਲੱਗਿਆ ਧਿਆਨ ਪੜੀਏ ਪਾਠ ਪੁਰਾਣ ਜਿਨ ਕਰਤੇ ਕਰਣਾ ਕੀਆ ਲਿਖਿਆ ਵੰਜਾਨ ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ ਥੋੜੀ ਸੱਚੋ ਸਹਿਬੀ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦਰਸ ਮਿਲੇ ਸੱਚ ਤਾਂ ਤਿੰਨੀ ਸੱਚ ਗਵਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਕਹਿਰ ਕਹਿ

ਸੱਚਾ ਸਾਹਿਬ ਏਕ ਤੂ ਜਿਨ ਸੱਚੋ ਸੱਚ ਵਰਤਾਇਆ ਜਿਸ ਤੂ ਦੇ ਤਿਸ ਮੇਲੇ ਸੱਚ ਤਿਨੀ ਸੱਚ ਕਮਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਕੇ ਹਿਰਦੈ ਸੱਚ ਵਸਾਇਆ ਮੂਰਖ ਸੱਚ ਨਾ ਜਾਨੀ ਮਨ ਮੁਖੀ ਜਨਮ ਗਵਾਇਆ ਵਿੱਚ ਦੁਨੀਆਂ ਕਾਹੇ ਆਇਆ।

0: ਧੰਨ ਨਾਨਕ ਕਉ ਹਰ ਬਖਸ਼ਿਆ ਹਰ ਭਗਤ ਭੰਡਾਰਾ ਭਗਤ ਭੰਡਾਰਾ।
1: ਸ਼ਲੋਕ ਮਹਲਾ ਪਹਿਲਾ। ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈਸਣਹਾਰ ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਣਹਾਰ ਕੂੜ ਕਾਇਆ ਕੂੜ ਕੱਪੜ।

ਸਭ ਜਗ ਚੱਲਣਹਾਰ। ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੈ ਪੂਰ, ਨਾਨਕ ਵਖਾਣੇ ਬੇਨਤੀ ਤੁਧ ਬਾਜ ਕੂੜੋ ਕੂੜ।

ਮਤ ਥੋੜੀ ਸੇਵ ਗਵਾਈ ਹੈ।

0: ਸੱਚ ਕਾਲ ਗੁੜ ਵਰਤਿਆ ਕਲ ਕਲਕ ਬੇਤਾਲ ਵੀ ਉਹ ਬੀਜ ਪਤ ਲੈ ਗਏ ਅਬ ਕਿਉਂ ਉਗਵੈ ਦਾਲ ਜੇ ਇੱਕ ਹੋਏ ਤਾਂ ਉਗਵੈ ਰੁੱਤੀ ਹੁਰਤ ਹੋਏ ਨਾਨਕ ਪਾਹੇ ਬਾਹਰਾ ਗੋਰੇ ਰੰਗ ਨਾ ਸੋਏ ਪੈ ਵਿੱਚ ਖੁੰਭ ਚੜਾਈ ਐ ਸ਼ਰਮ ਪਾਉ ਤਨ ਹੋਏ ਨਾਨਕ ਭਗਤੀ ਜੇ ਰਪੈ ਕੂੜੇ ਸੋਏ ਨਾ ਕੋਈ ਮਹੱਲਾ ਪਹਿਲਾ
1: ਲਭ ਪਾਪ ਦੁਏ ਰਾਜਾ ਮਹਿਤਾ ਕੂੜ ਹੋਆ ਸਿਖਦਾਰ ਕਾਮ ਨੇਪ ਸਤ ਪੁੱਛੀਏ ਬਹਿ ਬਹਿ ਕਰੇ ਵਿਚਾਰ ਅੰਦੀ ਰਹੀਤ ਗਿਆਨ ਵੀ ਹੁਣੀ ਭਾਹੇ ਭਰੇ ਮੁਰਦਾ।

ਘਰ ਬਾ ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖੇ ਪਤ ਪ੍ਰਵਾਣਾ ਪਿੱਛੇ ਪਾਈਏ ਪਤ ਪ੍ਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੁਲਿਆ।

0: ਭੈਜਰ ਪਾਈ।
1: ਸ਼ਲੋਕ ਮਹਲਾ ਪਹਿਲਾ। ਦੁੱਖ ਦਾਰੂ ਸੁਖ ਰੋਗ ਭਇਆ ਜਾਂ ਸੁੱਤਾ ਨ ਹੋਈ, ਤੂੰ ਕਰਤਾ ਕਰਨਾ ਮੈਂ ਨਾਹੀ, ਜਾਹੋ ਕਰੀ ਨ ਹੋਈ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ।

0: ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਕਹੋ ਨਾਨਕ ਕਰਤੇ ਕੀਆ ਬਾਤਾ, ਜੋ ਕਿਛ ਕਰਨਾ ਸੋ ਕਰ ਰਹਿਆ ਮਹੱਲਾ ਦੂਜਾ।
1: ਯੋਗ ਸ਼ਬਦੰ, ਗਿਆਨ ਸ਼ਬਦੰ, ਵੇਦ ਸ਼ਬਦੰ, ਬ੍ਰਾਹਮਣ ਹੈ, ਖੱਤਰੀ ਸ਼ਬਦੰ, ਸੂਰ ਸ਼ਬਦੰ, ਸੁੰਦਰ ਸ਼ਬਦੰ, ਪ੍ਰਾਕਿਰਤ ਹੈ, ਸਰਬ ਸ਼ਬਦੰ, ਏਕ ਸ਼ਬਦੰ, ਜੇ ਕੋ ਜਾਣੈ ਭਿਓ, ਨਾਨਕ ਤਾ ਕਾ ਦਾਸ ਹੈ। ਸੋਈ ਨਿਰੰਜਨ ਦਿਓ ਮਹੱਲਾ ਦੂਜਾ।
0: ਏਕ ਕ੍ਰਿਸ਼ਨੰ ਸਰਬ ਦੇਵਾ, ਦੇਵ ਦੇਵਤਾ ਆਤਮਾ, ਆਤਮਾ ਬਾਸ ਦੇਵਸ ਜੇ ਕੁ ਜਾਣੈ ਭਿਓ, ਨਾਨਕ ਤਾ ਕਾ ਦਾਸ ਹੈ। ਸੋਈ ਨਿਰੰਜਨ ਦਿਓ ਮਹੱਲਾ ਪਹਿਲਾ।
1: ਖੁੰਬੇ ਬਤਾ ਜਲ ਰਹੇ, ਜਲ ਬਿਨ ਖੁੰਬ ਨਾ ਹੋ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ, ਪੌੜੀ ਪੜਿਆ ਹੋਵੇ ਗੁਣੇਗਾ। ਸਾਧਨ ਮਾਰੀਏ ਜਿਹਾ ਕਾਲ ਕਾਲਣਾ, ਦੇਵੇ ਹੋ ਨਾਉ ਪੁਜਾਰੀਏ, ਸਿਕਲਾ ਨਾ ਖੇਡੀਏ।

0: ਅੱਗੇ ਮਾਰੀਏ,
1: ਅੱਗੇ ਮਾਰੀਏ,
0: ਅੱਗੇ ਮਾਰੀਏ।
2: ਪੌੜੀ ਪੜਿਆ ਹੋਵੇ ਗੁਨੇਗਾਰ ਤੋਂ ਵੀ ਸਾਧਨਾ ਮਾਰੀਏ, ਜਿਹਾ ਕਾਲੇ ਕਲਰਾਂ ਤੇ ਵੇਹੋ ਨਾ ਪਚਾਰੀਏ, ਐਸੀ ਕਲਨਾ ਖੇਡੀਏ ਜਿਦਰ ਗਹਿ ਗਿਆ ਹਾਰੀਏ। ਪੜਿਆ ਤੇ ਉਹ ਮੈਂ ਵਿਚਾਰ ਅੱਗੇ ਵਿਚਾਰੀਏ, ਮੋਹ ਚੱਲੇ ਸੋ ਗਹਿ ਮਾਰੀਏ,
1: ਮੋਹ ਚੱਲੇ ਸੋ ਗਹਿ ਮਾਰੀਏ।

हर रस पूरन सर्ब कला, गावे थन काज साध सिधा देके।

अपरंपर अवतार वरो गावे जम दगन परसरा मेथर कर कुठार रगते।

0: ਕਾਵੇ ਕੁਨ ਬਰਨ ਚਾਰ ਖੱਡ ਦਰਸਨ ਬ੍ਰਹਿ ਮਾਦਕ ਸਿਮਰੰਥ ਗੁਣਾ ਗਾਵੇ ਕੁਨ ਸਹਿਸ ਸੇਸ ਜੇ ਬਾਰਸ ਆਦ ਅੰਤ ਲਿਵਲਾਕਤਨਾ ਗਾਵੇ ਕੁਨ ਮਹਾਦੇਵ ਬੈਰਾ ਕੇ ਜਿਨ ਤਾਨ ਨਿਰੰਤਰ ਜਾਣਿਓ ਕਬ ਕਲ ਸੋ ਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ ਰਾਜ ਜੋਗ ਮਾਣਿਓ ਬਸਿਓ ਨਿਰਵੈਰ ਨਿਰੰਤਰ ਸ੍ਰਿਸ਼ਟ ਸਗਲ ਉਦਰੀ ਨਾਮ ਲੈ ਤਰਿਓ ਨਿਰੰਤਰ ਗੁਣ ਗਾਵੇ ਸੰਕਾਦ ਆਦ ਜਨ ਕਾਦ ਜੁਗੈ ਲਗ ਧਨ ਧਨ ਗੁਰ ਧਨ ਜਨਮ ਸਿਕਿਅਥ ਭਲੋ ਜਗ ਪਾਤਾਲਪੁਰੀ ਜੈਕਾਰ ਦੁਨ ਕਵ ਜਨ ਕਲ ਵਖਾਣਿਓ ਹਰ ਨਾਮ ਰਸਿਖ ਨਾਨਕ ਗੁਰ ਰਾਜ ਜੋਗ ਤੈ ਮਾਣਿਓ
1: ਸਤਿਯੁਗ ਤੈ ਮਾਣਿਓ ਚੱਲਿਓ ਬਲ ਬਾਵਨ ਪਾਇਓ ਤ੍ਰਿਤ ਤੈ ਮਾਣਿਓ ਰਾਮ ਰਘਵੰਤ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰ ਕੀਓ ਉਗਰ ਸੈਨ ਕੋ ਰਾਜ ਅਪੈ ਭਗਤੇ ਜਾਂਦੀਓ ਕਲਯੁਗ ਪਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬ ਚੱਲ ਅਟਲ ਆਦ ਪੁਰਖ ਫੁਰਮਾਇਓ ਸ੍ਰੀ ਗੁਰੂ ਰਾਜ ਅਬ ਚੱਲ ਅਟਲ ਆਦ ਪੁਰਖ ਫੁਰਮਾਇਓ
2: ਗੁਣ ਗਾਵੇ ਰਵਿਦਾਸ ਭਗਤ ਜੈ ਦੇ ਤਰਲੋਚੈ ਨਾਮਾ ਭਗਤ ਕਬੀਰ ਸਦਾ ਗਾਵੈ ਸਮਲੋਚਨ ਭਗਤ ਬੈਨ ਗੁਣ ਰਵੈ ਸਹਿਜ ਆਤਮ ਰੰਗ ਮਾਣ ਜੋਗ ਧਿਆਨ ਗੁਰ ਗਿਆਨ ਬਿਨਾ ਪ੍ਰਭ ਅਵਰ ਨ ਜਾਣ ਸੁਖ ਦਿਓ ਪਰੀਖਤ ਗੁਣ ਰਹਿ ਗੋਤਮ ਰਿਖ ਜਸ ਗਾਇਓ ਕਬ ਕਲ ਸੁਜਸ ਨਾਨਕ ਗੁਰ ਨਿਤ ਨਵ ਤਨ ਜਗ ਛਾਇਓ ਸੁਖ ਦਿਓ ਪਰੀਖਤ ਗੁਣ ਰਵੈ ਗੋਤਮ ਰਿਖ ਜਸ ਗਾਇਓ ਕਬ ਕਲ ਸੁਜਸ ਨਾਨਕ ਗੋਰ ਨਿਤ ਨਵ ਤਨ ਜਗ ਛਾਇਓ
3: ਗੁਣ ਗਾਵੇ ਪਾਇਆ ਭਗਤ ਨਗਦ ਭਯੰਗਮ ਮਹਾਂਦਿਓ ਗੁਣ ਰਵੈ।

0: ਗੁਣ ਉਚਰੈ ਜਿਨਕੁਮ ਸਭ ਸਿਸ਼ਟ ਸਵਾਰੀ। ਬ੍ਰਹਿਮੰਡ ਖੰਡ ਪੂਰਨ ਬ੍ਰਹਮ ਗੁਣ ਨਿਰਗੁਣ ਸਮ ਜਾਣਿਓ। ਚਪ ਕਲ ਸੁਜਸ ਨਾਨਕ ਗੁਰ ਸਹਿਜ ਜੋਗ ਜਿਨ ਮਾਣਿਓ। ਬ੍ਰਹਿਮੰਡ ਖੰਡ ਪੂਰਨ ਬ੍ਰਹਮ ਗੁਣ ਨਿਰਗੁਣ ਸਮ ਜਾਣਿਓ। ਜਪ ਕਲ ਸੁਜਸ ਨਾਨਕ ਗੁਰ ਸਹਿਜ ਜੋਗ ਜਿਨ ਮਾਣਿਓ।
1: ਗੁਣ ਗਾਵੇ ਨਵਨਾਥ ਧੰਨ ਗੁਰੂ ਸਾਹਿਬ।

0: ਹਰ ਨਾਮ ਬੋਇਤ ਬੜੋ ਕਲਮ ਪਵ ਸਾਗਰ ਪਾਰ ਉਤਾਰਨ ਕੋ।
1: ਅਗਮ ਅਨੰਤ ਅਨਾਦ ਆਦ ਜਿਸ ਕੋਇ ਨ ਜਾਣੈ, ਸਿਵ ਬਿਰੰਚ ਧਰ ਧਿਆਨ ਨਿਤਹਿ ਜਿਸ ਬੇਦ ਪਖਾਣੈ। ਨਿਰੰਕਾਰ ਨਿਰਵੈਰ ਅਵਰ ਨਹੀਂ ਦੂਸਰ ਕੋਈ, ਭੰਜਨ ਗੜਨ ਸਮਥ ਤਰਨ ਤਾਰਨ ਪ੍ਰਭ ਸੋਈ। ਨਾਨਾ ਪ੍ਰਕਾਰ ਜਿਨ ਜਗ ਕੀਓ, ਜਨ ਮਥੁਰਾ ਰਸਨਾ ਰਸੈ। ਸ੍ਰੀ ਸਤਨਾਮ ਕਰਤਾ ਪੁਰਖ ਗੁਰ ਰਾਮਦਾਸ ਚਿਤ ਹੈ ਬਸੈ।
2: ਕਲ ਸਮੁੰਦਰ ਪਏ ਰੂਪ ਪ੍ਰਗਟੇ, ਹਰ ਨਾਮ ਉਧਾਰਨੇ। ਬਸੇ ਸੰਤ ਜਿਸ ਹਿਰਦੈ ਦੁੱਖ ਦਰਿਦਰ ਨਿਵਾਰਨ। ਨਿਰਮਲ ਭੇਖ ਅਪਾਰ ਤਾਸ ਬਿਨ ਅਵਰ ਨਾ ਕੋਈ, ਮਨ ਬਚ ਜਿਨ ਜਾਣਿਓ ਭਇਓ ਤੈ ਸੰਸਰ ਸੋਈ। ਤਰਨ ਗਗਨ ਨਵ ਖੰਡ ਮਹਿ

ਨਾਮ ਅਵਖਦ ਨਾਮ ਆਧਾਰ ਅਰ ਨਾਮ ਸਮਾਧ ਸੁਖ ਸਦਾ ਨਾਮ ਨਿਸ਼ਾਨ ਸੋਹੈ ਰੰਗ ਰਤੋ ਨਾਮ ਸਿਉ ਕਲ ਨਾਮ ਸੁਰ ਨਰੈ ਬੋਹੈ ਨਾਮ ਪਰਸ ਜਿਨ ਪਾਇਓ ਸਤ ਪ੍ਰਗਟਿਓ ਰਵ ਲੋਏ ਦਰਸਨ ਪਰਸੈ ਗੁਰੂ ਕੈ

ਜਨਾ ਮਾਇਆ ਹਰ ਰਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੁਨ ਪ੍ਰੇਮ ਉਮਾਹੜਾ ਕਿਉ ਮਿਲੀਐ ਹਰ ਜਾਏ, ਮਨ ਤਨ ਪਿਆਸ ਦਰਸਨ ਘਣੀ, ਕੋਈ ਆਣ ਮਿਲਾਵੇ ਮਾਏ।

0: ਸਲੋਕ ਮਹੱਲਾ ਪਹਿਲਾ। ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥਵਾਹ, ਜੁਗ ਜੁਗ ਫੇਰ ਵਟਾਈ ਹੈ ਗਿਆਨੀ ਬੁੱਝਤਾ ਹੈ। ਸਤਿਗੁਰ ਦਾ ਸੰਤੋਖ ਕਾ ਧਰਮ ਅੱਗੇ ਰਥਵਾਹ, ਤ੍ਰਿਤ ਰਚਤੇ ਕਾ ਜੋਰ ਅੱਗੇ ਰਥਵਾਹ, ਦੁਆਪਰ ਤਪਿਕ ਸਤ ਅੱਗੇ ਰਥਵਾਹ, ਕਲ ਜੁਗ ਰਥ ਅਗਨ ਕਾ ਕੂੜ ਅੱਗੇ ਰਥਵਾਹ। ਮਹੱਲਾ ਪਹਿਲਾ।
1: ਸਾਮ ਕਹੇ ਸਤੰਬਰ ਸਵਾਮੀ, ਸੱਚ ਮੈਂ ਆਛੇ ਸਾਚ ਰਹੇ, ਸਭ ਕੁਛ ਸੱਚ ਸੁਮਾ ਵੈਰ ਕਹਿ ਰਹਿਆ ਭਰਪੂਰ, ਰਾਮ ਨਾਮ ਦੇਵਾ ਮੈਂ ਸੂਰ, ਨਾਏ ਲਿਆ ਪ੍ਰਾਥ ਜਾਏ ਨਾਨਕ ਤੋਂ ਮੁਖੰਤਰ ਪਾਏ, ਜੁਜ ਮੈਂ ਜੋਰ ਛਲੀ ਚੰਦਰਾਵਲ ਕਾਂਤ ਸਮਝਾਦਮ ਭਇਆ, ਪਾਰ ਜਾਤ ਗੋਪੀ ਲੈ ਆਇਆ ਬਿੰਦਰਾਵਨ ਮੈਂ ਰੰਗ ਕੀਆ, ਕਲ ਮੈਂ ਬੇਦ ਅਥਰਬਨ ਹੁਆ ਨਾ ਖੁਦਾਈ ਅਲਹੋ ਭਇਆ, ਨੀਲ ਬਸਤਰ ਨੇ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ, ਚਾਰੇ ਵੇਦ ਹੋਏ ਸੁਚਾਰ ਪੜ੍ਹੇ ਗੁਣੇ ਤਿੰਨ ਚਾਰ ਵਿਚਾਰ, ਭਾਉ ਭਗਤ ਕਰਨੀ ਚ ਸਦਾਏ ਤਾਉ ਨਾਨਕ ਮੁਖੰਤਰ ਪਾਏ, ਪੌੜੀ ਸਤਿਗੁਰੂ ਵਿਟੋ ਵਾਰਿਆ ਜਿੱਤ ਮਿਲਿਆ ਹਸੂ ਸੁਮਾ ਲਿਆ ਜਿਨ ਘਰ ਦੇਸ ਗਿਆ ਨੰਜੰਦੀਆ, ਇੰਨੀ ਨਿਤਰੀ ਜਗਤ ਨਿਹਾਲਿਆ ਕਸਮ ਛੋੜ ਦੂਜੇ ਲੱਗੇ ਟੁੱਟੇ, ਸੇਵਨ ਜਾਰਿਆ ਸਤਿਗੁਰੂ ਹੈ ਕੋਠਾ ਵਿਰਲੇ ਇਹਨੇ ਵਿਚਾਰਿਆ, ਕਰ ਕਿਰਪਾ ਪਾਰ ਉਤਾਰਿਆ ਪਾਰ ਉਤਾਰਿਆ ਪਾਰ ਉਤਾਰਿਆ।
2: ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ।

0: ਜਨਮ ਹੈ।
1: ਸਲੋਕ ਮਹਲਾ ਪਹਿਲਾ। ਸਿਮਲ ਰੁਖ ਸਰਾਇਰਾ ਅਤ ਦੀਰਘ ਅਤ ਮੁੱਚ, ਓਏ ਜੇ ਆਵੇ ਆਸ ਕਰ ਜਾਏ ਨਿਰਾਸੇ ਕਿਤ, ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪਤ, ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ, ਸਭ ਕੋ ਨਿਵੇ ਆਪ ਕੋ।

0: ਸੀਸ ਨੂੰ ਆਇਆ ਕਾਥੀ ਹੈ ਜਰ ਦੇਖ ਸੁਤੇ ਜਾਏ ਮਹੱਲਾ ਪਹਿਲਾ
1: ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜ ਬਗਲ ਸੁਮਾਦੰ ਮੁਖ ਝੂਠ ਬੈ ਪੁੱਖਣ ਸਾਰੰ ਤ੍ਰੈਪਾਲ ਤੇ ਹਾਲ ਵਿਚਾਰੰ ਗਲ ਮਾਲਾ ਤਿਲਕ ਲਾਟੰ ਦੋਇ ਧੋਤੀ ਵਸਤਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੋ ਕਰਮੰ ਕਹੋ ਨਾਨਕ ਨਿਸ਼ਚੋ ਧਿਆਵੇ ਬਿਨ ਸਤਿਗੁਰ ਵਾਟ ਨ ਪਾਵੇ ਪੌੜੀ ਕੱਪੜ ਸੁਹਾਵਣਾ ਛੱਡ ਦੁਨੀਆ ਅੰਦਰ ਰਾਵਣਾ ਮਦਦ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੇ ਮਨ ਭਾਵਦੇ।

0: ਪੌੜੀ ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਪਹਿ ਕੀਤਾ ਪਾਵਣਾ ਹੁਕਮ ਕੀ ਮਨ ਪਾਉਂਦੇ ਰਹਿ ਪਿੜਾ ਗਿਆ ਜਾਵਣਾ ਨੰਗਾ ਦੋ ਜਗ ਚਾਲੇ ਤਾਂ ਦਿਸੈ ਖਰੇ ਡਰਾਵਣਾ ਕਰੋ ਗਨ ਪਛੋਤਾਵਣਾ ਕਰੋ ਗਨ ਪਛੋਤਾਵਣਾ
1: ਜਾਤ ਸਲੋ ਲੜੀਏ ਬੋਲੇ ਗੁਰਬਾਣੀ ਰਾਮ ਬੋਲੇ ਗੁਰਬਾਣੀ ਰਾਮ ਜਾਤ ਸਲੋ ਲੜੀਏ ਜਾਤ ਸਲੋ ਲੜੀਏ ਬੋਲੇ ਗੁਰਬਾਣੀ ਰਾਮ ਜਾਤ ਸਲੋ

ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

ਚਿਤਾਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ।

ਦੇ ਦਰਸ਼ਨ ਇਸ਼ਨਾਨ। ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ,

ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ।

ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ ਜਿੰਨਾ ਜਿੰਨਾ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋ ਘਰੋ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚਿੱਤ ਆਵੇ ਸਿੱਖ ਪੜ੍ਹਦੇ ਸੁਣਦੇ

ਸੱਪ ਕੋ ਸੱਪ ਤੁਧ ਉਪਾਇ ਰਾਮ ਰਾਜ, ਕਿਛ ਹਾਥੀ ਸਹਿਦ ਹੈ ਕਿਛ ਨਹੀਂ, ਸੱਪ ਚੱਲੈ ਚਲਾਵੇ ਜਿੰਤੂ ਮਿਲੇ ਪਿਆਰੇ ਸੇ ਤੁਧ ਮਿਲੇ।

ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ ਇਹੋ ਜਿਹਨੇ ਉਹ ਜੀ ਕਾ ਆਈ ਤਾਂ ਪਾਂਡੇ ਘੱਟ ਨਾ ਇਹੋ ਟੁੱਟੇ ਨਾ ਮਨ ਲੱਗੇ ਨਾ ਇਹੋ ਜਲੇ ਨਾ ਜਾਏ ਤਨ ਸੁਮਾਨ ਸਨਾਨ ਕਾ ਜੋ ਗਲ ਚੱਲੇ ਪਾਏ ਚੌਕੜ ਮੁੱਲਣ ਆਇਆ ਬਹਿ ਚੌਕੇ ਪਾਇਆ ਸਿਖਾ।

0: ਭਾਈਆ ਗੁਰ ਬ੍ਰਾਹਮਣ ਥਿਆ ਉਹ ਮੂਹਾਂ ਉਹ ਚੜ ਪਿਆ ਬੇ ਤੱਗਾ ਆ ਗਿਆ ਮਹੱਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂਣੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨ ਸੀ ਨਾਲ ਤੱਕ ਬਾਹੋਂ ਕੱਤੀਏ ਬਾਮਨ ਵੱਟੇ ਆਏ ਕੋਈ ਵੱਕਰਾ ਰਿਨ ਖਾਇਆ ਸਭ ਤੋਂ ਆਖੇ ਪਾਏ ਹੋਏ ਪੁਰਾਣਾ ਸੁੱਟੀਏ ਪੀ ਫਿਰ ਪਾਈਏ ਹੋ ਨਾਨਕ ਤੱਗ ਨਾ ਟੁੱਟਈ ਜੇ ਤੱਗ ਹੋਵੇ ਜੋਰ ਮਹੱਲਾ ਪਹਿਲਾ
0: ਨਾਇ ਮੰਨੇ ਪਤ ਉਪਜੈ ਸਲਾਹੀ ਸੱਚ ਸੂਤ ਦਰਗੇਂਦਰ ਪਾਈਐ ਤੱਗ ਨਾ ਟੁੱਟ ਸਪੂਤ ਮਹੱਲਾ ਪਹਿਲਾ ਤੱਗ ਨਾ ਇੰਦਰੀ ਤੱਗ ਨਾ ਨਾਰੀ ਭਲ ਕੇ ਥੁੱਕ ਪਵੇ ਨਿਤ ਦਾੜੀ ਤੱਗ ਨਾ ਪੈਰੀ ਤੱਗ ਨਾ ਹੱਥੀ ਤੱਗ ਨਾ ਜਿਹਵਾ ਤੱਗ ਨਾ ਅੱਖੀ ਵੇ ਤੱਗਾ ਆਪੇ ਵੱਤੈ ਵੱਟ ਧਾਗੇ ਅਵਰਾ ਘੱਤੈ ਲੈ ਪਹਾੜ ਕਰੇ ਵਿਆਹ ਕੱਢ ਕਾਗਲ ਦੱਸੇ ਰਾਹ ਸੁਣ ਵੇਖੋ ਲੋਕਾ ਹੋਵੇ ਡਾਣ ਮਨ ਅੰਦਾ ਨਾਉ ਸਜਾਣ ਕੋਲ ਸਾਹਿਬ ਹੋਏ ਦਿਆਲ
1: ਕਿਰਪਾ ਕਰੇ ਸਾਈ ਘਰ ਕਰਾਏ ਸੀ ਸੋ ਸਿੰਘ ਸੇਵਾ ਕਰੇ ਜਿਸ ਨੂੰ ਹੁਕਮ ਮਰਾਏ ਸੀ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਲੇ ਕਾ ਮਹਿਲ ਪਾਏ ਸੀ ਖਸਲ ਭਾਵੇਂ ਸੋ ਕਰੇ ਮਨੁ ਜਿੰਦਿਆ ਸੋ ਫਲ ਪਾਏ ਸੀ ਤਾਂ ਦਰਕੇ ਪੈਦਾ ਜਾਏ ਸੀ ਪੈਦਾ ਜਾਏ ਸੀ ਪੈਦਾ ਜਾਏ ਸੀ
2: ਤਾਂ ਦਰਗਹਿ ਪੈਦਾ ਜਾਏ ਸੀ ਤਾਂ ਦਰਗਹਿ

0: ਹਰ ਦੀ ਜੈ।
1: ਸ਼ਲੋਕ ਮਹਲਾ ਪਹਿਲਾ।
0: ਗਉ ਬ੍ਰਾਹਮਣ ਕੋ ਕਰ ਲਾਵੋ ਗੋਬਰ ਨਾ ਜਾਈ,
1: ਧੋਤੀ ਟਿੱਕਾ ਤੈ ਜਪ ਮਾਲੀ, ਧਾਨ ਮਲੇਛਾ ਖਾਈ, ਅੰਤਰ ਪੂਜਾ ਪੜੇ ਤੇ ਬਸ ਨਿਮ ਤੁਰਕਾ ਭਾਈ, ਛੋਡੀ ਲੈ ਪਖੰਡਾ ਨਾਮ ਲਿਆ ਜਾਏ। ਤਰਨ ਦਾ ਮਹਲਾ ਪਹਿਲਾ।
0: ਮਾਨਸ ਖਾਣੇ ਕਰੇ ਨਿਵਾਜ, ਸ਼੍ਰੀ ਬਗਾਇਨ ਤਿੰਨ ਗਲ ਤਾਕ, ਤਿੰਨ ਘਰ ਬ੍ਰਾਹਮਣ ਪੂਰੇ ਨਾਦ, ਉਹਨਾਂ ਫਿਆ ਵੇ ਹੋਈ ਸਾਧ, ਕੂੜੀ ਰਾਸ ਕੂੜਾ ਵਪਾਰ, ਕੂੜ ਬੋਲ ਕਰੇ ਆਹਾਰ, ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਹਿਆ ਭਰਪੂਰ,
1: ਮੱਥੇ ਟਿੱਕਾ ਤੇੜ ਧੋਤੀ ਕਖਾਈ, ਹੱਥ ਛੁਰੀ ਜਗਤ ਕਾ ਸਾਈ, ਨੀਲ ਵਸਤਰ ਪਹਿਰ ਹੋਵੇ ਪ੍ਰਵਾਨ, ਮਲੇਸ਼ ਧਾਨ ਲੈ ਪੁਜੇ ਪ੍ਰਾਣ, ਅਪਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਂਕੇ ਉੱਪਰ ਕਿਸੇ ਨਾ ਜਾਣਾ, ਦੇਖ ਕੇ ਚੌਕਾ ਕੱਢੀ ਕਾਰ, ਉੱਪਰ ਆਏ ਬੈਠੇ ਕੂੜਿਆਰ, ਮਤ ਪਿੱਟੇ ਵੇ ਮਤ ਪਿੱਟੇ, ਇਹ ਅੰਨ ਸਾਡਾ ਫਿੱਟੇ, ਤਨ ਫਿੱਟੇ ਫੇੜ ਕਰੇਨ, ਮਨ ਜੂਠੇ ਚੁੱਲੀ ਭਰੇਨ, ਕਹੋ ਨਾਨਕ ਸੱਚ ਧਿਆਈਏ,
0: ਸੁਚ ਹੋਵੇ ਤਾਂ ਸੱਚ ਪਾਈਏ, ਪੌੜੀ ਚ ਤੇਲ ਦਾ ਸਭ ਕੋ ਵੇਖ ਨਜ਼ਰੀ, ਹੇਠ ਚਲਾਇਂਦਾ ਆਪੇ ਦੀ ਵਡਿਆਈਆਂ, ਆਪੇ ਹੀ ਕਰਮ ਕਰਾਇਂਦਾ ਵੱਡੋ ਵੱਡਾ ਵਰਨੇ, ਸਿਰ ਸਿਰ ਧੰਦੇ ਲਾਇਂਦਾ ਨਦਰ ਪੁੱਠੀ ਕੇ ਕਰੇ, ਸੁਲਤਾਨਾ ਕਾਹੂ ਕਰਾਇਂਦਾ, ਕਰ ਮੰਦਰ ਵੇਖ ਨਾ ਪਾਇਦਾ, ਵੇਖ ਨਾ ਪਾਇਦਾ, ਵੇਖ ਨਾ ਪਾਇਦਾ,
2: ਅੰਦਰ ਸਭ ਕੋ ਵੇਖ ਨਦਰੀ, ਹੇਠ ਚਲਾਇਂਦਾ ਆਪੇ ਦੇ ਵਡਿਆਈ, ਆਪੇ ਹੀ ਕਰਮ ਕਰਾਇਂਦਾ, ਵਡਹੋ ਵਡਾ ਵਡ ਮੇਦਨੀ, ਸਿਰੇ ਸਿਰ ਧੰਦੇ ਲਾਇਂਦਾ ਨਦਰ ਪੱਠੀ ਜੈ ਕਰੇ, ਸੁਲਤਾਨਾ ਕਹੋ ਕਰਾਇਂਦਾ, ਦਰ ਮੰਗਣ ਭਿਖ ਨਾ ਪਾਇਂਦਾ, ਦਰ ਮੰਗਣ ਭਿਖ ਨਾ ਪਾਇਂਦਾ।
0: ਜੀ ਜੰਤ ਤੇਰੇ ਤਾ

0: ਸਲੋਕ ਮਹੱਲਾ ਪਹਿਲਾ। ਜੇ ਮੁਹਾਕਾ ਕਰਮ ਹੋਏ ਕਰਮ ਹੋ ਪਿਤਰੀ ਦੇ, ਅੱਗੇ ਵਸਤ ਸਿਆਣੀ ਐ ਪਿਤਰੀ ਚੋਰ ਕਰੇ, ਵੱਡੀ ਹੈ ਹੱਥ ਲਾਲ ਕੇ ਮੁਸਫੀਏ ਕਰੇ, ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ ਮਹੱਲਾ ਪਹਿਲਾ।
1: ਜੋ ਜੋਰ ਉਸ

0: ਨਾਹੀ ਹਾਰਿਆ ਕਰ ਫਰਮਾਇਸ਼ ਖਾਇਆ ਵੇਖ ਮਹਿਲਤ ਮਰਨ ਵਿਸਾਰਿਆ
1: ਚੀਜ ਕਰਮਨ ਪਾਉਂਦੇ ਹਰ ਪੂਜਾ ਨਹੀਂ ਹਾਰਿਆ ਕਰ ਪਰਮੈਸ਼ ਆਇਆ ਵੇਖ ਮਹਿਲਤ ਮਰਨ ਵਿਸਾਰਿਆ ਜਰਾਈ ਜੋਬਨ ਹਾਰਿਆ ਜਰਾਈ।

0: ਫਤਿਹ ਜੰਪੁਰ ਜਾਹੀ ਮਹੱਲਾ ਪਹਿਲਾ
1: ਸਭ ਸੁਤਕ ਭਰਮ ਹੈ ਦੂਜਾ ਲੱਗੇ ਜਾ ਜੰਮਣ ਮਰਨਾ ਹੁਕਮ।

0: ਦਿੱਤੋਂ ਨਿਰਜੁਕ ਸੰਭਾਹੇ ਨਾਨਕ ਜਿਨੀ ਗੁਰਮੁਖ ਬੁਝਿਆ ਇਨਾ ਸੂਤਕ ਨਾਏ ਪੌੜੀ ਸਤਿਗੁਰ ਵੱਡਾ ਕਰ ਸਲਾਹੀਐ
1: ਜਿਸ ਵਿੱਚ ਵੱਡੀਆਂ ਵਡਿਆਈਆਂ ਸਣੇ ਲਗਨ ਦਰੀਆਂ ਆਈਆਂ ਤਾਂ ਸੁਪਾਣਾ ਮਨ ਵਸਾਈਆਂ ਕਰ ਮਤ ਹੱਥ ਧਾਰ ਵਿੱਚੋਂ ਮਾਰ ਕੱਟੀਆਂ ਬੁਰਿਆਈਆਂ
2: ਸਹਿ ਮਿਲੇ ਤਾਂ ਨਦੀਆਂ ਆਈਆਂ ਜਾਂ ਤੁਸ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਕਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿਤ ਉੱਠੇ ਨਾ ਨਿਦ ਪਾਈਆਂ ਸਹਿਤ ਉੱਠੇ ਨਾ ਨਿਦ ਪਾਈਆਂ।

ਸਲੋਕ ਮਹੱਲਾ ਪਹਿਲਾ। ਪਹਿਲਾ ਸੁੱਚਾ ਆਪ ਹੋਏ ਸੁੱਚੇ ਬੈਠਾ ਆਏ, ਸੁੱਚੇ ਅੱਗੇ ਰੱਖੇ ਕੋਈ ਨਾ ਪਿੱਟਿਓ ਜਾਏ। ਸੁੱਚਾ ਹੋਏ ਕੇ ਜੇ ਵਿਆਹ ਲੱਗਾ ਪੜਨ ਸਲੋਕ, ਕੋਤੀ ਜਾਈ ਸੱਟਿਆ ਕਿਸੇ ਹੋ ਲੱਗਾ ਦੁੱਖ। ਅੰਨ ਦੇਵਤਾ, ਪਾਣੀ ਦੇਵਤਾ।

0: ਪਈਆਂ ਤਿੱਤ ਜਿੱਤ ਮੁੱਖ ਨਾਮ ਨੋਚਰੇ ਬਿਨ ਨਾਵੇ ਰਸ ਖਾਏ ਨਾਨਕੇ ਵੇ ਜਾਣੀਏ ਤਿੱਤ ਮੁੱਖ ਥੁੱਕਾ ਪਾਹੇ ਮਹੱਲਾ ਪਹਿਲਾ
1: ਭੰਡ ਜੰਮੀਏ ਭੰਡ ਨਿੰਮੀਏ ਭੰਡ ਮੰਗਣ ਵੀ ਆਹੋ ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹੋ ਭੰਡ ਮੁਆ ਭੰਡ ਪਾਲੀਏ ਭੰਡ ਹੋਵੇ ਬੰਦਾਨ ਸੋ ਕਿਉਂ ਮੰਦਾ ਆਖੀਏ ਜਿਤ ਜੰਮੈ ਰਾਜਾਨ ਭੰਡੋ ਹੀ ਭੰਡ ਉਪਜੈ ਭੰਡੈ ਬਾਜ ਨਾ ਕੋਏ ਨਾਨਕ ਭੰਡੈ ਬਾਹਰਾ ਇੱਕੋ ਸੱਚਾ ਸੋਏ ਜਿਤ ਮੁਖ ਸਦਾ ਸਲਾਹੀਏ ਭਾਗਾ ਰੱਤੀ ਚਾਰ ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ ਕੋੜੀ ਸਭੋ ਅੱਗੇ
0: ਇਸ ਰਾਹੀ ਸੋ ਚੁਣ ਕੱਢੀਏ ਕਿਤਾਬੋ ਆਪਣਾ ਆਪੇ ਹੀ ਲੇਖਾ ਸੰਡੀਏ ਜਰਣ ਰਾਹੀ ਐ ਜਾਗੋ ਆਕਾਇਤ ਗਰਬ ਹੰਡੀਏ ਮਦਕ ਸਨਾਪੀਏ ਪੜੇ ਅੱਖਰ ਇਹੋ ਪੁੱਜੀਏ ਮੂਰਖ ਨਾਲ ਨਾ ਰੁਜੀਏ ਨਾਲ ਨਾ ਰੁਜੀਏ ਨਾਲ ਨਾ ਰੁਜੀਏ
2: ਗੁਰਸਿੱਖਾਂ ਮਨ ਵਧਾਈਆਂ ਜਿਨ ਮੇਰਾ ਸਤਿਗੁਰ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਸੋ ਲੱਗੇ ਗੁਰਸਿੱਖਾਂ ਮਨ ਮਿਠਾ ਹਰ ਦਰ ਕੈ ਗੁਰਸਿੱਖ ਪੈਣਾਈ ਹੈ ਸਤਿਗੁਰ ਜਨ ਨਾਨਕ ਹਰ ਹਰ ਹੋਇਆ ਹਰ ਹਰ ਮਨ ਉਠਾ ਮਨ ਉਠਾ
0: ਸ਼ਲੋਕ ਮਹਲਾ ਪਹਿਲਾ ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸੱਦੀਏ ਫਿੱਕੇ ਫਿੱਕੀ ਸੋਏ ਫਿੱਕਾ ਦਰਗਹਿ ਸੱਟੀਏ
1: ਮੋਤੁਕਾ ਫਿੱਕੇ ਪਾਏ ਫਿੱਕਾ ਮੂਰਖ ਆਖੀਐ ਪਾਣਾ ਲਹੇ ਸਜਾਏ ਮਹੱਲਾ ਪਹਿਲਾ ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ ਅੜਸਠ ਤੀਰਥ ਜੇ ਨਹਾਵੇ ਉਤਰੇ ਨਾ ਹੀ ਮੈਲ ਜਿਨ ਪਟੇ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤਿੰਨੇ ਹੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ ਰੰਗ ਹੱਸੈ ਰੰਗ ਰੋਵੇ ਚੁੱਪ ਭੀ ਕਰ ਜਾਹੇ ਪਰਵਾਹ ਨਾਹੀ ਕਿਸੇ ਕੇਰੀ ਬਾਜ ਸੱਚੇ ਨਾ ਦਰਬਾਰ ਟੁੱਪਰ ਖਰਚ ਮੰਗਾ ਜਵੇ ਦੇ ਤਾਂ ਖਾਗੇ ਦੀਵਾਨ ਇੱਕੋ ਕਲਮ ਏਕਾ ਹਮਾ ਤੁਮਾ ਮੇਲ ਦਰ ਲਏ ਲੇਖਾ ਭੀੜ ਸੁੱਟੈ ਨਾਨਕਾ ਜਿਉਂ ਤੇਲ ਪੋੜੀ ਆਪੇ ਕਰਨ ਕਲ ਆਪੇ ਕੀਤੇ ਧਾਰੀਏ ਦੇ ਗੱਡੀਦਾ ਆਪਣਾ ਧਰ ਕੱਚੀ ਪੱਕੀ ਸਾਰੀਏ ਜੋ ਹੈ ਸੁਚੰਦ ਸੀ ਸਭ ਕੋਈ ਆਈ ਵਾਰੀਏ ਜਿਸਕੇ ਜੀਵਰਾਨ ਹੈ ਕਿਉਂ ਸਾਹਿਬ ਮਨੋ ਵਿਸਾਰੀਏ ਆਪਣਾ ਕੀ ਆਪਣਾ ਆਪੇ ਹੀ
3: ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀ ਹੈ ਆਪਣ ਹਤੀ ਆਪਣਾ ਆਪੇ ਹੀ ਕਾਰ ਸਵਾਰੀ ਹੈ।

0: ਆਏ ਨਾਨਕ ਆਸ਼ਕ ਕਾਂਡੀਏ ਸਦ ਹੀ ਰਹੇ ਸਮਾਏ ਚੰਗੇ ਚੰਗਾ ਕਰ ਮੰਨੇ ਮੰਦੇ ਮੰਦਾ ਹੋਏ ਆਸ਼ਕ ਇਹੋ ਨਾ ਆਖੀਏ ਜੇ ਲਿਖੇ ਵਰਤੇ ਸੋਏ ਮਹੱਲਾ ਦੂਜਾ
1: ਸਲਾਮ ਜਵਾਬ ਦੋਵੇਂ ਕਰੇ ਮੁੰਡੋ ਪੁੱਥਾ ਜਾਏ ਨਾਨਕ ਦੋਵੇਂ ਕੂੜੀਆਂ ਥਾਏ ਨਗਾਈ ਪਾਏ ਪੌੜੀ ਜਿਸ ਵਿੱਚ ਪਾਈਏ ਸੋ ਸਾਹਿਬ ਸਦਾ ਸੰਭਾਲੀਏ ਜੇ ਕੀਤਾ ਪਈ ਆਪਣਾ ਸਾਰ ਭਾਲ ਤੁਰੀ ਕਿਉਂ ਘਾਲੀਏ ਮੁੰਡਾ ਮੁੱਲ ਪਿੱਛੇ ਦੇ ਲੰਮੀ ਨਦਲ ਨਿਹਾਲੀਏ ਜੋ ਸਾਹਿਬ ਨਾਲ ਲਹਾਰੀਏ ਦੇ ਵੇਹਾ ਪਾਸਾ ਢਾਲੀਏ ਪਿਛਲਾ ਗੇ ਉੱਪਰ ਢਾਲੀਏ ਉੱਪਰ ਢਾਲੀਏ ਉੱਪਰ ਢਾਲੀਏ
2: ਪਿਛਲਾ ਹੇ ਉੱਪਰ ਘਾਲੀਏ।

0: ਵਾਲਾ ਦੂਜਾ ਚਾਕਰ ਲੱਗੇ ਚਾਕਰੀ ਨਾਲੇ ਗਾਰਵਾਦ ਗੱਲਾਂ ਕਰੇ ਕਨੇਰੀਆਂ ਖਸਨਾ ਪਾਏ ਸਾਧ ਆਪ ਗਵਾਏ ਸੇਵਾ ਕਰੇ ਤਾਂ ਕਿਸ ਪਾਏ ਮਾਨ ਨਾਨਕ ਜਿਸਨੋਂ ਲੱਗਾ ਤਿਸ ਮਿਲੇ ਲੱਗਾ ਸੋ ਪ੍ਰਵਾਨ ਮਹੱਲਾ ਦੂਜਾ ਜੋ ਜੀ ਹੋਏ ਸੋ ਉਗਵੈ ਮੋਕਾ ਕਹਿਆ ਵਾਓ ਬੀਜੈ ਬਿਖ ਮੰਗੇ ਅੰਮ੍ਰਿਤ ਵੇਖੋ ਇਹੋ ਜਿਹਾ ਮਹੱਲਾ ਦੂਜਾ
1: ਨਾਲ ਇਆਣੇ ਦੋਸਤੀ ਕਦੇ ਨਾ ਵੈਰਾਸ ਜਿਹਾ ਜਾਣੇ ਤੇ ਹੋ ਵਰਤਾ ਵੇਖੋ ਕੋ ਨਿਰਜਾਸ

0: ਗੌੜੀ ਨਾਨਕ ਅੰਤਨਾ ਜਾਪਨੀ ਹਰਤਾ ਕੇ ਭਾਰਾਵਾ ਆਪ ਕਰਾਏ ਸ਼ਕਤੀ ਫਿਰ ਆਪ ਕਰਾਏ ਮਾਰ ਇੱਕ ਨਾ ਗਲੀ ਜੰਜੀਰੀਆਂ ਤੁਰੀ ਚਰੇ ਪਿਛਿਆ ਆਪ ਕਰਾਏ ਕਰੇ ਆਪ ਹੋ ਕੇ ਸੋ ਕਰੀ ਪੁਕਾਰ ਨਾਨਕ ਨਾ ਜਿਨ ਕੀਆ ਫਿਟਿਸ ਹੀ ਕਰੀ ਸਾਰ
1: ਹਰ ਜੁਗ ਜੁਗ ਭਗਤ ਪਾਇਆ ਰਾਮ ਰਾਜ ਹਰ ਨਾਥ ਸਦੁਸ਼ਟ ਹਰ ਮਾਰਿਆ ਪ੍ਰਹਿਲਾਦ ਕਰਾਇਆ ਅਹੰਕਾਰੀ ਅਨਿੰਦ ਕਾ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪੌੜੀ ਵੱਡੇ ਕੀਆਂ ਵਡਿਆਈਆਂ, ਕਿਸ ਕਹਿਣਾ ਕਹਿਣ ਨਾ ਜਾਏ। ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜ਼ਕ ਸੰਭਾਹੇ, ਸਾਈ ਕਰ ਕਮਾਵਣੀ ਤੁਰ ਛੋਡੀ ਤਿੰਨੇ ਪਾਏ। ਨਾਨਕੇ ਕੀ ਬਾਹਰੀ ਹੋਰ ਦੂਜੀ ਨਾ।

0: ਸ੍ਰੀ
1: ਵਾਹਿਗੁਰੂ। ਪੌੜੀ ਵੱਡੀ ਹੋਂ ਵੱਡਾ ਪਾਰ ਤੇਰਾ ਮਰਤਬਾ, ਰੰਗ ਪਰੰਗ ਅਨੇਕ ਨਾ ਜਾਪਨ ਕਰਤਬਾ। ਜੀਆਂ ਅੰਦਰ ਜੀਓ ਸਭ ਕੁਛ ਜਾਣ ਲਾ, ਸਭ ਕੁਛ ਤੇਰੇ ਵੱਸ, ਤੇਰਾ ਘਰ ਭਲਾ, ਤੇਰੇ ਘਰ ਆਨੰਦ ਵਧਾਈ ਤੁਧ ਘਰ, ਮਾਣ ਮਹੱਤਾ ਤੇਜ ਆਪਣਾ ਆਪ ਜਰ, ਸਰਬ ਕਲਾ ਭਰਪੂਰ ਦਿਸੇ ਜਤ ਕਰਤਾ, ਨਾਨਕ ਦਸਨ ਦਾਸ ਤੁਧ ਆਗੇ ਬਿਨ ਵਤਾ।
0: ਸਰੂਪ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹੱਤ, ਦਿਵਸ ਰਾਤ ਦੋਏ ਦਾਈ ਦਾਇਆ, ਖਿਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚੈ।

ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਮਰ ਕੈ ਗੁਰ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰਿ ਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੇ ਹੈ ਘਰ ਨਾਉ ਨਿਦਿਆ ਵੈ ਤਾਏ। ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ। ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅਣ ਡਿੱਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ। ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ। ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ। ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

ਹੋਵੇ। ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ।

ਬਾਬੇਕ ਦਾਨ ਵਿਸਾਹ ਦਾਨ ਭਰੂਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਅਤੇ

ਤਾਨ ਨੇਤਾ ਨੇ ਆਂਦੇ ਤਾਨ ਨੇ ਓਟ ਆਂਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੁ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਾਜ਼ੂਰ ਸ਼ਬਦ ਚੌਂਕੀ ਆਸਾ ਦੀ ਵਾਰ ਦੇ ਭੋਗ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ

ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਚੱਕਰ ਚਿਹਨ ਯਰ ਭਰਨ ਜਾਤ ਯਰ ਪਾਤ ਨਹਿਨ ਜਿਹ ਰੂਪ ਰੰਗ ਯਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦ੍ਰਾਣ ਸਾਹੇ ਸਾਹਣ ਗਣਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਭੈ ਸਰਬਨਾਮ ਕਥੈ ਕਵਨ ਕਰਮ ਨਾਮ ਭਰਨਤ ਸੁਮਤ ਜਬ ਲਉ ਨਹੀਂ ਭਾਗ ਲਿਲਾਰੀ ਉਦੈ ਤਬ ਲਉ ਭ੍ਰਮਤੇ ਫਿਰਤੇ ਬਹੁਤ ਆਇਓ ਕਲ ਕੋਰ ਸਮੁਦਰ ਮੈਂ ਬੂਡਤ ਥੇ ਕਬਹੂ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕਉ ਅਵਤਾਰ ਬਣਾਇਓ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾ ਆਇਓ ਸੰਤਾ ਮਨੋ ਦੂਤਾ ਡਾਨੋ ਇਹ ਕੁਟਵਾਰੀ ਮੇਰੀ ਦਿਵਸ ਰੈਨ ਤੇਰੇ ਪਾਉ ਭਲੋਸੋ ਕੇਸ ਚਵਰ ਕਰ ਫੇਰੀ ਹਮ ਕੂਕਰ ਤੇਰੇ ਦਰਬਾਰ ਭਉ ਕਹਿ ਆਗੈ ਬਦਨ ਪਸਾਰ ਪੂਰਬ ਜਨਮ ਹਮ ਤੁਮਰੇ ਸੇਵਕ ਅਬ ਤਉ ਮਿਟਿਆ ਨਾ ਜਾਈ ਤੇਰੇ ਦੁਆਰੇ ਧੁਨ ਸਹਿਜ ਕੀ ਮਾਥੇ ਮੇਰੇ ਦਗਾਈ ਦਾਗੇ ਹੋਹੇ ਸੋ ਰਨ ਮਹਿ ਜੂਜੈ ਬਿਨ ਦਾਗੇ ਭਗ ਜਾਈ ਸਾਧੂ ਹੋਏ ਸੋ ਭਗਤ ਪਛਾਨੈ

ਲਿਖੈ ਕਤਹਿ ਨਾ ਛੁਟੀਐ ਖਿਨੋ ਖਿਨ ਭੁਲਨ ਹਾਰ ਬਖਸਨ ਹਾਰ ਬਖਸਲੈ ਨਾਨਕ ਪਾਰ ਉਤਾਰ ਸੁਖ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਇ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਹਰਿ ਸਹੁ ਖੁਰ ਸਹੁ ਛਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵੇਸਾਹੋ ਸੱਜਣ ਸੱਚਾ ਪਾਤਸ਼ਾਹੋ ਸਿਰ ਸ਼ਾਹਾਂ ਦਾ ਸ਼ਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵੇਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਜਿਸ ਕਾ ਬਿਸਰੈ ਪ੍ਰਾਨ ਪਤ ਦਾਤਾ

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street ਨਾਰਥ ਈਸਟ ਕੈਲਗਰੀ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11 2316 27 ਐਵਨਿਊ ਨਾਰਥ ਈਸਟ ਕੈਲਗਰੀ।

ਕੀ ਹੋਇਆ ਇਹ ਸੰਗਤ ਦੇ ਵਿੱਚ ਕੁਝ ਰੌਲਾ ਪੈ ਰਿਹਾ ਹੈ। ਬਾਬਾ ਜੀ ਨੇ ਸੇਵਾਦਾਰਾਂ ਨੂੰ ਬੁਲਾਇਆ, ਜਾਓ ਬਈ ਦੇਖੋ ਪਿੱਛੇ ਸੰਗਤ ਦੇ ਰੌਲਾ ਕਿਉਂ ਪੈ ਰਿਹਾ ਹੈ। ਇਹ ਪ੍ਰੇਮੀ ਆਖਣ ਲੱਗੇ, ਬਾਬਾ ਜੀ ਤੁਸੀਂ ਨੀਵੀਂ ਜਗ੍ਹਾ ਤੇ ਬੈਠੇ ਹੋ ਤੇ ਪਿੱਛੇ ਸੰਗਤਾਂ ਨੂੰ ਤੁਹਾਡੇ ਦਰਸ਼ਨ ਨਹੀਂ ਹੁੰਦੇ। ਤੁਸੀਂ ਉੱਚੇ ਆਸਣ ਲਾ ਕੇ ਬੈਠ ਜਾਓ ਤੇ ਸਾਰੀਆਂ ਸੰਗਤਾਂ ਦਰਸ਼ਨ ਕਰ ਲੈ। ਇੰਨੀ ਗੱਲ ਪ੍ਰੇਮੀਆਂ ਨੇ ਆਖੀ, ਬਾਬਾ ਜੀ ਦੇ ਅੱਖਾਂ ਵਿੱਚ ਹੰਝੂ ਪਾਰ ਆਏ। ਹਲਿਓ, ਜਿੱਥੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤਖਤਾਂ ਤੇ ਬੈਠੇ ਹੋਣ ਉੱਥੇ ਮੇਰੀ ਕੀ ਮਜਾਲ ਹੈ, ਮੈਂ ਆਸਣ ਲਾ ਕੇ ਬੈਠ ਜਾ। ਆਚਾਤ ਮਾਰੋ, ਦੁਨੀਆਂ ਵਿੱਚ ਹੁਣ ਵੀ ਆਪਾਂ ਸੰਤ ਤੱਕੇ ਨੇ ਤੇ ਬਾਬਾ ਆਨੰਦ ਸਿੰਘ ਜੀ ਜਿਨ੍ਹਾਂ ਨੇ ਤਾਂ ਜ਼ਿੰਦਗੀ ਕਦੀ ਵੀ ਗੁਰੂ ਗ੍ਰੰਥ ਸਾਹਿਬ ਹਜ਼ੂਰੀ ਵਿੱਚ ਆਸਣ ਨਹੀਂ ਦੇ ਲਾਇਆ। ਮੇਰੀ ਕੀ ਮਜਾਲ ਹੈ, ਮੈਂ ਉੱਚਾ ਆਸਣ ਲਾ ਕੇ ਬੈਠਾ, ਨਾਲੇ ਦਰਸ਼ਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਕਰੋ। ਮੈਂ ਤੇ ਗੁਰੂ ਦੇ ਕੂਕਰਾਂ ਦਾ ਵੀ ਕੂਕਰ ਹਾਂ। ਨਾਲੇ ਬਾਬਾ ਜੀ ਵੈਰਾਗ ਵਿੱਚ ਭਿੱਜ ਕੇ ਇੰਨੀਆਂ ਗੱਲਾਂ ਆਖ ਰਹੇ ਨੇ ਤੇ ਨੌਲੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਕੋਲ ਪੁੱਜੇ ਤੇ ਚੌਰ ਲੈ ਕੇ ਖਲੋ ਗਏ। ਆਨੰਦ ਸਿੰਘ ਕੌਣ ਹੈ ਉੱਚੇ ਆਸਣਾਂ ਤੇ ਬੈਠਣ ਵਾਲਾ? ਚੌਰ ਲੈ ਕੇ ਖਲੋ ਤੇ

ਬਾਬਾ ਜੀ ਸੰਗਤ ਵਿੱਚ ਬੈਠੇ ਨੇ ਤੇ ਇੱਕ ਗੁਰਮੁਖ ਪਿਆਰਾ ਫਲਾਂ ਦੀ ਟੋਕਰੀ ਲਿਆ ਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਹਜ਼ੂਰੀ ਵਿੱਚ ਰੱਖੀ। ਬਾਬਾ ਜੀ ਆਖਣ ਲੱਗੇ, ਕਿਉਂ ਬਈ ਪੁਰਖਾ।

ਕਿਹਾ ਕਿ ਹੇਰ ਫੇਰ ਵਾਲਾ ਬੰਦਾ ਇਹਨੇ ਕੀ ਕੀਤਾ, ਪਜਾਵਾਂ ਦੇ ਨਾਲ ਇੱਕ ਬਿੰਦੀ ਹੋਰ ਲਾ ਕੇ 500 ਬਣਾ ਕੇ ਮੁਕੱਦਮਾ ਕਰ ਦਿੱਤਾ। ਇਹਦੀ ਦਰਬਾਰੇ ਸਰਕਾਰੀ ਪਹੁੰਚ ਸੀ। ਜਦੋਂ ਮੁਕੱਦਮਾ ਕੀਤਾ ਤੇ ਮੁਕੱਦਮਾ ਇਹ ਜਿੱਤ ਗਿਆ। ਹੋਇਆ ਕੀ ਫੈਸਲਾ, ਵੀ ਜਿੰਨਾ ਚਿਰ ਉਹ ਪੈਸੇ ਨਹੀਂ ਦਿੰਦਾ ਇਹਨੇ ਉਸ ਗਰੀਬ ਦਾ ਘਰ ਗਰੀਬੀ ਵਿੱਚ ਰੱਖ ਲਿਆ, ਆਪਣੇ ਕਬਜ਼ੇ ਵਿੱਚ ਕਰ ਲਿਆ। ਗਰੀਬ ਨੂੰ ਘਰੋਂ ਬਿਠਾ ਦਿੱਤਾ ਹੈ, ਇਹ ਇਸਦਾ ਮੁਕੱਦਮਾ ਹੈ। ਤੇ ਜਦੋਂ ਬਾਬਾ ਜੀ ਨੇ ਸੁਣਿਆ ਆਖਣ ਲੱਗੇ, ਓਏ ਭਲਿਆ, ਗਰੀਬ ਨੂੰ ਘਰੋਂ ਕਢਾ ਕੇ ਤੇ ਗੁਰੂ ਨਾਨਕ ਦੇ ਦਰਬਾਰ ਵਿੱਚ ਖੁਸ਼ੀਆਂ ਲੈਣ ਆਇਆ, ਉਸ ਗਰੀਬ ਦੇ ਬੱਚੇ ਠੰਡ ਦੇ ਵਿੱਚ ਤੜਫਦੇ ਹੋਣਗੇ, ਗੁਰੂ ਨਾਨਕ ਤੇ ਤੇਰੇ ਤੋਂ ਉਦੋਂ ਹੀ ਰੁੱਸ ਗਿਆ ਸੀ ਜਦੋਂ ਤੂੰ ਗਰੀਬ ਨੂੰ ਘਰੋਂ ਕਢਾਇਆ ਸੀ। ਯਾਦ ਰੱਖ, ਇੰਜ ਗੁਰੂ ਨਾਨਕ ਕਦੀ ਵੀ ਖੁਸ਼ ਨਹੀਂ ਜੇ ਹੁੰਦਾ, ਉਹ ਪਲ ਪਲ ਦੀ ਖਬਰ ਰੱਖਦਾ ਹੈ, ਦਿਲਾਂ ਦੀਆਂ ਜਾਣਦਾ ਹੈ। ਆ ਜਦੋਂ ਬਾਬਾ ਜੀ ਨੇ ਇਹੋ ਜਿਹੀਆਂ ਗੱਲਾਂ ਕੀਤੀਆਂ ਨਾ, ਹਿਰਦਾ ਤੜਫ ਗਿਆ, ਹੱਥ ਜੋੜ ਲਏ, ਬਾਬਾ ਜੀ ਸੱਚ ਹੀ ਭੁੱਲ ਹੋਈ ਹੈ ਮੇਰੇ ਕੋਲ, ਹੁਣ ਕੀ ਕਰਾਂ। ਤੇ ਬਾਬਾ ਜੀ ਕਹਿੰਦੇ, ਜਾ ਪਹਿਲਾਂ ਉਸ ਗਰੀਬ ਨੂੰ ਘਰ ਵਿੱਚ ਬਿਠਾ, ਫਿਰ ਗੁਰੂ ਨਾਨਕ ਦੇ ਦਰਬਾਰ ਆ ਕੇ ਖੁਸ਼ੀਆਂ ਮੰਗੀ। ਸੋ ਸਤਸੰਗੀਓ, ਇਹੋ ਜਿਹੇ ਸਨ ਬ੍ਰਹਮ ਗਿਆਨੀ ਸਾਸ ਗਰਾਸ

ਕੱਖਾਂ ਦੀ ਕੁੱਲੀ ਵਿੱਚ ਰਹਿਣ ਵਾਲੇ ਬਾਬਾ ਜੀ ਜਾਣਾ ਤੇ ਉਹ ਵੀ ਸਾੜ ਦੇਣੀ ਰਤੀ ਜਿੰਨਾ ਵੀ ਮੋਹ ਨਹੀਂ ਸਾਰੀ ਜ਼ਿੰਦਗੀ ਪੈਸੇ ਨੂੰ ਹੱਥ ਨਹੀਂ ਲਾਇਆ ਆਖਣ ਲੱਗੇ ਕਿਉਂ ਬਈ ਪੁਰਖਾ ਤੂੰ ਕੰਮ ਕੀ ਕਰਦਾ ਹੈ ਕੀ ਕਾਰ ਵਿਹਾਰ ਹੈ ਤੇਰਾ ਬਾਬਾ ਜੀ ਮੈਂ ਜੱਜ ਹਾਂ

ਕੈਲਗਰੀ ਦੇ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ ਤੇ ਆਓ ਹੁਣ ਸਰਵਣ ਕਰੀਏ ਗੁਰਮਤਿ ਵਿਚਾਰ ਭਾਈ ਪਿੰਦਰਪਾਲ ਸਿੰਘ ਜੀ ਦੀ ਰਸਨਾ ਤੋਂ।

दंडौत बंदन अनेक बार सर्व कला समर्थ दोलन ते राखो प्रभु।

ਵਿਸਰਿਆ ਪਰਨਵਤ ਨਾਨਕ ਤਿਨਕੀ ਸ਼ਰਨਾ ਜਿਨ ਤੋਂ ਨਾਹੀ ਵਿਸਰਿਆ ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ ਜਾਂ ਕੁਵਾਰੀ ਤਾਂ ਚਾਓ ਵਿਵਾਹੀ ਤਾਂ ਮਾਮਲੇ ਫਰੀਦਾ ਇਹੋ ਪਛੋਤਾਓ ਵਤ ਕੁਵਾਰੀ ਨਾ ਥੀਐ।

0: फरीदा एहो पछोताओ वत कुआरी नाथिया। वाहिगुरु जी का खालसा, वाहिगुरु जी की फतेह। जिनके चित कठोर है से बहन सतगुरु पास। की कारण क्यों नहीं ओ लोग सतगुरु जी दे कोल बैठ सकदे? ते फिर हजूर ने बचन कीता, कह लगे हकीकत विच सच विच कदी झूठ नहीं समा सकदा। उथे सच वरतदा कूड़ यारा चित उदास। सच दे विच झूठ दी समाई नहीं, ते इस तरह सच विच झूठ नहीं समांदा कि जिवें कोई इंसान अपने नेत्रां नूं खोल के बाहर मुखी संसार नूं देखना भी चाहे ते अखां दे विच कोई छोटा जिहा रेत दा कण, छोटा जिहा कख जां मिट्टी दा जर्रा कोई पै जाए ते इह सोचे भी मैं अखां विच कख नूं रख के दुनिया नूं देखना चाहना वां, जिस तरह अख दे विच कख नहीं समा सकदा, इसे तरह सचियार सतगुरु दे कोल कूड़ ने कूड़ नहीं समा सकदा, कूड़ियार नहीं समा सकदे। दूसरी बेनती, सच दे मुतलाशी ते कूड़ दे गड्ढे धोण वाले दोनों विच बड़ा अंतर है। ते इन्ना वड्डा अंतर है कि जितना अंतर बगले कां और हंस दे विच है। हजूर ने बाणी विच कृपा कीती, असी एक दिन बचन विचारिया सी, मान सरोवर दे किनारे बगला कदी भी नहीं बैठ सकेगा क्योंकि ओदी खुराक ओनू ओथे नहीं मिलेगी। ते याद रखो छप्पड़ दे किनारे कदी हंस नहीं बैठा होया। देखो छप्पड़ कोलो हंस दी खुराक नहीं, मान सरोवर ते बगले दी खुराक नहीं। बगले दी खुराक केवल डड्डियां मछियां है ते हंस दी खुराक केवल मोती है। ਇਹੀ ਕਾਰਨ ਕਿ ਗੁਰਮੁਖ ਬੰਦੇ ਨੂੰ ਕਦੀ ਵਕਾਰੀਆਂ ਦੀ ਸੋਭਤ ਚ ਨਹੀਂ ਦੇਖੋਗੇ ਤੇ ਖਿਮਾ ਕਰਿਓ ਦਿਨ ਰਾਤ ਵਿਸ਼ੇ ਵਿਚ ਗਲਤਾਨ ਹੋਇਆ ਬੰਦਾ ਕਦੀ ਸਤ ਸੰਗਤ ਚ ਨਹੀਂ ਬੈਠ ਸਕੇ ਕਿਉਂਕਿ ਦੋਨਾਂ ਦੀ ਖੁਰਾਕ ਵੱਖਰੀ ਹੈ। ਕਿਉਂ ਨੀ ਕੂੜਿਆਰ ਗੁਰੂ ਕੋਲ ਟਿਕ ਸਕਦੇ? ਗੁਰਮੁਖ ਹੰਸ ਬਿਰਤੀ ਵਾਲਾ ਹੈ, ਇਹਨੇ ਯਤਨ ਕਰਨਾ ਉਥੇ ਬੈਠਣ ਦਾ, ਉਥੇ ਟਿਕਣ ਦਾ ਜਿਥੋਂ ਕਿਤੇ ਸ਼ਬਦ ਦੀ, ਗੁਰੂ ਦੀ, ਪਰਮਾਤਮਾ ਦੀ, ਪ੍ਰਭੂ ਦੀ ਆਵਾਜ਼ ਦੀ ਖੁਰਾਕ ਮਿਲੇ। ਸ਼ਬਦ ਦੇ ਮੋਤੀ ਚੁਣ ਵਾਲਾ ਨਿੰਦਿਆ ਦੀਆਂ ਡੱਡੀਆਂ ਮੱਛੀਆਂ ਕਿਵੇਂ ਜ਼ਮੀਨ ਦਬਾਨ ਤੇ ਰੱਖ ਲਵੇਗਾ? ਸ਼ਬਦ ਦੇ ਰਸ ਨੂੰ ਮਾਨਣ ਵਾਲਾ ਕਿਵੇਂ ਸੰਸਾਰ ਦੀਆਂ ਵਿਸ਼ਾ ਵਾਸ਼ਨਾ ਦੀਆਂ ਭਰੀਆਂ ਗੱਲਾਂ ਵਿਚ ਗਲਤਾਨ ਹੋ ਸਕੇਗਾ? ਤੇ ਯਾਦ ਰੱਖੋ ਜਿਸ ਬੰਦੇ ਦੀ ਬਿਰਤੀ ਕੇਵਲ ਦੁਨੀਆਂ ਦੇ ਵਿਸ਼ੇ ਨੂੰ ਭੋਗਣ ਦੀ ਹੈ, ਸੰਸਾਰ ਦੇ ਰਸ ਵਿਚ ਖਚਿਤ ਹੈ, ਉਹ ਗੁਰੂ ਦਾ ਸ਼ਬਦ ਛੇਤੀ ਕੀਤਿਆ ਸੁਣ ਨਹੀਂ ਜੀ ਸਕਦਾ। ਸਤਿਗੁਰੂ ਨੇ ਬਾਣੀ ਚ ਇੱਕ ਬਚਨ ਕਿਹਾ, ਕਹਿਣ ਲੱਗੇ ਗੱਲ ਸਿਰਫ ਇਤਨੀ ਏ, ਇੱਕ ਕੱਖ ਦਾ ਓਹਲਾ ਹੈ, ਕੱਖ ਦੇ ਓਹਲੇ ਲੱਖ ਪਿਆ ਹੈ, ਪਰ ਕੱਖ ਪਰਾ ਹਟਾਇਆ ਨਹੀਂ ਜਾਂਦਾ। ਮਨਮੁਖ ਬੰਦਾ ਕੱਖ ਦੇ ਓਹਲੇ ਪਏ ਕੋਈ ਲੱਖ ਦੀ ਕੀਮਤ ਨਹੀਂ ਜਾਣ ਸਕਦਾ। ਬਾਬਾ ਜੀ ਨੇ ਬਾਣੀ ਵਿਚ ਕਿਹਾ, ਕਹਿਣ ਲੱਗੇ ਭਾਗਹੀਨ ਮਨਮੁਖ ਨੇ ਲਿਆ ਤ੍ਰਿਣ ਓਹਲੇ ਲਾਸ਼ ਪਾਇਆ, ਛੋਟੇ ਜਿਹਾ ਤਿਣਕੇ ਦੇ ਓਹਲੇ, ਕੱਖ ਦੇ ਓਹਲੇ ਲੱਖ। ਗੁਰੂ ਜੀ ਨੇ ਬਾਣੀ ਵਿਚ ਬਚਨ ਕਿਹਾ, ਕਹਿਣ ਲੱਗੇ ਕਿ ਸਰਵਰ ਹੰਸ ਧੁਰੇ ਹੀ ਮੇਲਾ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਸਰਵਰ ਹੰਸ ਧੁਰੇ ਹੀ ਮੇਲਾ, ਖਸਮੈ ਏਵੈ ਭਾਣਾ, ਸਰਵਰ ਅੰਦਰ ਹੀਰਾ ਮੋਤੀ, ਸੋ ਹੰਸਾਂ ਕਾ ਖਾਣਾ। ਬਗਲਾ ਕਾਗ ਨਾ ਰਹੀ ਸਰਵਰ, ਜੇ ਹੋਵੇ ਅਤ ਸਿਆਣਾ। ਜਿਤਨਾ ਮਰਜੀ ਦੁਨੀਆਂ ਵਿਚ ਉਹ ਧਨ ਕਮਾਣ ਵਾਲਾ ਹੋਵੇ, ਉੱਚੀ ਪਦਵੀ ਤੇ ਬੈਠਾ ਹੋਵੇ, ਉਹ ਫਿਲਾਸਫਰ ਹੋਵੇ, ਉਹ ਸਾਇੰਸਦਾਨ ਹੋਵੇ, ਉਹ ਲੈਕਚਰਾਰ ਹੋਵੇ, ਖਿਮਾ ਕਰਦੇ ਹੋ, ਜਿਤਨਾ ਮਰਜੀ ਬਾਹਰ ਚਲਾਕੀ ਵਰਤੇ ਸਿਆਣਪ ਦੀ, ਸੰਗਤ ਵਿਚ ਆ ਕੇ ਸ਼ਾਇਦ ਉਹਦੇ ਅੰਦਰ ਦੀ ਚਲਾਕੀ ਕਰਕੇ ਉਹਨੂੰ ਰਸ ਨਾ ਮਿਲੇ। ਸਰਵਰ ਹੰਸ ਧੁਰੇ ਕੀ ਮੇਲਾ, ਖਸਮੈ ਏਵੈ ਭਾਣਾ, ਸਰਵਰ ਅੰਦਰ ਹੀਰਾ ਮੋਤੀ, ਸੋ ਹੰਸਾਂ ਕਾ ਖਾਣਾ। ਬਗਲਾ ਕਾਗ ਨਾ ਰਹੀ ਸਰਵਰ, ਜੇ ਹੋਵੇ ਅਤ ਸਿਆਣਾ, ਉਹਨਾਂ ਰਿਜ਼ਕ ਨਾ ਪਇਓ ਉਥੇ, ਉਹਨਾਂ ਹੋਰੋ ਖਾਣਾ। ਇਸ ਕਰਕੇ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਇਹ ਗੁਰਮੁਖਾਂ ਨੇ ਸ਼ਬਦ ਆਪ ਜੀ ਨੂੰ ਸਰਵਣ ਕਰਾਇਆ ਹੈ, ਅੱਜ ਜੋ ਸਲੋਕ ਅਸੀਂ ਬਾਬਾ ਫਰੀਦ ਸਾਹਿਬ ਜੀ ਦਾ ਵਿਚਾਰਨ ਲੱਗੇ ਹਾਂ, ਇਹ ਸ਼ਬਦ ਨੰਬਰ 63 ਹੈ ਤੇ ਬਾਬਾ ਜੀ ਦੇ ਇਸ ਸਲੋਕ ਨੂੰ ਥੋੜਾ ਜਿਹਾ ਅਸੀਂ ਪਹਿਲਾਂ ਤਾਂ ਕਰਾਂਗੇ ਬਾਰਮੁਖੀ ਅਰਥ। ਖਿਮਾ ਕਰਿਓ, ਆਮ ਗੁਰਮੁਖ ਪਿਆਰੇ ਟੀਕਾਕਾਰਾਂ ਨੇ ਇਹਦੇ ਅਰਥ ਤਕਰੀਬਨ ਬਾਰਮੁਖੀ ਕੀਤੇ ਨੇ, ਪਰ ਜਿਤਨੀ ਕੁ ਸੂਝ ਗੁਰੂ ਜੀ ਨੇ ਮੇਰ ਕਰਕੇ ਆਪਣੀ ਗੋਦੀ ਚ ਬਿਠਾ ਕੇ ਅੱਜ ਬਖਸ਼ੀ, ਉਸ ਅਨੁਸਾਰ ਆਪਾਂ ਅਰਥ ਕਰਨ ਦੇ ਯਤਨ ਕਰਾਂਗੇ। ਪਰ ਉਸ ਕੀਤੇ ਹੋਏ ਅਰਥ ਨੂੰ ਆਖਰੀ ਅਰਥ ਮਤ ਸਮਝ, ਸਿਰਫ ਇਸ ਬੇਨਤੀ ਨੂੰ ਜ਼ਰੂਰ ਜੇਨ ਚ ਰੱਖਣਾ। ਸਲੋਕ ਹੈ ਜਾਂ ਕੁਵਾਰੀ ਤਾਂ ਚਾਹੋ, ਇਹਦਾ ਮਤਲਬ ਜਦੋਂ ਅਜੇ ਵਿਆਹ ਨੀ ਹੋਇਆ, ਸ਼ਾਦੀ ਨੀ ਹੋਈ, ਕੁਵਾਰਾਪਨ ਹੈ, ਉਸ ਵੇਲੇ ਮਨ ਚ ਇੱਕ ਚਾਹ ਹੈ, ਉਹ ਚਾਹ ਹੈ ਕਿ ਸੁਹਾਗਣ ਬਣਦਾ। ਤੇ ਮਹਾਰਾਜ ਅੱਗੇ ਬਚਨ ਕਰਦੇ ਨੇ, ਕਹਿਣ ਲੱਗੇ ਵੀ ਵਾਹੀ ਤਾਂ ਮਾਮਲੇ, ਜਦੋਂ ਪਹਿਲਾਂ ਚਾਹ ਸੀ ਵਿਆਹ ਹੋਵੇ, ਵਿਆਹ ਹੋ ਗਿਆ ਤੇ ਮਾਮਲੇ ਦਾ ਅਖਰੀ ਅਰਥ ਕਰਾਂਗੇ ਚੰਬੇਲੇ ਆ ਪਏ। ਫਿਰ ਕਹਿਣ ਲੱਗੇ ਜਦੋਂ ਚੰਬੇਲੇ ਆ ਕੇ ਪੈ ਗਏ, ਮੁਸ਼ਕਲ ਲੱਗਣ ਲੱਗੀ, ਕਹਿਣ ਲੱਗੇ ਫਰੀਦਾ ਇਹੋ ਪੱਛੋ ਤਾਉ ਵੱਤ ਕੁਵਾਰੀ ਨਾ ਥੀ ਹੈ। ਕਹਿਣ ਲੱਗੇ ਸੁਹਾਗਣ ਹੋ ਚੱਕੀ ਹੈ, ਪਤੀ ਦੇ ਘਰ ਪਹੁੰਚ ਚੁੱਕੀ ਏ, ਪਤੀ ਦਾ ਪਿਆਰ ਮਾਣਦੀ ਪਈ ਹੈ, ਜੇ ਚੰਬੇਲੇ ਆ ਪਏ ਨੇ ਗ੍ਰਿਸ ਦੇ ਤੇ ਉਹਦੇ ਤੋਂ ਦੁਖੀ ਹੋ ਕੇ ਕਹਿ ਕੇ ਕਿਤੇ ਉਹ ਪਰਤ ਕੇ ਦਿਨ ਆ ਜਾਣ ਜਿਹੜੇ ਕੁਵਾਰੇ ਪਾਉਂਦੇ ਸਨ, ਨਹੀਂ ਵਿਵਾਹੀ ਹੋਈ ਦੇ ਕਦੀ ਵੀ ਉਹ ਕੁਵਾਰੇ ਪਾਉਂਦੇ ਦਿਨ ਨਹੀਂ ਆ ਸਕਦੇ। ਇਹ ਨੇ ਇਹਦੇ ਅਖਰੀ ਅਰਥ। ਆਓ ਇਹਦੇ ਭਾਵ ਅਰਥ ਚ ਆਪਾਂ ਤੁਰੀਏ, ਕਿਉਂਕਿ ਬਾਬਾ ਜੀ ਸਾਨੂੰ ਕਿਸੇ ਅੰਦਰ ਦੇ ਰਸ ਵਿਚ ਲਿਜਾਣਾ ਚਾਹੁੰਦੇ ਨੇ। ਗੁਰਮੁਖ ਜਪਣ ਵਾਲਿਆਂ ਨੂੰ ਦੇਖ ਕੇ ਮਨ ਚ ਚਾਹ ਆ ਕਿ ਇੰਨੇ ਰੰਗ ਰਤੜੇ ਨੇ, ਅਸੀਂ ਵੀ ਜਪੀਏ। ਇਹਨਾਂ ਦੇ ਲਿਬਾਸ ਦਰਵੇਸ਼ਾਂ ਵਾਲੇ ਨੇ, ਇਹਨਾਂ ਦੇ ਬਸਤਰ ਗੁਰਮੁਖਾਂ ਵਾਲਾ ਨੇ, ਇਹਨਾਂ ਦੇ ਚਿਹਰੇ ਤੇ ਇੰਨੀ ਲਾਲੀ ਹੈ, ਦਿਨ ਰਾਤ ਭਿੱਜੇ ਨੇ, ਆਪਾਂ ਵੀ ਜਪੀਏ। ਦੂਰੋਂ ਲੱਗਦਾ ਸੀ ਇਹਨਾਂ ਨੂੰ ਬੜੀਆਂ ਮੌਜਾਂ, ਇਹਨਾਂ ਨੂੰ ਬੜੇ ਸੁੱਖ, ਪਰ ਕਹਿ ਲੱਗੇ ਜਦੋਂ ਇਸ ਰਸਤੇ ਤੇ ਤੁਰੇ ਫਿਰ ਪਤਾ ਲੱਗਾ ਅੰਦਰ ਦਾ ਬਿਰਖਾ, ਅੰਦਰ ਦੀ ਦਰਦ, ਅੰਦਰ ਦਾ ਵਿਛੋੜਾ ਕੀ ਹੈ। ਤੇ ਜਦੋਂ ਦਿਨ ਰਾਤ ਚੈਨ ਨਹੀਂ ਆਉਂਦਾ, ਅਗਾਂ ਕਿਤੇ ਰਾਹ ਨੀ ਦਿਸਦਾ ਪਿਆ, ਮੰਜ਼ਿਲ ਅਜੇ ਮਿਲੀ ਨਹੀਂ, ਪਿੱਛੇ ਜਾਣ ਨੂੰ ਚਿੱਤ ਨੀ ਕਰਦਾ, ਦੁਨੀਆਂ ਦੇ ਰਸ ਸਾਰੇ ਚੱਕ ਕੇ ਦੇਖ ਲੈ, ਕਹਿਣ ਲੱਗੇ ਪਰਤ ਕੇ ਉਹਨਾਂ ਪਾਸਿਆਂ ਵੱਲ ਨਹੀਂ ਜਾ ਸਕੇਗਾ ਜਿੱਥੋਂ ਤੂੰ ਤੁਰਿਆ, ਹੁਣ ਯਤਨ ਕਰ ਅੱਗੇ ਨੂੰ ਜੀਤੋ। ਇਹਦਾ ਭਾਵ ਇਹ ਹੈ ਕਿ ਬਿਰਹਾ ਦਾ ਪੁੱਠਾ ਹੋਇਆ ਜੀਵ ਇਹ ਕਹਿ ਰਿਹਾ ਕਿ ਜਦੋਂ ਨਹੀਂ ਸਾਂ ਤੁਰੇ ਉਦੋਂ ਫਿਕਰ ਨਹੀਂ ਸੀ, ਹੁਣ ਤੁਰ ਪਿਆ ਤੇ ਰਾਤਾਂ ਨੂੰ ਨੀਂਦ ਵੀ ਨਹੀਂ ਪੈਂਦੀ, ਪਿਆਰੇ ਦੀ ਯਾਦ, ਪਿਆਰ ਦੀਆਂ ਕਸ਼ਕਾਂ ਸਾਡੇ ਅੰਦਰ ਨੂੰ ਟਿਕਣ ਨਹੀਂ ਦਿੰਦੀਆਂ। ਆਓ ਇਸ ਅੰਮ੍ਰਿਤ ਬਚਨ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਰੋਸ਼ਨੀ ਵਿਚ ਆਪਾਂ ਵਿਚਾਰ ਸਕੀਏ। ਵਿਚਾਰਨ ਤੋਂ ਪਹਿਲਾਂ ਆਪ ਸਮੂਹ ਮਾਈ ਭਾਈ ਕਿਰਪਾਲਤਾ ਕਰੋ, ਅੰਦਰ ਨੂੰ ਟਿਕਾਣ ਦਾ ਯਤਨ ਕਰੋ, ਭਾਵ ਅਰਥ ਫਿਰ ਸਮਝ ਲਈਏ, ਕਿਉਂਕਿ ਵਿਚਾਰ ਇਹਦੇ ਹੀ ਚਾਰ ਚ ਮੇਰੇ ਤੁਰਨੀ ਹੈ। ਜਪਣ ਵਾਲਿਆਂ ਨੂੰ ਦੇਖ ਕੇ ਚਾਹ ਆਇਆ, ਜਿੱਦਣ ਤੁਰੇ ਤੇ ਪਤਾ ਲੱਗਾ ਅੰਦਰ ਦੇ ਫੁਰਨੇ ਕੀ, ਪਤਾ ਲੱਗਾ ਤਰਲੇ ਕੀ ਨੇ, ਪਤਾ ਲੱਗਾ ਮਿੰਨਤਾਂ ਕੀ ਨੇ, ਫਿਰ ਪਤਾ ਲੱਗਾ ਬਿਰਖਾ ਦੀ ਅੱਗ ਕੀ ਹੈ ਤੇ ਅੰਦਰ ਦਾ ਤਰਫਣਾ ਕੀ ਹੈ। ਫਿਰ ਸੋਚਦਾ ਬੰਦਾ ਕਿਉਂ ਇਸ ਪਾਸੇ ਤੁਰ ਪਿਆ, ਨਾ ਇਹ ਕੱਚੀ ਇੱਟ ਰਹਿ ਗਈ, ਨਾ ਪੱਕੀ ਇਹ ਤਿੱਲੀ ਜੀ ਬਣ ਗਈ, ਕਿਸੇ ਅਰਥ ਨੇ ਹੁਣ ਰੱਬ ਮੇਰ ਕਰ ਇਸ ਅੰਦਰ ਨੂੰ ਪਕਾ ਦੇ। ਇਸ ਬਚਨ ਨੂੰ ਕਰੋ ਕਿਰਪਾ, ਬਖਸ਼ੋ ਆਸੀਸ, ਆਪਣੀ ਪਵਿੱਤਰ ਬਾਣੀ ਦੇ ਅੰਦਰ ਬਿਰਹਾ ਨੂੰ ਸੁਲਤਾਨ ਦਾ ਦਰਜਾ ਦਿੱਤਾ ਹੈ, ਤੇ ਸੁਲਤਾਨ ਦਾ ਅਰਥ ਆਪਾਂ ਸਮਝਨੇ ਆ ਬਾਦਸ਼ਾਹ, ਪਾਤਸ਼ਾਹ ਸਭ ਤੋਂ ਉੱਚੀ ਪਦਵੀ ਤੇ ਬੈਠਾ ਹੋਇਆ। ਤੇ ਬਾਬਾ ਜੀ ਦੇ ਸ਼ਲੋਕਾਂ ਵਿਚ ਕੁਝ ਸ਼ਲੋਕ ਨੇ ਇਸ ਸ਼ਲੋਕ ਦੀ ਵਿਆਖਿਆ ਲਈ, ਅਸੀਂ ਉਹਨਾਂ ਦਾ ਬਚਨ ਪੜ੍ਹਨੇ ਆ। ਬਿਰਹਾ ਬਿਰਹਾ ਆਖੀ ਹੈ, ਬਿਰਹਾ ਤੂੰ ਸੁਲਤਾਨ, ਕੇ ਬਿਰਹਾ ਤੂੰ ਸੁਲਤਾਨ ਹੈ, ਤੂੰ ਬਾਦਸ਼ਾਹ ਹੈ, ਕਿਉਂ ਕਹਿ ਦਿੱਤਾ ਬਿਰਹਾ ਸੁਲਤਾਨ ਹੈ। ਸੁਲਤਾਨ ਹਮੇਸ਼ਾ ਉੱਚੀ ਪਦਵੀ ਤੇ ਬੈਠਦਾ, ਪ੍ਰੇਮ ਇੱਕ ਪਰਮਾਤਮਾ ਦੀ ਉਹ ਚੁੰਬਕੀ ਸ਼ਕਤੀ ਹੈ ਜਿਹੜੀ ਪਰਮਾਤਮਾ ਨੇ ਹਰ ਇੱਕ ਦੇ ਅੰਦਰ ਟਿਕਾਈ। ਇਸ ਸ਼ਲੋਕ ਨੂੰ ਸਮਝਣ ਲਈ ਥੋੜੀ ਜੀ ਬੇਨਤੀ, ਬਰੀਕੀ ਸਮਝਿਓ, ਪਰਮਾਤਮਾ ਦੀ ਪ੍ਰੇਮ ਇੱਕ ਆਪਣੀ ਦਾਤ ਹੈ, ਕਿਉਂਕਿ ਉਹ ਖੁਦ ਪ੍ਰੇਮ ਸਵਰੂਪ ਹੈ। ਉਹਨੂੰ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸਤ ਸੁਹਾਣ ਸਦਾ ਮਨ ਚਾਹੋ, ਉਸ ਨੂੰ ਹਜ਼ੂਰ ਧੰਨ ਗੁਰੂ ਕਲਗੀਧਰ ਸੱਚੇ ਪਿਤਾ ਜੀ ਨੇ ਫਰਮਾਇਆ, ਜਤਰ ਤਤਰ ਦਿਸ਼ਾ ਦਿਸ਼ਾ ਹੋਏ ਫੈਲਿਓ ਅਨੁਰਾਗ, ਪ੍ਰੇਮ ਹੈ ਉਹ ਪਰਮਾਤਮਾ ਆਪ ਪ੍ਰੇਮ ਹੈ। ਤੇ ਇੱਕ ਮਹਾਂਪੁਰਸ਼ ਕਹਿ ਰਹੇ ਸਨ, ਉਹਨਾਂ ਦੇ ਬਚਨ ਪੜ੍ਹੇ, ਉਹ ਕਹਿੰਦੇ ਨੇ ਉਹਦਾ ਕੋਈ ਰੂਪ ਨਹੀਂ, ਉਹਦਾ ਕੋਈ ਰੇਖ ਨਹੀਂ, ਉਹਦਾ ਕੋਈ ਰੰਗ ਨਹੀਂ, ਉਹਦਾ ਕੋਈ ਚੱਕਰ ਚਿੰਨ ਨਹੀਂ, ਪਰ ਉਸ ਨਿਰਗੁਣ ਦੇ ਅੰਦਰ ਇੱਕ ਫੁਰਨਾ ਉੱਠਿਆ ਕਿ ਮੈਂ ਸਰਗੁਣ ਬਣ ਕੇ ਇਸ ਰਸ ਨੂੰ ਮਾਣਾ। ਕਹਿਣ ਲੱਗੇ ਉਹਦਾ ਸੱਚ ਜਾਣੋ ਕਿ ਅੰਦਰ ਦੇ ਰਸ ਨੂੰ ਮਾਨਣ ਦੇ ਫੁਰਨੇ ਦਾ ਨਾਮ ਹੀ ਪ੍ਰੇਮ ਹੈ। ਮਨ ਚ ਚਾਓ ਆਇਆ ਕਿ ਮੈਂ ਇਹ ਸਿਰਜਾਂ। ਉਹਨੇ ਆਪਣੀ ਚੁੰਬਵੀ ਸ਼ਕਤੀ ਵਿੱਚੋਂ, ਆਪਣੀ ਇਸ ਖਿੱਚ ਵਿੱਚੋਂ ਪ੍ਰੇਮ ਦਾ ਇੱਕ ਇਹੋ ਜਿਹਾ ਰਸ ਪੈਦਾ ਕੀਤਾ ਤੇ ਕੋਈ ਜੀਵ ਐਸਾ ਨਾ ਰੱਬ ਨੇ ਬਣਾਇਆ ਜਿਹਦੇ ਵਿੱਚ ਪ੍ਰੇਮ ਨਾ ਟਿਕਾ ਦਿੱਤਾ, ਹਰ ਇੱਕ ਦੇ ਅੰਦਰ ਟਿਕਾਇਆ। ਦੇਖੋ ਪ੍ਰੇਮ ਦੋ ਤਰੀਕੇ ਨਾਲ, ਬਿਰਹਾ ਸੁਲਤਾਨ ਕਿਉਂ ਕਿਹਾ, ਜੇ ਤਾਂ ਇਹ ਸੁਰਤ ਨਿਵਾਨ ਵੱਲ ਚਲਾ ਜਾਏ ਤੇ ਪ੍ਰੇਮ ਕਿਤੇ ਮਾਇਆ ਦਾ ਰੂਪ ਬਣ ਜਾਂਦਾ, ਕਿਤੇ ਵਾਸ਼ਨਾ ਦਾ ਰੂਪ ਬਣ ਜਾਂਦਾ, ਕਿਤੇ ਕਾਮ ਦਾ ਰੂਪ ਬਣ ਜਾਂਦਾ। ਪਰ ਵਾਹਿਗੁਰੂ ਕਿਰਪਾ ਕਰੇ, ਜੇ ਕਿਤੇ ਪ੍ਰੇਮ ਦੀ ਆ ਚੁੰਬਕ ਵੀ ਖਿੱਚ ਰੱਬ ਵਾਲੇ ਪਾਸੇ ਉੱਚੀ ਉੱਠ ਜਾਏ ਤੇ ਇਹ ਪ੍ਰੇਮ ਬਿਰਹਾ ਬਣ ਜਾਂਦਾ ਤੇ ਇਹ ਫਿਰ ਪ੍ਰੇਮ ਬੰਦੇ ਦੇ ਅੰਦਰ ਦੀ ਤੜਫ ਬਣ ਕੇ ਰੱਬ ਦੇ ਦਰ ਤੇ ਕੂਕਦਾ ਹੈ। ਫਿਰ ਬੇਨਤੀ ਸਮਝਿਓ ਕਿ ਰੱਬ ਦੀ ਇੱਕ ਚੁੰਬਕ ਵੀ ਸ਼ਕਤੀ ਅੰਦਰ ਦੀ ਖਿੱਚ ਜਿਹੜੀ ਹਰ ਇੱਕ ਜੀਵ ਅੰਦਰ ਟਿਕਾਈਏ। ਮੈਂ ਕਈ ਵਾਰੀ ਬੇਨਤੀ ਕਰਨਾ ਕਿ ਕਮਲ ਦਾ ਫੁੱਲ ਰੋਸ਼ਨੀ ਨਾਲ ਨਹੀਂ ਖਿੜਦਾ, ਅਸੀਂ ਕਹੀਏ ਵੀ ਕਮਲ ਦਾ ਫੁੱਲ ਸਿਰਫ ਰੋਸ਼ਨੀ ਨਾਲ ਖਿੜਦਾ। ਜੇ ਰਾਤ ਨੂੰ ਕਮਲ ਦੇ ਫੁੱਲ ਦੀ ਪੰਖੁੜੀ ਬੰਦ ਕਰ ਸਮੇਟੀਆਂ ਨੇ ਪੰਖੁੜੀਆਂ, ਤੇ ਜਿਤਨੀਆਂ ਮਰਜ਼ੀ ਤੇਜ਼ ਲਾਈਟਾਂ, ਜਿਤਨੀ ਮਰਜ਼ੀ ਤੇਜ਼ ਰੋਸ਼ਨੀ ਉਸ ਫੁੱਲ ਦੀ ਛੱਪੜੀ ਉੱਪਰ ਬਖੇਰੀਏ, ਕਦੀ ਵੀ ਬੰਦੇ ਦੀ ਆਪਣੀ ਪੈਦਾ ਕੀਤੀ ਕੋਈ ਰੋਸ਼ਨੀ ਨਾਲ ਕਮਲ ਦਾ ਫੁੱਲ ਨਹੀਂ ਖਿੜਦਾ। ਗੱਲ ਰੋਸ਼ਨੀ ਦੀ ਨਹੀਂ, ਅਸਲ ਵਿੱਚ ਰੱਬ ਨੇ ਸੂਰਜ ਦੀਆਂ ਕਿਰਨਾਂ ਵਿੱਚ ਇੱਕ ਖਿੱਚ ਪੈਦਾ ਕੀਤੀ ਜਿਹੜੀ ਬੰਦੇ ਦੀ ਬਣਾਈ ਰੋਸ਼ਨੀ ਚ ਨਹੀਂ। ਉਹ ਖਿੱਚ ਹੀ ਤਾਂ ਕਮਲ ਦੇ ਫੁੱਲ ਨੂੰ ਖੇੜਾ ਦਿੰਦੀ ਏ, ਉਸੇ ਖਿੱਚ ਨੂੰ ਰੱਬੀ ਪ੍ਰੇਮ ਕਿਹਾ ਜਾਂਦਾ। ਮੇਰੀ ਬੇਨਤੀ ਸਮਝਿਓ ਕਿ ਇੱਕ ਚੁੰਬਕੀ ਖਿੱਚ ਹੈ, ਸੂਰਜ ਦੀ ਕਿਰਨ ਨਿਕਲੀ, ਉਹਦੀ ਖਿੱਚ ਨੇ ਕਮਲ ਦਾ ਫੁੱਲ ਨੂੰ ਖੇੜਾ ਦੇ ਦਿੱਤਾ, ਦੀਵਾ ਬਲਦਾ। ਕਦੀ ਕਿਸੇ ਨੇ ਪਤੰਗਿਆਂ ਨੂੰ, ਭੰਬਟਾਂ ਨੂੰ, ਪਰਵਾਨਿਆਂ ਨੂੰ ਜਾ ਕੇ ਸਨੇਹੇ ਨਹੀਂ ਦਿੱਤੇ, ਚਿੱਠੀਆਂ ਨਹੀਂ ਪਾਈਆਂ ਕਿ ਅੱਜ ਰਾਤ ਫਲਾਣੇ ਘਰ ਦੇ ਵਿੱਚ ਦੀਵਾ ਬਲਣਾ, ਤੁਸੀਂ ਇਕੱਠੇ ਹੋ ਕੇ ਆਇਓ। ਉਹ ਕਿਹੜੀ ਖਿੱਚ ਸੀ ਜਿਹੜੀ ਇੱਕ ਟੇਢੀ ਮੇਢੀ ਜੂਨ ਵਿੱਚ ਰੱਬ ਨੇ ਟਿਕਾ ਦਿੱਤੀ? ਉਹਨੂੰ ਤਾਂ ਪਤਾ ਵੀ ਕਿਸੇ ਦੱਸਿਆ ਨਹੀਂ ਨਾ ਕਿ ਅੱਗ ਦੇ ਗੁਣ ਕੀ ਨੇ, ਕਿਸੇ ਨੇ ਦੱਸਿਆ ਨਾ ਅੱਗ ਬਲਦੀ ਕਿਵੇਂ ਵੇ। ਤੇ ਜੇ ਕੋਈ ਦੀਪਕ ਦੀ ਦੀਵੇ ਦੀ ਤਸਵੀਰ ਬਣਾ ਕੇ, ਨਕਲੀ ਦੀਵਾ ਬਣਾ ਕੇ ਉਹਨੂੰ ਰੱਖਣ ਦਾ ਯਤਨ ਕਰੇ, ਪਤੰਗਾ ਕਦੀ ਨਹੀਂ ਆਏਗਾ। ਪਤੰਗਾ ਜਦੋਂ ਦੀਵੇ ਤੋਂ ਫਿਦਾ ਹੁੰਦਾ, ਸੱਚ ਜਾਣੋ ਇਹ ਮੇਰੇ ਪਰਮਾਤਮਾ ਨੇ ਉਹਦੇ ਅੰਦਰ ਪ੍ਰੇਮ ਦੀ ਚਿਣਗ ਟਿਕਾਈ ਹੈ, ਇਹ ਪ੍ਰੇਮ ਹੀ ਹੈ। ਇਹਨੂੰ ਰੱਬੀ ਪਾਸੇ ਲਿਜਾਈਏ ਆਪਾਂ। ਅੰਬਾਂ ਨੂੰ ਬੂਰ ਪਿਆ ਤੇ ਕੋਇਲ ਦੇ ਗਲੇ ਵਿੱਚੋਂ ਮਿੱਠੇ ਗੀਤ ਦਾ ਜਨਮ ਹੋਇਆ, ਕੌਣ ਸੀ ਕਿ ਜਿਹਨੇ ਅੰਬ ਦੇਖ ਕੇ ਕੋਇਲ ਨੂੰ ਮਿੱਠੇ ਗੀਤ ਗਾਉਣ ਲਈ ਮਜਬੂਰ ਕਰ ਦਿੱਤਾ? ਪਿੰਜਰੇ ਵਿੱਚ ਬੰਦ ਕਰੋ, ਕੋਇਲ ਕਦੀ ਨਹੀਂ ਗਾਏਗੀ। ਇੱਕ ਰੱਬੀ ਪ੍ਰੇਮ ਦੀ ਚਿਣਗ ਸੀ ਜਿਹਨੇ ਤਨ ਮਨ ਤੋਂ ਕਾਲੀ ਹੋਈ ਕੋਇਲ ਨੂੰ ਵੀ ਗੀਤ ਗਾਉਣ ਲਈ ਮਜਬੂਰ ਕਰ ਦਿੱਤਾ। ਬਸੰਤ ਦੀ ਰੁੱਤ ਆਈ, ਭਵਰੇ ਕਿੰਨੀ ਦੂਰ ਤੋਂ ਆ ਪਹੁੰਚੇ, ਫੁੱਲਾਂ ਤੇ ਮੰਡਰਾ ਕੇ ਉਹਨਾਂ ਦੀ ਸੁਗੰਧੀ ਰਸ ਮਾਨਣ ਲੱਗੇ। ਕੌਣ ਸੀ ਇਹਨਾਂ ਨੂੰ ਪ੍ਰੇਰਨ ਵਾਲਾ ਕਿ ਜਿਹੜਾ ਇਹਨਾਂ ਭਵਰਿਆਂ ਨੂੰ ਬਗੀਚੇ ਤੱਕ ਲੈ ਕੇ ਆ ਗਿਆ ਤੇ ਫੁੱਲ ਤੇ ਬਹਿਣ ਦੀ, ਮਕਰਾਂ ਦੇ ਚੂਸਣ ਦੀ ਜਾਚ ਦੱਸੀ? ਬਸ ਇੱਕ ਗੱਲ ਚੇਤੇ ਰੱਖੋ, ਉਹ ਰੱਬੀ ਪ੍ਰੇਮ ਦੀ ਖਿੱਚ ਸੀ ਕਿ ਜਿਹੜੀ ਰੱਬ ਨੇ ਭਵਰੇ ਵਿੱਚ, ਪਤੰਗੇ ਵਿੱਚ, ਮੱਛੀ ਵਿੱਚ, ਫੁੱਲ ਵਿੱਚ, ਇਹਨਾਂ ਸਾਰਿਆਂ ਦੇ ਵਿੱਚ ਟਿਕਾ ਦਿੱਤੀ। ਇਹ ਪਰਮਾਤਮਾ ਦੀ ਅਦੁੱਤੀ ਦਾਤ ਹੈ ਜਿਹੜੀ ਪਰਮਾਤਮਾ ਨੇ ਇਸ ਮਾਨਵਤਾ ਨੂੰ, ਇਸ ਸ੍ਰਿਸ਼ਟੀ ਨੂੰ ਦਿੱਤੀ। ਫਿਰ ਬੇਨਤੀ ਸਮਝਿਓ ਕਿ ਪਰਮਾਤਮਾ ਦੇ ਵਾਹਿਗੁਰੂ ਜੀ ਦੇ ਮਨ ਚ ਆਇਆ ਕਿ ਮੈਂ ਇਸ ਸਰਗੁਣ ਰੂਪ ਚ ਇਸ ਪ੍ਰੇਮ ਨੂੰ ਮਾਣਾ। ਇਸੇ ਕਰਕੇ ਮੇਰੇ ਬਾਬਾ ਨਾਨਕ ਜੀ ਨੇ ਜਦੋਂ ਆਸਾ ਕੀ ਵਾਰ ਦੀ ਪਹਿਲੀ ਪੌੜੀ ਉਚਾਰਨ ਕੀਤੀ ਤੇ ਉੱਥੇ ਦੱਸਿਆ, ਰੱਬ ਮਜਬੂਰ ਹੋ ਕੇ ਕਿਸੇ ਦੇ ਜ਼ੋਰ ਥੱਲੇ, ਕਿਸੇ ਦੇ ਦਬਾਅ ਥੱਲੇ ਸ੍ਰਿਸ਼ਟੀ ਨੂੰ ਸਿਰਜਣ ਤੁਰਿਆ। ਉਹਦੇ ਆਪਣੇ ਮਨ ਦਾ ਇੱਕ ਉਛਾਲਾ ਸੀ ਪ੍ਰੇਮ ਦਾ, ਪਰਮਾਤਮਾ ਦੇ ਮਨ ਚ ਚਾਹ ਆਇਆ, ਉਹਨੇ ਸੰਸਾਰ ਰਚ ਦਿੱਤਾ। ਤੇ ਇਹਨਾਂ ਪ੍ਰੇਮ ਦਾ ਪੁਤਲਾ, ਪ੍ਰੇਮ ਦਾ ਸੁਦਾ, ਪ੍ਰੇਮ ਰੱਬ ਉਸ ਚਾਓ ਵਾਲੇ ਨੇ ਇਹਨੂੰ ਸਿਰਜਣ ਤੋਂ ਪਹਿਲਾਂ ਇਹਦਾ ਦਾਤਾ ਬਣ ਗਿਆ। ਇਹ ਪ੍ਰੇਮੀ ਹੈ, ਤਾਂ ਹੀ ਗੁਰੂ ਜੀ ਨੇ ਬਾਣੀ ਚ ਕਿਹਾ, ਕਹਿਣ ਲੱਗੇ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀ ਹੈ ਕਰ ਆਸਨ ਦਿੱਥੋ। ਚਾਓ ਚਾਓ ਦਾ ਅਰਥ ਕੀ ਹੈ? ਸਤਿਗੁਰੂ ਨੇ ਚਾਓ ਨੂੰ ਪ੍ਰੇਮ ਨਾਲ ਜੋੜਿਆ, ਤਾਂ ਹੀ ਤਾਂ ਅਸੀਂ ਬਾਣੀ ਚ ਪੜ੍ਹਨੇ ਜੋ ਤੋ ਪ੍ਰੇਮ ਖੇਲਣ ਕਾ ਚਾਓ। ਤੇਰੇ ਅੰਦਰ ਚਾਹ ਹੈ, ਉਮਾਸ ਹੈ, ਪਰਮਾਤਮਾ ਦੇ ਅੰਦਰ ਚਾਓ ਆਇਆ, ਉਹਨੇ ਆਪਣੇ ਆਪ ਨੂੰ ਆਪ ਹੀ ਫੈਲਾ ਦਿੱਤਾ। ਕਿਉਂਕਿ ਪਰਮਾਤਮਾ ਦੀ ਸ੍ਰਿਸ਼ਟੀ ਰਚਨ ਦੀ ਤੇ ਸ੍ਰਿਸ਼ਟੀ ਸੰਕੋਚਨ ਦੀ ਖੇਡ ਆਪਣੇ ਹੱਥ ਚ ਹੈ। ਬਹਾਨਾ ਕੋਈ ਵੀ ਬਣ ਜਾਏ ਇਹ ਬਾਤ ਵੱਖਰੀ ਏ। ਅਸੀਂ ਪਰਤ ਕੇ ਜ਼ਰੂਰ ਗਿਣਤੀ ਮਿਣਤੀ ਕਰਾਂਗੇ। ਹਵਾ ਦਾ ਦਬਾਅ ਪੈ ਗਿਆ, ਸਮੁੰਦਰ ਚ ਤੂਫਾਨ ਉੱਠ ਗਿਆ, ਧਰਤੀ ਦੀਆਂ ਪਲੇਟਾਂ ਖਿਲ ਗਈਆਂ, ਇਹ ਸਾਡੇ ਖਿਆਲ ਨੇ। ਪਰ ਜੇ ਕੋਈ ਉਹਨੂੰ ਪੁੱਛ ਕੇ ਦੇਖੇ ਤੇ ਬਾਬਾ ਜੀ ਨੇ ਬਾਣੀ ਵਿਚ ਕਹਿ, ਨਹੀਂ ਪਿਆਰਿਓ, ਜਬ ਉਦ ਕਰਖ ਕਰਾ ਤਰ ਤਾਰਾ, ਪਰਜਾ ਧਰਤ ਤਬ ਦੇ ਅਬਾਰਾ, ਜਬ ਆ ਕਰਖ ਕਰਤ ਹੋ ਕਬ ਹੂੰ, ਤੂੰ ਮੈਂ ਮਿਲਤ ਦੇ ਧਰ ਸਭ ਹੂੰ। ਜਦੋਂ ਉਹਦੇ ਮਨ ਚ ਖਿਆਲ ਆਇਆ, ਉਹਨੇ ਸਭ ਕੁਛ ਸਿਰਜ ਦਿੱਤਾ। ਕੀਤਾ ਪਛਾਓ ਏਕੋ ਕਵਾਓ, ਤਿਸ਼ਤੇ ਹੋਏ ਲੱਖ ਦਰਿਆਓ। ਜਦੋਂ ਮਨ ਚ ਆਇਆ ਮੈਂ ਸੰਕੋਚਣਾ, ਤੇ ਪਿਆਰੇ ਬਣਾਉਂਦਿਆਂ ਸੀ ਕਹਾਂਗੇ ਇੰਨੀਆਂ ਸਦੀਆਂ ਲੱਗੀਆਂ, ਆ ਧਰਤੀ ਠੰਡੀ ਕੋਈ ਸੂਰਜ ਦਾ ਟੁਕੜਾ ਸੀ, ਇੰਨੇ ਇੰਨੇ ਸਾਲ ਲੱਗ ਗਏ, ਇੰਨੇ ਯੁੱਗ ਲੰਘ ਗਏ, ਫਿਰ ਜੀਵ ਪੈਦਾ ਹੋਇਆ, ਬੰਦਾ ਪੈਦਾ ਹੋਇਆ, ਤੇ ਜਿੱਦਣ ਰੱਬ ਸਮੇਟਣ ਤੇ ਆਵੇਗਾ ਨਾ, ਆ ਕਈ ਯੁੱਗਾਂ ਦੀ ਬਣੀ ਨੂੰ ਇੱਕ ਖਿੰਨ ਦੇ ਵਿੱਚ ਸਵਾਹ ਕਰਕੇ ਰੱਖ ਸਕਦਾ। ਕਿਉਂਕਿ ਖਰਨ ਭਰਨ ਜਾਤਾ ਨੇਤਰ ਹੋਣ, ਉਹਦੇ ਮਨ ਚ ਸਦਾ ਚਾਹ ਆਇਆ ਕਿ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀਐ ਕਰ ਆਸਨ ਦਿੱਥੋ। ਚਾਹੋ ਬਣਾਉਣ ਤੋਂ ਪਹਿਲਾਂ ਦਾਤਾ ਕਰਤਾ ਆਪ ਤੂੰ, ਆ ਜੇ ਸੁਧਾ ਪ੍ਰੇਮ ਗੁਰਮੁਖੋ। ਕਰਤੇ ਤੋਂ ਪਹਿਲਾਂ ਸ਼ਬਦ ਹਜ਼ੂਰ ਨੇ ਵਰਤਿਆ ਹੈ ਦਾਤਾ, ਪਰਮਾਤਮਾ ਨੇ ਕਿਰਤ ਕਰਨ ਤੋਂ ਪਹਿਲਾਂ ਦਾਤਾ ਬਣ ਕੇ ਜਿਹੜੇ ਬਣਾਉਣੇ ਸਨ ਇਹਨਾਂ ਦੇ ਰਿਜ਼ਕ ਦਾ ਪ੍ਰਬੰਧ ਕਰ ਦਿੱਤਾ। ਫਿਰ ਬੇਨਤੀ ਸਮਝਿਓ ਕਿ ਬਿਰਹਾ ਸੁਲਤਾਨ ਕਿਉਂ ਹੈ? ਬਾਬਾ ਫਰੀਦ ਜੀ ਨੇ ਕਿਹਾ, ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ। ਵਾਸ਼ਨਾ ਪ੍ਰੇਮ ਦਾ ਇੱਕ ਨੀਵਾਂ ਪੱਖ ਹੈ, ਤੇ ਰੱਬ ਨੂੰ ਇਸ਼ਕ, ਰੱਬ ਨੂੰ ਪਿਆਰ ਕਰਨਾ ਇਹ ਸ਼ਿਖਰ ਹੈ। ਸੁਰਤ ਨਿਵਾਨ ਨੂੰ ਖਿੱਚ ਵੱਲ ਚਲੀ ਜਾਏ ਤੇ ਮਾਇਆ ਬਣ ਜਾਏਗੀ, ਸੁਰਤ ਉਚਾਨ ਨੂੰ ਚਲੀ ਜਾਏ ਤੇ ਪਿਆਰਿਓ ਇਹ ਪ੍ਰੇਮ ਰਸ ਬਣ ਜਾਏ। ਸਤਿਗੁਰੂ ਨੇ ਕਿਹਾ, ਕਾਮ ਸੁਲਤਾਨ ਨਹੀਂ, ਕ੍ਰੋਧ ਵੀ ਇੱਕ ਅੰਦਰ ਦੀ ਤੜਪ ਹੈ ਉਹ ਸੁਲਤਾਨ ਨਹੀਂ, ਲੋਭ ਮੋਹ ਤੇ ਅਹੰਕਾਰ ਸੁਲਤਾਨ ਨਹੀਂ, ਇਸ ਅੰਦਰ ਦੀ ਬਿਰਤੀ ਵਿੱਚੋਂ ਉੱਚੀ ਉੱਠੀ ਹੋਈ ਸੁਰਤ ਵੀ ਜਿਹੜਾ ਪ੍ਰੇਮ ਤੇ ਆਪਣੇ ਪਿਆਰੇ ਨੂੰ ਮਿਲਣੀ ਜਿਹੜੀ ਤੜਪ ਉਹ ਬਿਰਹਾ। ਕਹਿਣ ਲੱਗੇ ਬਿਰਹਾ ਵਾਲੇ ਹਿਰਦੇ ਕੇਵਲ ਸੁਲਤਾਨ ਹੁੰਦੇ। ਇੱਕ ਬਿਰਤੀ ਹੈ ਕਿ ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ। ਫਰੀਦਾ ਜਿਤ ਤਨ ਬਿਰਹੋ ਨਾ ਉਪਜੈ, ਸੋ ਤਨ ਜਾਨ ਮਸਾਨ। ਕਹਿੰਦੇ ਜਿਸ ਅੰਦਰ ਬਿਰਹਾ ਨਹੀਂ ਉਹ ਸ਼ਮਸ਼ਾਨ ਭੂਮੀ, ਉਹ ਨਰਜਿੰਦ ਹੈ, ਜਿਹਨੂੰ ਕੱਲ ਬਾਬਾ ਜੀ ਨੇ ਕਿਹਾ ਤੱਤੀ ਤੋਏ ਨਾ ਪਲਵੇ। ਫਿਰ ਬੇਨਤੀ ਸਮਝਿਓ, ਹਜ਼ੂਰ ਕਹਿੰਦੇ ਨੇ ਇੱਕ ਬਿਰਖਾ ਹੈ ਤੇ ਬਾਬੇ ਫਰੀਦ ਨੇ ਆਪਣੀ ਰਚਨਾ ਵਿੱਚ ਇਸ ਬਿਰਖਾ ਵਿੱਚ ਕੁੱਠੇ ਹੋਏ ਹਿਰਦੇ ਦੇ ਤਰਲੇ ਵੀ ਦਰਜ ਕੀਤੇ। ਅਸੀਂ ਉਹਨਾਂ ਦਾ ਬਚਨ ਪੜ੍ਹਨੇ ਆ ਕਿ ਚਿੰਤ ਖਟੋਲਾ ਬਾਣ ਦੁੱਖ ਆਏ ਵੀ ਹੁਣ ਮਾਮਲੇ ਪੈ ਗਏ। ਚਿੰਤ ਖਟੋਲਾ ਕਹਿਣ ਲੱਗੇ ਚਿੰਤਾ ਦੀ ਮੰਜੀ, ਤੇ ਜਿਹੜੀ ਉਣੀ ਸੀ ਵਾਣ ਦੁੱਖ ਵਾਣ, ਉਹਨੂੰ ਵਾਣ ਨਾਲ ਉਣੀ ਹੋਈ ਉਂਝੀ ਮੰਜੀ। ਚਿੰਤ ਖਟੋਲਾ ਵਾਣ ਦੁੱਖ ਬਿਰਹਿ ਵਿਛਾਵਣ ਲੇਫ, ਉਹ ਕਿਹੜੀ ਚਿੰਤਾ ਸੀ? ਉਹ ਮਾਮਲਾ ਪੈ ਗਿਆ ਕਿ ਹੁਣ ਅੰਦਰ ਦੀ ਤੜਪ ਤਾਂ ਹੈ, ਪਤਾ ਨੀ ਇਸ ਜਨਮ ਚ ਪਿਆਰਾ ਮਿਲੇਗਾ ਕਿ ਨਹੀਂ। ਵਿਛੋੜੇ ਦਾ ਦੁੱਖ ਹੈ, ਪਤਾ ਨੀ ਇਸ ਜਨਮ ਵਿਚ ਝੋਲੀ ਚ ਖੈਰ ਪੈਗੀ ਕਿ ਨਹੀਂ। ਲੋਕ ਆਪਣੇ ਘਰਾਂ ਚ ਸੁੱਖ ਨਾਲ ਸੌਂਦੇ ਨੇ, ਪਰ ਚੇਤੇ ਰੱਖੋ ਜਿਹੜਾ ਸੱਜਣ ਦੀ ਤਾਂਗ ਲੈ ਕੇ ਉਧਰ ਨੂੰ ਤੁਰ ਪੈਂਦਾ, ਉਹ ਬਿਰਖਾ ਦੇ ਬਿਸਤਰੇ ਤੇ ਚਿੰਤਾ ਦੀ ਮੰਜੀ ਤੇ ਦੁੱਖ ਦੇ ਵਾਣ ਤੇ ਆਪਣਾ ਵਿਸ਼ਰਾਮ ਕਰਦਾ, ਤੇ ਕਈ ਵਾਰੀ ਰਾਤ ਨੂੰ ਉੱਠ ਕੇ ਕਹਿੰਦਾ, ਰੱਬ ਜੀ ਹੁਣ ਤਾਂ ਘੱਟੋ ਘੱਟ ਦੇਖੋ ਮੇਰਾ ਆਸਨ ਦੁਨੀਆਂ ਤੋਂ ਵੱਖਰਾ ਹੋ ਗਿਆ, ਹੁਣ ਇੱਕ ਅੰਦਰ ਤੜਫ ਹੈ। ਬਾਬਾ ਜੀ ਨੇ ਕਿਹਾ, ਚਿੰਤ ਖਟੋਲਾ ਵਾਣ ਦੁੱਖ ਬਿਰਹਿ ਵਿਛਾਵਣ ਲੇਪ, ਇਹ ਹਮਾਰਾ ਜੀਵਨਾ ਤੂੰ ਸਾਹਿਬ ਸੱਚੇ ਵੇਖ। ਤੀਸਰਾ ਉਹਨਾਂ ਦਾ ਬਚਨ ਹੈ, ਇਹਨੂੰ ਆਧਾਰ ਬਣਾ ਕੇ ਆਪਾਂ ਤੁਰਨੇ ਕਿ ਕੀ ਹੈ ਕੁਵਾਰੀ ਦਾ ਚਾਓ। ਤੇ ਕੀ ਖੈ ਤੁਰ ਲੱਗਿਆ ਜਿਹੜੇ ਮਾਮਲੇ ਗਲ ਚ ਪੈਂਦੇ। ਬਾਬਾ ਜੀ ਨੇ ਤੀਸਰਾ ਬਚਨ ਕੀਤਾ ਕਹਿਣ ਲੱਗੇ ਕਾਦਾ ਕਰਨ ਟੰਡੋਲਿਆ ਸਗਲਾ ਖਾਇਆ ਮਾਸ ਤੇ ਇਹ ਤੋਂ ਪਹਿਲਾਂ ਵੀ ਬਚਨ ਕਿਹਾ ਤਨ ਸੁੱਕਾ ਪਿੰਜਰ ਖੀਆ ਤਲੀਆਂ ਖੁੰਡੇ ਕਾਰ। ਅਜੇ ਪਿਆਰਾ ਨੀ ਆਇਆ, ਸਿਰਫ ਮਾਮਲਾ ਬਣ ਗਿਆ, ਅਜੇ ਤਰਬ ਹੈ ਨਾ ਤਾਂ ਬੰਦਾ ਪਿੱਛੇ ਜਾਣ ਜੋਗਾ। ਤੇ ਸਿਆਣੇ ਲੋਕ ਇਹ ਗੱਲ ਕਹਿੰਦੇ ਆ, ਪਹਿਲੀ ਗੱਲ ਤਾਂ ਲੱਗਦੀ ਕੋਈ ਨੀ, ਰੱਬ ਮੇਰ ਕਰੇ ਜਿਹਦੀ ਲੱਗ ਜਾਏ ਤੇ ਉਹਦੀ ਤੁਗ ਜਾਏ, ਬੰਦਾ ਰਸਤੇ ਚ ਨਾ ਡਿੱਗੇ ਫਿਰ ਛਿੜਕੇ ਨਾ। ਬਾਬਾ ਜੀ ਨੇ ਬਚਨ ਕੀਤਾ ਅੰਮ੍ਰਿਤ ਬਾਣੀ ਵਿਚ ਕਹਿਣ ਲੱਗੇ ਕਿ ਤਨ ਸੁੱਕਾ ਉਹ ਕਿਉਂ ਸੁੱਕ ਗਿਆ, ਵਿਸ਼ਿਆਂ ਕਰਕੇ ਨਹੀਂ, ਪਿਆਰੇ ਦੀ ਯਾਦ ਵਿਚ ਤਨ ਬਿਲਕੁਲ ਸੁੱਕ ਕੇ ਪੀਲਾ ਹੋ ਗਿਆ। ਇੱਕ ਵਿਦਵਾਨ ਨੇ ਰੱਬ ਨੂੰ ਇਸ਼ਕ ਕਰਨ ਵਾਲੇ ਰੱਬ ਨੂੰ ਪ੍ਰੇਮ ਕਰਨ ਵਾਲੇ ਪ੍ਰੇਮੀ ਦੀਆਂ ਨੌ ਨਿਸ਼ਾਨੀਆਂ ਦੱਸੀਆਂ। ਪਹਿਲਾਂ ਤਾਂ ਚਾਹ ਹੁੰਦਾ ਤੇ ਰੱਬ ਵੱਲ ਤੁਰੀਏ, ਤੇ ਮੈਂ ਬੇਨਤੀ ਕਰਾਂ ਪਹਾੜ ਵਿਚ ਪਾਣੀ ਰੁਕਿਆ ਹੈ ਤੇ ਸਦੀਆਂ ਪਰ ਰੁਕਿਆ ਰਹੇ ਕੋਈ ਬਾਤ ਨਹੀਂ, ਜਿਸ ਦਿਨ ਪਿਆਰਿਓ ਪੱਥਰ ਹਟਾ ਦਿੱਤਾ ਥੱਲੋਂ ਚਸ਼ਮਾ ਬਣ ਕੇ ਫੁੱਟ ਤੁਰਿਆ ਨਾ, ਫਿਰ ਉਹਨੂੰ ਜਿਤਨਾ ਮਰਜ਼ੀ ਯਤਨ ਕਰੋ ਫਿਰ ਰੁਕਦਾ ਨਹੀਂ। ਜਿਹੜੇ ਚਸ਼ਮੇ ਇੱਕ ਵਾਰੀ ਫੁੱਟ ਜਾਣ ਉਹ ਅਗਾਂ ਨੂੰ ਜਾਂਦੇ ਹੁੰਦੇ ਨੇ, ਉਹ ਕਦੀ ਪਿਛਾਂ ਨੂੰ ਨਹੀਂ ਗਏ। ਆ ਇਸ ਬੇਨਤੀ ਨੂੰ ਸਮਝਣ, ਪੱਥਰ ਥੱਲੇ ਪਾਣੀ ਹੈ, ਰੁਕਿਆ ਰਹੇ ਤੇ ਜਿਤਨੀਆਂ ਮਰਜ਼ੀ ਸਦੀਆਂ ਰੁਕਿਆ ਰਹੇ, ਪਰ ਇੱਕ ਵਾਰੀ ਪੱਥਰ ਖਿਲ ਗਿਆ ਤੇ ਥੱਲਿਓ ਜ਼ਮੀਨ ਨੂੰ ਪਾੜ ਕੇ ਪਾਣੀ ਬਾਹਰ ਨਿਕਲ ਗਿਆ, ਤੇ ਫਿਰ ਕੋਈ ਸੋਚੇ ਵੀ ਇਹ ਪਾਣੀ ਪਰਤ ਕੇ ਵਾਪਸ ਚਲਾ ਜਾਏ। ਨਹੀਂ, ਜਿਹੜੇ ਇੱਕ ਵਾਰੀ ਚਸ਼ਮੇ ਬਣ ਜਾਣ ਫਿਰ ਉਹ ਅਗਾਂ ਨੂੰ ਤੁਰਦੇ ਨੇ, ਪਿਛਾਂ ਨੂੰ ਜਾਂਦੇ ਨਹੀਂ। ਤੇ ਅਗਾਂ ਨੂੰ ਤੁਰਦਿਆਂ ਉਹਨਾਂ ਦੇ ਰਸਤੇ ਵਿਚ ਜਿੰਨੀਆਂ ਮੁਸ਼ਕਲਾਂ ਆਉਂਦੀਆਂ ਨੇ, ਕੇਵਲ ਉਹ ਪਾਣੀ ਦਾ ਚਸ਼ਮਾ ਉਹਦਾ ਵਜੂਦ ਹੀ ਜਾਣਦਾ, ਦੂਜੇ ਨੂੰ ਕੀ ਪਤਾ ਕਿ ਸਮੁੰਦਰ ਤੱਕ ਪਹੁੰਚਣ ਲਈ ਕਿਤਨੇ ਕੁ ਦੁੱਖ ਚੱਲੇ। ਇਹ ਤਾਂ ਇੱਕ ਅੰਦਰ ਦਾ ਮਾਰਗ ਹੈ, ਜੇ ਨਹੀਂ ਬੰਦਾ ਰੱਬ ਵੱਲ ਤੁਰਿਆ, ਖਾਂਦਾ ਪੀਂਦਾ ਮੌਜ ਕਰਦਾ ਹੱਸਦਾ ਖੇਡਦਾ, ਤੇ ਜਿੱਦਣ ਕਿਤੇ ਪੂਰਬਲੇ ਭਾਤਾਂ ਅੰਦਰੋਂ ਕੋਈ ਪੱਥਰ ਚੁੱਕ ਦਿੰਦਾ ਤੇ ਅੰਦਰ ਦੀ ਯਾਤਰਾ ਚਸ਼ਮੇ ਦੀ ਤਰ੍ਹਾਂ ਸ਼ੁਰੂ ਹੁੰਦੀ ਏ, ਫਿਰ ਪਿਆਰਿਓ ਉਹ ਟਿਕ ਕੇ ਥੋੜਾ ਬਹਿੰਦੇ ਨੇ, ਨਾ ਪਿਛਾਂ ਮੁੜਦੇ ਨੇ, ਨਾ ਉਹ ਟਿਕ ਕੇ ਉੱਥੇ ਖਲੋਂਦੇ ਨੇ। ਤੇ ਜਦੋਂ ਤੁਰਨ ਲੱਗਦੇ ਨੇ, ਰਸਤੇ ਵਿਚ ਕਦੀ ਚਟਾਨਾਂ ਦੀ ਮਾਰ ਖਾਣੀ ਪੈਂਦੀ ਏ, ਕਦੀ ਰੁੱਖ ਉਹਨਾਂ ਨੂੰ ਰੋਕਦੇ ਨੇ, ਕਦੀ ਮਾਰੂ ਥਲ ਦਾ ਰੇਤਾ ਉਹਨਾਂ ਨੂੰ ਰੋਕਦਾ, ਕਈ ਵਾਰੀ ਬੰਦੇ ਉਹਨਾਂ ਨੂੰ ਬੰਨ ਮਾਰ ਕੇ ਰੋਕਣ ਦਾ ਯਤਨ ਕਰਦੇ ਨੇ। ਇੱਕ ਵਾਰੀ ਫੁੱਟ ਪਿਆ ਤੇ ਸਮੁੰਦਰ ਨੂੰ ਚੱਲ ਪਿਆ, ਰਸਤੇ ਦੀ ਜਿਹੜੀ ਪੀੜਾ ਹੈ ਸੱਚ ਜਾਣੋ ਉਹ ਅੱਜ ਦਾ ਸ਼ਲੋਕ ਹੈ। ਜਦੋਂ ਨਹੀਂ ਸਹਿ ਤੁਰਿਆ ਉਦੋਂ ਚਾਹ ਸੀ, ਜਦੋਂ ਤੁਰ ਪਿਆ ਹੁਣ ਸੋਚਦਾ ਨਾ ਹੀ ਤੁਰਦਾ ਤਾਂ ਠੀਕ ਸੀ, ਹੁਣ ਤਾਂ ਪਿਛਾਂ ਵੀ ਮੇਰੇ ਤੋਂ ਮੁੜਿਆ ਨੀ ਜਾ। ਚਸ਼ਮੇ ਪਾਣੀ ਦੇ ਕਦੀ ਪਿਛਾਂ ਨੀ ਮੁੜਦੇ। ਸ਼ਾਇਦ ਇਹੀ ਕਾਰਨ ਕਿ ਗੁਰਮੁਖ ਪਿਆਰੇ ਭਾਈ ਵੀਰ ਸਿੰਘ ਹੋਣਾ ਨੇ ਚਲਦੇ ਹੋਏ ਪਾਣੀ ਦੇ ਚਸ਼ਮੇ ਤੋਂ ਇਹ ਪੁੱਛਿਆ ਸੀ ਕਿ ਤੈਨੂੰ ਟਿਕਾ ਨਹੀਂ। ਰੱਬੀ ਪਿਆਰੇ ਦੇਖੋ, ਇੱਕ ਹੁੰਦੀ ਹੈ ਪਿਆਰ ਦੀ ਗੱਲ ਕਰਨੀ, ਇੱਕ ਹੈ ਰੋਮ ਰੋਮ ਵਿਚ ਪਿਆਰ ਦਾ ਧੱਸ ਜਾਣਾ, ਫਰਕ ਹੈ। ਉਹਨਾਂ ਨੂੰ ਚੈਨ ਕਿੱਥੇ ਜਿਨ੍ਹਾਂ ਦੀ ਪਿਆਰੇ ਨਾਲ ਲੱਗ ਜਾਏ, ਜਿਨ੍ਹਾਂ ਦੀ ਇੱਕ ਵਾਰੀ ਅੰਦਰ ਦੀ ਬਿਰਤੀ ਰੱਬ ਵਾਲੇ ਪਾਸੇ ਤੁਰ ਪਵੇ। ਬਾਬਾ ਜੀ ਨੇ ਬਾਣੀ ਵਿਚ ਕਿਹਾ, ਭਾਈ ਸਾਹਿਬ ਮਾਨੂਏ ਦੀ ਵਿਆਖਿਆ ਕਰਦੇ ਪਏ ਨੇ, ਕਹਿਣ ਲੱਗੇ ਕਿ ਇੱਕ ਪਾਣੀ ਦਾ ਚਸ਼ਮਾ ਰਾਤ ਨੂੰ ਵੀ ਤੁਰਦਾ, ਸਵੇਰੇ ਵੀ ਤੁਰਦਾ, ਦਿਨੇ ਵੀ ਤੁਰਦਾ, ਦੁਪਹਿਰ ਵੀ ਤੁਰਦਾ, ਵੇਖਣ ਵਾਲੇ ਲੋਕ ਬਦਲਦੇ ਰਹਿੰਦੇ ਨੇ, ਪਰ ਚਸ਼ਮੇ ਦੀ ਗਤੀ ਕਦੀ ਵੀ ਰੁਕੀ ਨਹੀਂ। ਜੇ ਉਹਨੂੰ ਪੁੱਛ ਜਾਈਏ 12 ਮਹੀਨਿਆਂ ਵਿਚ ਤੈਨੂੰ ਕਦੀ ਚੈਨ ਨਹੀਂ, ਉਹ ਕਹਿੰਦਾ ਜਿੰਨੀ ਦੇਰ ਤੱਕ ਨਹੀਂ ਸਾਂ ਫੁੱਟਿਆ ਓਨੀ ਦੇਰ ਤੱਕ ਕੋਈ ਝੋਰਾ ਕੋਈ ਚਿੰਤਾ ਨਹੀਂ ਸੀ, ਪਰ ਜੇਤੇ ਰੱਖੀ ਜਿਸ ਦਿਨ ਦਾ ਧਰਤੀ ਨੂੰ ਫੱਟ ਕੇ ਬਾਹਰ ਆ ਗਿਆ, ਹੁਣ ਓਨੀ ਦੇਰ ਤੱਕ ਨਹੀਂ ਮੈਂ ਸ਼ਾਂਤ ਹੋਣਾ, ਜਿੰਨੀ ਦੇਰ ਤੱਕ ਮੈਂ ਉਹਦੇ ਵਿਚ ਜਾ ਕੇ ਵਸ ਨਹੀਂ ਜਾਂਦਾ। ਕਿਹਦੇ ਚ? ਆਪਣੇ ਸ਼ੋ ਸਾਗਰ ਚ। ਭਾਈ ਸਾਹਿਬ ਨੇ ਬਚਨ ਕਹੇ, ਕਹਿਣ ਲੱਗੇ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਕਿੱਥੇ ਉਹਨਾਂ ਪਿਛਾਂ ਪਰਤ ਕੇ ਮੁੜਨਾ। ਸੀਨੇ ਦੀ ਖਿੱਚ ਹੈ ਅੰਦਰ ਦਾ ਇਸ਼ਕ, ਬਾਹਰ ਦੀਆਂ ਬਾਤਾਂ ਨਹੀਂ। ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਨਿਉਂ ਵਾਲੇ ਨੈਣਾ ਕੀ ਨੀਂਦਰ ਉਹ ਦਿਨੇ ਰਾਤ ਪੈ ਬਹਿੰਦੇ। ਜਿਨ੍ਹਾਂ ਵਿਚ ਨਿਉਂ ਹੈ, ਪ੍ਰੇਮ ਹੈ, ਇਸ਼ਕ ਹੈ, ਉਹ ਸਵੇਰੇ ਵੀ ਅੱਖਾਂ ਭਿੱਜੀਆਂ। ਮੈਂ ਬੇਨਤੀ ਕਰਨ ਲੱਗਾ ਸਾਂ, ਇਸ ਵਿਸ਼ੇ ਨੂੰ ਫਿਰ ਅੱਗੇ ਤੋਰਨਾ। ਰੱਬ ਨੂੰ ਪ੍ਰੇਮ ਕਰਨ ਵਾਲੇ ਉਹਨਾਂ ਨੇ ਨੌ ਨਿਸ਼ਾਨੀਆਂ ਦੱਸੀਆਂ ਨੇ ਫਾਰਸੀ ਦੇ ਇੱਕ ਵਿਦਵਾਨ ਨੇ। ਵੇਖੋ, ਫਕੀਰੀ ਹੈ ਤਿੰਨ ਤਰ੍ਹਾਂ ਦੀ, ਇੱਕ ਹੈ ਫਕੀਰੀ ਲੇਖ ਦੀ, ਦੂਜੀ ਫਕੀਰੀ ਹੈ ਭੇਖ ਦੀ, ਤੇ ਤੀਜੀ ਫਕੀਰੀ ਨੂੰ ਲੋਕਾਂ ਕਹਿ ਪਿੱਛੇ ਮੁੜ ਮੁੜ ਵੇਖਦੀ। ਸੱਚ ਹੈ ਇੱਕ ਤਾਂ ਲੇਖ ਦੀ ਜਿਹੜੇ ਧੁਰੋਂ ਲੇਖ ਲਿਖਾ ਕੇ ਲਿਆਏ ਨੇ ਨਾ, ਪਹਿਲੀਆਂ ਕਮਾਈਆਂ ਇਤਨੀਆਂ ਨੇ, ਕਿਸੇ ਨੇ ਪ੍ਰੇਰਿਆ ਨੀ, ਸੁੱਤੇ ਸਿੱਧੀ ਰੱਬ ਵਾਲੇ ਪਾਸੇ ਡਾਇ ਤੁਰੇ, ਉਹ ਬਚਪਨ ਤੋਂ ਚੱਲ ਪਏ, ਬਚਪਨ ਤੋਂ ਰੱਬ ਵਾਲੇ ਪਾਸੇ ਤੁਰੇ। ਤੇ ਅਨੇਕਾਂ ਮਹਾਂਪੁਰਸ਼ ਐਸੇ ਨੇ ਜਿਨ੍ਹਾਂ ਦੇ ਅੰਦਰ ਦੀ ਤੜਫ ਸੀ ਤੇ ਉਹ ਤੜਫ ਉਹਨਾਂ ਨੂੰ ਪਿਆਰੇ ਤੱਕ ਲੈ ਗਏ। ਹੁਣ ਅਸੀਂ ਜਦੋਂ ਸਿੱਖ ਮਹਾਂਪੁਰਸ਼ਾਂ ਦੇ ਜੀਵਨ ਪੜ੍ਹਦੇ, ਸੰਤਾਂ ਮਹਾਂਪੁਰਸ਼ਾਂ ਦੇ, ਅਨੇਕਾਂ ਐਸੇ ਨੇ ਜਿਨ੍ਹਾਂ ਦੇ ਅੰਦਰ ਦੀ ਤੜਫ, ਸੰਤ ਬਾਬਾ ਅਤਰ ਸਿੰਘ ਜੀ ਮਸਤੂ ਵਾਲੇ ਵਾਲੇ ਅੰਦਰ ਦੀ ਇੱਕ ਤੜਫ ਸੀ, ਬਚਪਨ ਤੋਂ ਪੂਰਬਲੀ ਕਮਾਈ ਲੈ ਕੇ ਆਏ ਸੀ। ਪਰ ਮੈਂ ਇੱਥੇ ਇੱਕ ਬੇਨਤੀ ਕਰਨੀ ਚਾਹੁੰਦਾ, ਅੱਜ ਸਾਡਾ ਇੱਕ ਸੁਭਾਅ ਬਣ ਚੁੱਕਾ, ਅਸੀਂ ਆਪਣੇ ਘਰਦਿਆਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਹੁਣ ਮੈਂ ਕਥਾ ਸੁਣਾਉਂਦਿਆਂ ਕਹਿੰਦੇ ਨੇ ਇੱਕ ਮੁਸਲਮਾਨ ਫਕੀਰ ਸੀ, ਤੁਸੀਂ ਸਾਰਿਆਂ ਧਿਆਨ ਨਾਲ ਸੁਣ ਕੇ ਚਲੇ ਜਾਣਾ, ਕਿਸੇ ਸਿੱਖ ਸੰਤ ਦਾ ਨਾਂ ਲੈ ਲਿਆ ਕਰਨੀ ਵਾਲੇ ਦਾ, ਚੇਤੇ ਰੱਖਿਓ ਸਾਡੇ ਤੋਂ ਬਰਦਾਸ਼ਤ ਨਹੀਂ ਹੁੰਦਾ ਅਸਲੀਅਤ ਜੇ, ਕਿਉਂਕਿ ਅਸੀਂ ਆਪਣਾ ਇੰਨਾ ਕੁ ਅੰਦਰ ਦੀ ਅਵਸਥਾ ਬਣਾ ਚੁੱਕੇ ਹਾਂ ਵੀ ਗੁਰੂ ਕਾ ਸਿੱਖ ਕੋਈ ਕਮਾਈ ਵਾਲਾ ਹੋ ਹੀ ਨਹੀਂ ਸਕਦਾ, ਕਿਉਂਕਿ ਸੌਣ ਦੇ ਮਹੀਨੇ ਵਿੱਚ ਜਿਹੜਾ ਅੰਨਾ ਹੋ ਜਾਏ ਉਹਦੇ ਲਈ ਸਦਾ ਖਰਿਆਵਲ ਰਹਿੰਦੀ ਏ, ਤੇ ਜਿਹੜਾ ਕਿਤੇ ਪੋਹ ਦੇ ਕੱਕਰ ਚ ਅੰਨਾ ਹੋ ਜਾਏ ਉਹਦੇ ਲਈ ਸਦਾ ਚਿੱਟਾ ਪਾਣੀ ਰਹਿੰਦਾ, ਕਿਉਂਕਿ ਅੱਖਾਂ ਤੇ ਖੁੱਲਣੀ ਹੀ ਨਹੀਂ। ਹੁਣ ਉਹਨਾਂ ਮਹਾਂਪੁਰਸ਼ਾਂ ਦੇ ਅੰਦਰ ਦਾ ਬਿਰਖਾ ਜਿਹੜਾ ਸੀ, ਅੰਦਰ ਦੀ ਤੜਫ ਸੀ, ਕਿੰਨੇ ਦੱਸਿਆ ਵੀ ਵੱਟੇ ਇਕੱਠੇ ਕਰਕੇ ਬਹਿ ਜਾਣਾ ਗੋਦਾਵਰੀ ਦੇ ਕਿਨਾਰੇ ਤੇ ਇੱਕ ਇੱਕ ਜਪਜੀ ਸਾਹਿਬ ਦਾ ਪਾਠ ਕਰੀ ਜਾਣਾ, ਨਾਲੇ ਵੱਟੇ ਪਾਣੀ ਸੱਟੀ ਜਾਣ। ਆਪਾਂ ਤਾਂ ਜੇ ਗਿਣਤੀਆਂ ਮਿਣਤੀਆਂ ਚ ਹੋ ਗਏ। ਹੁਣ ਇਹ ਵੀ ਇੱਕ ਮੁਸ਼ਕਲ ਹੈ ਨਾ, ਮੈਂ ਕਥਾ ਕਰਨਾ ਪਿਆ, ਮੈਂ ਨਿਤਨੇ ਵੀ ਕਿਸ਼ਤਾਂ ਚ ਕਰਾਂਗਾ, ਸਵੇਰੇ ਦੁਪਹਿਰੇ ਸ਼ਾਮ ਤੱਕ। ਤੇ ਗੁਰਮੁਖੋ ਇੱਕ ਬੰਦਾ ਰੋਜ਼ ਦੇ 25 ਪਾਠ, 50 ਪਾਠ, 100 ਪਾਠ ਜਪਜੀ ਸਾਹਿਬ ਦੇ ਕਰਦਾ ਹੈ, ਤੇ ਮੇਰਾ ਖਿਆਲ ਇਹ ਵੇ ਕਿ ਮੈਨੂੰ 100 ਕਰਨ ਤੋਂ ਬਾਅਦ ਉਹਦੇ ਬਾਰੇ ਕੋਈ ਵਿਚਾਰ ਦੇਣੇ ਚਾਹੀਦੇ ਨੇ। ਜੇ ਮੈਂ ਇੱਕ ਵੀ ਕਿਸ਼ਤਾਂ ਚ ਕਰਨਾ, ਮੈਨੂੰ ਕੋਈ ਹੱਕ ਨੀ 100 ਕਰਨ ਵਾਲੇ ਤੇ ਤਰਕ ਕਰਾਂ। ਇਹ ਕੁਦਰਤੀ ਤੌਰ ਤੇ ਅਸੂਲ ਹੈ, ਮੈਂ ਕੀਤਾ ਨਹੀਂ, ਮੈਂ ਸਵਾਦ ਨੀ ਚੱਖਿਆ, ਤੇ ਜਿਹੜਾ ਚੱਖ ਰਿਹਾ ਮੈਂ ਉਹਦੇ ਬਾਰੇ ਕਹੀ ਜਾਵਾ ਨਹੀਂ ਜੀ। ਇਹ ਤੇ ਮਨਮਤ ਤੇ ਗੁਰਮਤ ਤੈਨੂੰ ਮੰਨਦੀ ਕੋਈ ਨੀ, ਤੈਨੂੰ ਬੰਦਾ ਪੁੱਛੇ ਵੀ ਭਲਿਆ ਤੂੰ ਕਿੰਨੇ ਕੁ ਪਾਠ ਕੀਤੇ, ਤਜਰਬਾ ਕਰਕੇ ਦੇਖ, ਵੇਖ ਕੇ ਆ ਕੇ ਗੱਲ ਕਹਿ, ਫਿਰ ਤਾਂ ਵਾਕਈ ਮੰਨੀ ਜੇ। ਤੇ ਫਿਰ ਇੰਨਾ ਬਿਰਖਾ, ਅਸੀਂ ਵੀ ਪੈਰਾਂ ਨਾਲ ਤੁਰਨੇ ਹਾਂ, ਸਾਡੇ ਪੈਰਾਂ ਵਿੱਚੋਂ ਆਵਾਜ਼ ਆਉਂਦੀ ਏ, ਚੱਪਲਾਂ ਦੀ ਆਵਾਜ਼ ਆਉਂਦੀ ਏ, ਜੋੜਿਆਂ ਦੀ ਆਵਾਜ਼ ਆਉਂਦੀ ਏ, ਤੇ ਉਹ ਮਹਾਂਪੁਰਸ਼ ਇੱਕ ਪੈਰ ਚੁੱਕਦਾ ਵਾਹੇ, ਦੂਜਾ ਪੈਰ ਚੁੱਕਦਾ ਗੁਰੂ, ਤੇ ਜਿੰਨਾ ਪੈਦਲ ਤੁਰੀ ਜਾਂਦਾ ਉਨਾ ਵਾਹਿਗੁਰੂ ਵਾਹਿਗੁਰੂ ਅੰਦਰੋਂ ਚੱਲੀ ਜਾਂਦਾ। ਕਿੰਨੇ ਦੱਸਿਆ ਵੀ ਪੈਰਾਂ ਦੀ ਆਵਾਜ਼ ਨਾਲ ਕਿਤੇ ਤਾਲ ਮਿਲਾ ਲੈ ਵਾਹਿਗੁਰੂ ਦਾ, ਕਿੰਨੇ ਦੱਸਿਆ ਤੂੰ ਗੱਡੀ ਵਿੱਚ ਬੈਠਾ ਕਿਤੇ ਟ੍ਰੇਨ ਦੇ ਇੰਜਨ ਵਿੱਚੋਂ ਆਉਂਦੀ ਆਵਾਜ਼ ਨਾਲ ਤੂੰ ਆਵਾਜ਼ ਵਾਹਿਗੁਰੂ ਦੀ ਮਿਲਾ, ਕਿੰਨੇ ਦੱਸਿਆ ਰਾਤ ਨੂੰ ਤੇਰੇ ਟਾਈਮ ਪੀਸ ਦੀ ਤੇਰੇ ਘਰ ਵਿੱਚ ਲੱਗੇ ਕੋਈ ਘੜੀ ਵਿੱਚੋਂ ਆਵਾਜ਼ ਆਉਂਦੀ ਪੈਡੂਲਮ ਦੀ, ਉਹਦੀ ਆਵਾਜ਼ ਵਿੱਚੋਂ ਕਦੀ ਵਾਹਿਗੁਰੂ ਸੁਣ, ਕਿਸੇ ਕਿਤਾਬ ਚ ਨੀ ਲਿਖਿਆ। ਚੇਤੇ ਰੱਖੋ ਇਹ ਅੰਦਰ ਦੇ ਪਿਆਰ ਦੀਆਂ ਗੱਲਾਂ ਕੇਵਲ ਉਹੀ ਜਾਣਦਾ ਜਿਹੜਾ ਹਰ ਆਵਾਜ਼ ਵਿੱਚੋਂ ਪਿਆਰੇ ਨੂੰ ਵੇਖਣਾ ਚਾਹੁੰਦਾ। ਤੁਰੇ ਪੈਰਾਂ ਦੀ ਆਹਟ ਵਿੱਚੋਂ ਵੀ ਵਾਹਿਗੁਰੂ, ਤੇ ਜੇ ਉੱਥੇ ਟਿਕਦੇ ਨੇ ਗੋਦਾਵਰੀ ਦੇ ਕਿਨਾਰੇ ਕਈ ਦਿਨ ਨਿਰੰਤਰ ਜਪ ਤਪ ਸਿਮਰਨ ਕਰਦੇ ਰਹੇ। ਮੈਂ ਦੇਸ਼ ਵੀ ਬੇਨਤੀ ਕਰਨਾ, ਇੱਥੇ ਵੀ ਕਰਨਾ, ਗੁਰਮੁਖੋ ਸਾਡੀਆਂ ਕਥਾ ਕਹਾਣੀਆਂ ਤੇ ਆਵਾਜ਼ਾਂ ਨੇ ਬੇੜੀ ਪਾਰ ਨਹੀਂ ਦੇ ਲੈਣੀ, ਕਮਾਈ ਵਾਲਾ ਕੋਈ ਤੁਰੇਗਾ ਤੇ ਕੌਮ ਦੀ ਬੇੜੀ ਕਿਸੇ ਪਾਸੇ ਲੱਗ ਸਕੇ। ਗੁਰੂ ਨੇ ਕਿਹਾ ਸੀ ਮੈਂ ਉਸ ਸਿੱਖ ਵਿੱਚ ਰਹਾਂਗਾ ਜਿਹੜਾ ਸਿੱਖ ਬਾਣੀ ਪੜੇਗਾ, ਮੈਂ ਉਸ ਸਿੱਖ ਦੇ ਹਿਰਦੇ ਨੂੰ ਸੇਜ ਬਣਾਗਾ ਜਿਹੜਾ ਸਹੀ ਅਰਥਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੂੰ ਅੰਦਰ ਥਾਂ ਦੇਗਾ। ਤੇ ਗੁਰੂ ਕਿੰਨਾ ਕੁ ਪਿਆਰ ਕਰਦਾ ਉਸ ਸਿੱਖ ਨੂੰ ਜਿਹੜਾ ਜਪ ਤਪ ਸਿਮਰਨ ਹੁਣ ਅਸੀਂ ਹਫ਼ਤੇ ਵਿੱਚ ਜਾਂ ਮਹੀਨੇ ਵਿੱਚ ਇੱਕ ਦਿਨ ਹੀ ਬੰਦਾ ਕੱਢ ਲਏ, ਚਾਹੁੰਦੇ ਹਾਂ ਵੀ ਯੱਕ ਲਖਤ ਅੰਦਰ ਦੀ ਖੇਡ ਬਣ ਜਾਏ, ਮਹੀਨੇ ਵਿੱਚ ਇੱਕ ਦਿਨ ਹੀ ਕੱਢ ਲੈ ਵੀ ਸਵੇਰ ਤੋਂ ਸ਼ਾਮ ਤੱਕ ਮੈਂ ਅੱਜ ਯਤਨ ਕਰਨਾ ਆਪਣੀ ਜ਼ਬਾਨ ਤੇ ਕਾਬੂ ਪਾਉਣ ਦਾ, ਮੈਂ ਸਾਰਾ ਦਿਨ ਵੱਧ ਤੋਂ ਵੱਧ ਅੱਜ ਬਾਣੀ ਪੜ੍ਹਨੀ ਹੈ, ਕਿਸੇ ਨਾਲ ਜ਼ਿਆਦਾ ਬੋਲਣਾ ਨਹੀਂ। ਪਿਆਰਿਆ ਉਸ ਦਿਨ ਦੀ ਗਿਣਤੀ ਤੇ ਬਾਕੀ 29 ਦਿਨਾਂ ਨੂੰ ਵੇਖੀ ਝਾਤੀ ਮਾਰ ਕੇ, ਇੱਕ ਦਿਨ ਦਾ ਜਿਹੜਾ ਰਸ ਹੈ ਉਹ 29 ਦਿਨਾਂ ਵਿੱਚੋਂ ਨਹੀਂ ਲੱਭੇ। ਤੁਰਨ ਵਾਸਤੇ ਤਾਂ ਚਾਹੀਦਾ ਹੈ, ਹੁਣ ਜੇ ਉਹ ਬੈਠੇ ਨੇ ਗੋਦਾਵਰੀ ਦੇ ਕਿਨਾਰੇ ਤੇ ਸਾਈਂ ਦੀ ਯਾਦ ਜੁੜੇ ਨੇ, ਤੇ ਇਹ ਗੱਲ ਧਿਆਨ ਵਿੱਚ ਰੱਖੋ, ਬੱਚਾ ਪੰਘੂੜੇ ਚ ਪਿਆ ਹੋਵੇ ਭਾਵੇਂ ਸੁੱਤਾ ਹੈ, 2.5-3 ਮਹੀਨੇ ਦਾ ਬੱਚਾ ਸੁੱਤਾ ਹੈ, ਸੁੱਤੇ ਨੂੰ ਭੁੱਖ ਲੱਗ ਗਈ ਪਰ ਇੰਨੀ ਸਮਝ ਨਹੀਂ ਮੈਂ ਉੱਠ ਪਵਾਂ, ਪਰ ਕਾਦਰ ਨੇ ਪਰਮਾਤਮਾ ਨੇ ਸੀਨੇ ਵਿੱਚ ਮਾਂ ਦੇ ਇੰਨਾ ਕੁ ਪ੍ਰੇਮ ਤੇ ਖਿੱਚ ਬੱਚੇ ਲਈ ਪੈਦਾ ਕੀਤੀ ਪੰਘੂੜੇ ਵਿੱਚ ਬੱਚੇ ਨੂੰ ਭੁੱਖ ਲੱਗੀ ਤੇ ਮਾਂ ਦਾ ਦੁੱਧ ਅੰਮ੍ਰਿਤ ਵਰਗਾ ਸਿਮ ਪਿਆ। ਜਦੋਂ ਉਹਦੇ ਬਸਤਰ ਦੁੱਧ ਨਾਲ ਭਿੱਜਣ ਲੱਗੇ ਤੇ ਸੁੱਤੇ ਬੱਚੇ ਨੂੰ ਉਠਾ ਕੇ ਦੁੱਧ ਪਿਆਉਣ ਲੱਗ ਪਈ। ਕਿਹੜੀ ਖਿੱਚ ਸੀ ਜਿਹੜੀ ਸੁੱਤੇ ਦਾ ਸੁਨੇਹਾ ਮਾਂ ਤੱਕ ਪਹੁੰਚਾਉਂਦੀ ਪਈ? ਬਸ ਆਈ ਤਾਂਦਰ ਦੀ ਖਿੱਚ ਗੁਰੂ ਤੇ ਸਿੱਖ ਦੀ ਏ। ਜਦੋਂ ਸਿੱਖ ਅੰਦਰੋਂ ਜੁੜਦਾ ਹੈ ਇਹਦੀ ਹਰ ਭੁੱਖ ਇਹਦਾ ਹਰ ਦੁੱਖ ਗੁਰੂ ਨੂੰ ਖਿੱਚ ਪਾਉਂਦਾ ਹੈ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near Stanford.

0: ਤੁਹਾਨੂੰ ਪਤਾ ਹੋਣਾ ਸਾਡੀ ਖਾਲਸੇ ਦੀ ਜਿਹੜੀ ਸ਼ਬਦਾਵਲੀ ਹੈ ਉਹ ਬਾ ਕਮਾਲ ਹੈ। ਉਹ ਸ਼ਬਦਾਵਲੀ ਵਿੱਚ ਕਦੀ ਵੀ ਕਿਸੇ ਬੰਦੇ ਦੇ ਅੰਦਰ ਨੂੰ ਠੇਸ ਨਹੀਂ ਲੱਗਦੀ। ਤੁਸੀਂ ਦੇਖੋ ਜਿਵੇਂ ਜੇ ਕੋਈ ਮੰਨ ਲਓ ਇੱਕ ਬੰਦਾ ਤੁਰਿਆ ਆ ਰਿਹਾ, ਉਹਦੀਆਂ ਲੱਤਾਂ ਕੰਮ ਨਹੀਂ ਕਰ ਰਹੀਆਂ, ਸਾਡੀ ਸ਼ਬਦਾਵਲੀ ਚ ਵਰਤਾਂਗੇ ਲੰਗੜਾ ਆ ਰਿਹਾ, ਇਹ ਕਹਾਂਗੇ ਨਾ। ਪਰ ਖਾਲਸਾ ਜੀ ਇਹ ਕਹਿਣਗੇ ਸੁਚਾਲਾ ਸਿੰਗਾਰਿਆ ਹੈ, ਇਹਦਾ ਮਤਲਬ ਇਹਦੀ ਚਾਲ ਬੜੀ ਚੰਗੀ ਹੈ। ਅਸੀਂ ਅੱਖਾਂ ਨਾ ਹੋਣ ਤੇ ਸ਼ਬਦ ਵਰਤਾਂਗੇ ਜੀ ਇਹ ਅੰਨਾ ਤੁਰਿਆ ਆ ਰਿਹਾ ਹੈ, ਕਿਉਂਕਿ ਅੰਨੇ ਤੇ ਕਾਣੇ ਵਿੱਚ ਥੋੜਾ ਜਿਹਾ ਫਰਕ ਹੈ। ਸਤਿਗੁਰਾਂ ਨੇ ਬਾਣੀ ਚ ਇੱਕ ਸ਼ਬਦ ਵਰਤਿਆ, ਹਿੰਦੂ ਅੰਨਾ ਤੁਰਕੂ ਕਾਣਾ, ਕਾਣੇ ਨੂੰ ਇੱਕ ਅੱਖ ਤੋਂ ਦਿਸਦਾ। ਮਹਾਰਾਜਾ ਰਣਜੀਤ ਸਿੰਘ ਦੀ ਇੱਕ ਅੱਖ ਕੰਮ ਕਰਦੀ ਸੀ ਤੇ ਅੰਨਾ ਉਹ ਜਿਹਦੀਆਂ ਦੋਵੇਂ ਕੋਈ ਨੀ। ਗੁਰਮੁਖੋ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ਿਸ਼ ਕੀਤੀ, ਜਦੋਂ ਜਿਸ ਦੇ ਦੋਨੋਂ ਨੇਤਰ ਕੰਮ ਨਹੀਂ ਕਰਦੇ। ਸਾਡੀ ਗੁਰਮਤ ਚ ਕੋਈ ਨੀ ਕਹਿੰਦਾ ਅੰਨਾ ਆ ਰਿਹਾ, ਇੱਕੋ ਕਹਿੰਦੇ ਦੇਖੋ ਗੁਰੂ ਕਾ ਸੂਰਮਾ ਸਿੰਘ ਆ ਰਿਹਾ। ਸੂਰਮਾ ਸਿੰਘ ਕਹਿੰਦੇ ਹਨ, ਕਿੱਡਾ ਪਿਆਰਾ ਸ਼ਬਦ ਦਿੱਤਾ ਜੀ ਸਾਨੂੰ। ਦੇਖੋ ਪੁਰਾਣੇ ਸਮੇਂ ਆ, ਹੁਣ ਤੁਸੀਂ ਮਾਇਆ ਰੱਖਦੇ ਹੋ, ਅਸੀਂ ਰੁਪਈਏ ਕਹਿੰਦੇ ਹਾਂ, ਕਰੰਸੀ ਨੂੰ ਕੋਈ ਡਾਲਰ ਕਹਿੰਦਾ, ਕੋਈ ਯੂਰੋ ਕਹਿੰਦਾ, ਕੋਈ ਦਰਾਮ ਕਹਿੰਦਾ, ਵੱਖ ਵੱਖ। ਖਾਲਸਾ ਜੀ ਪਤਾ ਕਹਿੰਦੇ ਸਨ, ਕਹਿੰਦੇ ਹੁੰਦੇ ਸਨ ਛਿੱਲੜ, ਸ਼ਾਇਦ ਤੁਹਾਨੂੰ ਪਤਾ ਹੋਣਾ। ਪੁਰਾਣੇ ਸਮੇਂ ਰੁਪਈਏ ਨੂੰ ਖਾਲਸੇ ਦੇ ਬੋਲਿਆ ਛਿੱਲੜ ਕਹਿੰਦੇ ਆ, ਛਿੱਲੜ ਦਾ ਮਤਲਬ ਹੈ ਤੇਰੀ ਇੰਨੀ ਵੈਲਿਊ ਕੋਈ ਨੀ, ਤੂੰ ਚੱਲ ਪਿਛਾ। ਕਿੱਡਾ ਪਿਆਰਾ ਸ਼ਬਦ ਸੀ। ਇਕੱਲਾ ਸਿੱਖ ਤੁਰਿਆ ਹੁੰਦਾ ਸੀ ਤੇ ਕਦੀ ਕੋਈ ਸਿੱਖ ਕਹਿੰਦੇ ਸੀ ਕਹਿੰਦਾ ਇਕੱਲਾ, ਉਹ ਕਹਿੰਦਾ 1.25 ਲੱਖ ਫੌਜ ਤੁਰੀ ਆਉਂਦੀ। ਇੱਕ ਹੋਰ ਮੈਂ ਬੇਨਤੀ ਕਰਾਂ, ਜਦੋਂ ਤੁਸੀਂ ਦੇਗ ਲੈਂਦੇ ਹੋ ਤੇ ਜਿਹਨੇ ਥੋੜੀ ਲੈਣੀ ਹੁੰਦੀ ਕਦੇ ਥੋੜਾ ਕਹਿੰਦੇ ਆ, ਥੋੜਾ ਨੀ ਨਾ ਕਹਿੰਦੇ, ਆਪਾਂ ਕੀ ਕਹਿੰਦੇ ਆ, ਸਵਾਇਆ। ਹੁਣ ਅਗਰ ਪੁੱਛੇ ਸਵਾਇਆ ਕੀ ਹੁੰਦਾ, ਸਵਾਇਆ ਹੁੰਦਾ 100 ਤੇ 1 ਰੁਪਈਆ ਨਾਲ 25 ਪੈਸੇ ਪਾ ਦਿਓ, ਇਹ ਸਵਾਇਆ ਹੋ ਗਿਆ ਨਾ। ਸਵਾਏ ਤੋਂ ਬਾਅਦ ਡਿਉੜਾ ਹੁੰਦਾ, ਡਿਉੜੇ ਤੋਂ ਬਾਅਦ 1.25 ਹੁੰਦਾ। ਕਮਾਲ ਦੀ ਗੱਲ, ਉਹ ਥੋੜਾ ਕਹਿੰਦੀ ਨਹੀਂ, ਉਹ ਕਹਿੰਦੇ ਨੇ ਸਵਾਇਆ। ਮੈਂ ਬੇਨਤੀ ਕਰਾਂਗਾ ਜੀ, ਇਹ ਜਿਹੜੀ ਸਤਿਗੁਰਾਂ ਨੇ ਸਾਨੂੰ ਦਾਤਾਂ ਦਿੱਤੀਆਂ ਨੇ, ਆਓ ਸਾਡੇ ਚ ਬਾਣੀ ਨੂੰ ਔਖੀ ਨਹੀਂ ਕਹਿੰਦੇ, ਬਾਣੀ ਨੂੰ ਕਿਹਾ ਜਾਂਦਾ ਮਹਿੰਗੀ ਹੈ, ਕਿਉਂਕਿ ਜੇ ਸ਼ਬਦ ਹੀ ਔਖਾ ਹੋ ਗਿਆ ਫਿਰ ਔਖੀ ਘੜੀ ਤੋਂ ਬਚਾਉਣਾ ਕਿਸਨੇ। ਇਸ ਕਰਕੇ ਉਹ ਸ਼ਬਦ ਮਹਿੰਗਾ ਹੈ। ਸ਼ਬਦ ਦਾ ਪਾਠ ਹੈ, ਪਹਿਲ ਪੁਰੀਏ ਪੁੰਡਰਿਕ ਵਨਾ, ਤਾ ਚੇ ਹੰਸਾ ਸਗਲੇ ਜਨਾ, ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਨਾ। ਪਹਿਲਾ ਪਦਾ ਸਮਾਪਤ। ਪਹਿਲ ਪੁਰਸਾ ਬਿਰਾ ਅਥੋਨ ਪੁਰਸਾ ਦਮਰਾ, ਅਸ ਗਾ ਅਸ ਉਸ ਗਾ ਹਰਕਾ ਬਾਗਰਾ, ਨਾਚੈ ਪਿੰਦੀ ਮਹਿ ਸਾਗਰਾ ਰਹਾਉ। ਨਾਚੰਤੀ ਗੋਪੀ ਜੰਨਾ, ਨਈਆ ਤੇ ਬੈਰੇ ਕੰਨਾ, ਤਰਕ ਨਾ ਚਾ ਭਰਮੀਆਂ ਚਾ, ਕੇਸ਼ਵਾ ਬਚੌਨੀ ਅਈਏ ਮਈਏ ਏਕ ਆਨ ਜੀਓ, ਪਿੰਦੀ ਉਬਕਲੇ ਸੰਸਾਰਾ, ਭ੍ਰਮ ਭ੍ਰਮ ਆਏ ਤੁਮ ਚੇ ਦੁਆਰਾ, ਤੂੰ ਕੁਨ ਰੇ ਮੈਂ ਜੀ। ਯਾਦ ਰੱਖਿਓ ਮੈਂ ਜੀ ਪਾ ਫਿਕਰਾ ਖਤਮ ਹੋ ਗਿਆ, ਸੈਂਟੈਂਸ ਪੂਰਾ ਨੀ, ਮੈਂ ਜੀ ਨਾਮਾ, ਨਾਮਾ ਵੱਖਰਾ ਫਿਕਰਾ ਹੈ। ਤੂੰ ਕੁਨ ਰੇ ਮੈਂ ਜੀ ਨਾਮਾ, ਹੋ ਜੀ ਆਲਾ ਤੇ ਨਿਵਾਰਨਾ ਜਮ ਕਾਰਨ। ਇਹ ਸ਼ਬਦ ਹੈ ਜਿਹੜਾ ਆਪਾਂ ਨੇ ਪੜਿਆ ਹੈ। ਭਾਈ ਸਾਹਿਬ ਜੀ ਨੇ ਸ਼ਬਦ ਪੜ੍ਹੇ ਜੀ ਭਗਤ ਨਾਮਦੇਵ ਜੀ ਨਾਲ ਸੰਬੰਧਿਤ। ਹੁਣ ਭਗਤ ਨਾਮਦੇਵ ਜੀ ਉਹਨਾਂ ਦੀ ਬਾਣੀ ਚ ਹੱਡ ਬੀਤੀਆਂ ਕਰਾਮਾਤਾਂ ਨੇ। ਮੈਂ ਕਰਾਮਾਤ ਲਫ਼ਜ ਵਰਤਿਆ ਤੋਂ ਉਦਾਸੀਨ ਨਹੀਂ ਹੋਣਾ, ਜੋ ਕੁਝ ਹੱਡ ਬੀਤਿਆ ਉਹਨਾਂ ਨੇ ਆਪਣੀ ਬਾਣੀ ਚ ਲਿਖਿਆ। ਉਂਝ ਮੈਂ ਆਪ ਜੀ ਨੂੰ ਇੱਕ ਬੇਨਤੀ ਕਰਾਂਗਾ ਕਿ ਭਗਤ ਜੀ ਦੇ ਜੀਵਨ ਨਾਲ ਸੰਬੰਧਿਤ ਮੈਂ ਉਹਨਾਂ ਦੀ ਸਾਖੀ ਕੋਈ ਨਹੀਂ ਸੁਣਾ ਰਿਹਾ, ਸਿਰਫ ਬਾਣੀ ਚ ਇੱਕ ਸ਼ਬਦ ਉਹਨਾਂ ਦਾ ਜ਼ਰੂਰ ਪੜ੍ਹ ਲਿਓ, ਸਾਰੀਆਂ ਅਜ਼ਮਤਾਂ ਉਹਦੇ ਵਿੱਚ ਆ ਜਾਂਦੀਆਂ। ਜੋ ਗੁਰ ਦਿਓ ਤਾਂ ਮਿਲੈ ਮੁਰਾਰ, ਉਹ ਸਾਰੇ ਸ਼ਬਦ, ਜੋ ਗੁਰ ਦਿਓ ਤਾਂ ਛੱਪਰ ਛਾਈ, ਜੋ ਗੁਰ ਦਿਓ ਤਾਂ ਸੇਜ ਨਿਕਸਾਈ, ਜੋ ਗੁਰ ਦਿਓ ਤਾਂ ਦਿਓਰਾ ਫਿਰੈ, ਉਹ ਸ਼ਬਦ ਨੂੰ ਧਿਆਨ ਨਾਲ ਪੜਿਓ। ਸ਼ਬਦ ਸਭ ਕੁਝ ਭਗਤ ਜੀ ਨਾਲ ਜੋ ਹੱਡ ਬੀਤਿਆ, ਜੋ ਪ੍ਰੈਕਟੀਕਲ ਹੋਇਆ, ਉਹਨਾਂ ਨੇ ਆਪਣੀ ਰਸਨਾ ਤੋਂ ਉਚਾਰਨ ਕਰ ਦਿੱਤਾ। ਮੈਂ 3-4 ਬੇਨਤੀਆਂ ਇਹ ਸ਼ਬਦ ਤੋਂ ਪਹਿਲਾਂ ਕਰਨੀਆਂ। ਮੇਰੀ ਅਰਜ਼ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਭਗਤ ਨਾਮਦੇਵ ਜੀ ਮਹਾਰਾਸ਼ਟਰ ਦੇ ਰਹਿਣ ਵਾਲੇ ਨੇ ਤੇ ਉਹਨਾਂ ਦਾ ਅੰਤਲਾ ਸਮਾਂ ਜਿਹੜਾ ਉਹ ਗੁਰਦਾਸਪੁਰ ਹੁੰਦਾ ਕੁਮਾਣ। ਭਗਤ ਨਾਮਦੇਵ ਜੀ ਉਹਨਾਂ ਦੀ ਰਚਨਾ ਵੀ ਜਦੋਂ ਅਸੀਂ ਪੜ੍ਹਦੇ ਹਾਂ, ਉਹਨਾਂ ਨੂੰ ਤਸੀਹੇ ਦਿੱਤੇ ਗਏ, ਕਈ ਘਟਨਾਵਾਂ ਐਸੀਆਂ ਵਾਪਰੀਆਂ ਜਿਵੇਂ ਹੁਣ ਸਾਡੇ ਸਾਹਮਣੇ ਔਂਡਾ ਨਾਥ ਆਪਾਂ ਜਾਣੇ ਉਹੀ ਹੈ ਨਾ ਜੀ, ਨਰਸੀ ਨਾਮਦੇਵ ਉੱਥੇ ਭਗਤ ਜੀ ਦਾ ਜਨਮ ਹੈ। ਔਂਡਾ ਨਾਥ ਤੁਹਾਨੂੰ ਸਭ ਨੂੰ ਪਤਾ ਵੀ ਉਹ ਮੰਦਿਰ ਘੁੰਮਿਆ ਹੈ। ਜਦੋਂ ਤੁਸੀਂ ਉੱਥੇ ਉਤਰਦੇ ਹੋ ਭਾਰਤ ਵਿੱਚ 12 ਸ਼ਿਵਲਿੰਗਮ ਨੇ ਜੀ, 12 ਸ਼ਿਵਲਿੰਗਮ ਜਿਹੜੇ ਨੇ ਉਹਨਾਂ ਵਿੱਚੋਂ 11 ਦਾ ਜਿਹੜਾ ਮੂੰਹ ਹੈ ਉਹ ਪੂਰਬ ਵਾਲੇ ਪਾਸੇ ਹੈ। 11 ਸ਼ਿਵਲਿੰਗਮ ਜਿਹੜੇ ਨੇ ਉਹਨਾਂ ਮੰਦਿਰਾਂ ਦਾ ਮੂੰਹ ਪੂਰਬ ਵਾਲੇ ਪਾਸੇ ਹੈ, ਪਰ ਜਿਹੜਾ ਇਹ ਮੰਦਿਰ ਹੈ ਆਪ ਸਾਰਿਆਂ ਦਰਸ਼ਨ ਕੀਤੇ ਹੋਣੇ ਨੇ, ਇਸ ਮੰਦਿਰ ਦਾ ਮੂੰਹ ਜਿਹੜਾ ਉਹ ਪੱਛਮ ਵਾਲੇ ਪਾਸੇ ਹੈ। ਫਿਰ ਅਗਲੀ ਗੱਲ, ਮੈਂ ਕਈ ਵਾਰੀ ਸਿੱਖਾਂ ਬਾਰੇ ਸੋਚਣਾ ਵੀ ਅਸੀਂ ਕਿਉਂ ਇਸ ਗੱਲ ਤੋਂ ਡਰਨੇ ਪਏ ਕਿ ਮੰਦਿਰ ਨਹੀਂ ਘੁੰਮਿਆ ਜੀ, ਲੋਕਾਂ ਦੇ ਮਨ ਘੁੰਮ ਗਏ ਜੀ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਜੇ ਕਿਸੇ ਨਾਲ ਖੇਡ ਕੋਈ ਵਾਪਰੀ ਹੋਵੇ ਆਪਣੇ ਜੀਵਨ ਮੁਤਾਬਕ ਅਰਥ ਨਾ ਕਰੀਏ। ਜੇ ਸਾਨੂੰ ਨਹੀਂ ਸਮਝ ਪਈ, ਇੱਕ ਦਿਨ ਇੱਕ ਬਹੁਤ ਸੋਹਣਾ ਬੋਲ ਰਿਹਾ ਸੱਜਣ, ਉਹ ਕਹਿੰਦਾ ਸੀ ਏਕ ਨੁਕਤੇ ਕੋ ਪਕੜਤੇ ਹੈ, ਖੁਦ ਕੋ ਬਦਲਤੇ ਨਹੀਂ ਕੁਰਾਨ ਕੋ ਬਦਲਤੇ ਹੈ। ਫਿਰ ਸੁਣਿਓ, ਏਕ ਨੁਕਤੇ ਕੋ ਪਕੜਤੇ ਹੈ, ਖੁਦ ਕੋ ਬਦਲਤੇ ਨਹੀਂ ਕੁਰਾਨ ਕੋ ਬਦਲਤੇ। ਹੁਣ ਮੈਂ ਆਪ ਨੂੰ ਬੇਨਤੀ ਕਰਾਂ, ਭਗਤ ਇੱਕ ਦੂਜੇ ਨਾਲ ਗੱਲਾਂ ਸ਼ੇਅਰ ਕਰਦੇ ਆ ਕਿ ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਕਬੀਰ ਸਾਹਿਬ ਦੀ ਮਿਲਣੀ ਦਾ ਜ਼ਿਕਰ ਹੈ, ਭਗਤ ਨਾਮਦੇਵ ਜੀ ਪਹਿਲਾਂ ਹੋਏ। ਭਗਤ ਨਾਮਦੇਵ ਦਾ ਜ਼ਿਕਰ ਭਗਤ ਰਵਿਦਾਸ ਕਰਨਗੇ, ਭਗਤ ਨਾਮਦੇਵ ਜੀ ਦਾ ਜ਼ਿਕਰ ਗੁਰੂ ਅਰਜਨ ਦੇਵ ਕਰਨਗੇ, ਭਗਤ ਨਾਮਦੇਵ ਜੀ ਦਾ ਜ਼ਿਕਰ ਰੋਜ਼ ਧੰਨ ਗੁਰੂ ਰਾਮਦਾਸ ਕਰਦੇ। ਸੋ ਧਿਆਨ ਨਾਲ ਸੁਣਿਓ ਬਿੰਦ, ਜਦੋਂ ਅਸੀਂ ਆਪ ਸਵੇਰੇ ਪਾਠ ਕਰਦੇ ਹੋ ਉਹਦੇ ਵਿੱਚ ਇਨਡਾਇਰੈਕਟਲੀ ਇਹੀ ਦਿੱਤਾ ਵੀ ਇਹ ਖੇਡ ਵਾਪਰੀ ਹੈ। ਹਰ ਯੁਗ ਯੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਕਮਾ ਦਿੱਤਾ ਦਿਓਰੇ ਨੂੰ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਇੱਕ ਬਚਨ ਗੁਰੂ ਰਾਮਦਾਸ ਜੀ ਦਾ ਹੋਰ ਹੈ, ਨਾਮ ਦੇ ਪ੍ਰੀਤ ਲੱਗੀ ਹਰ ਸੇਤੀ, ਲੋਕ ਛੀਪਾ ਕਹਿ ਬੁਲਾਏ ਖੱਤਰੀ ਬ੍ਰਾਹਮਣ, ਪਿੱਠ ਦੇ ਛੋਡੇ ਹਰ ਨਾਮ ਦਿਓ ਲੀਆ ਮੁੱਖ ਲਾਏ। ਇਹਦਾ ਮਤਲਬ ਪਰਮੇਸ਼ਵਰ ਨੇ ਆਪਣੇ ਮੁੱਖ ਨਾਲ ਲਾ ਲਿਆ। ਹੁਣ ਅਗਲੀ ਬੇਨਤੀ, ਇੱਕ ਤੁਸੀਂ ਗੁਰੂ ਸਾਹਿਬ ਦਾ ਬਚਨ ਪੜ੍ਹਦੇ ਹੋ ਸਭ ਨੂੰ ਚੇਤੇ, ਉਹ ਹੈ ਭਗਤ ਨਾਮਦੇਵ ਜੀ ਦਾ। ਉਹ ਬਚਨ ਅਸੀਂ ਪੜ੍ਹਦੇ ਹਾਂ ਕਿ ਗੋਬਿੰਦ ਗੋਬਿੰਦ ਗੋਬਿੰਦ ਸਿੰਘ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਛੀਪਰੋ ਹੋਇਓ ਲਾਖੀਣਾ। ਮੈਂ ਆਪ ਨੂੰ ਸਿਰ ਬੇਨਤੀ ਕਰਾਂਗਾ, ਜਦੋਂ ਭਗਤੀ ਕਰਨ ਵਾਲਾ ਇਸ ਪਾਸੇ ਉਹ ਅਭੇਦ ਨੇ। ਵਾਹਿਗੁਰੂ ਮੈਂ ਸਿਰਫ ਕਥਾ ਕਰ ਰਿਹਾ, ਜਿਹੜੇ ਆਪਣੀ ਰਚਨਾ ਚ ਖੁਦ ਕਹਿ ਰਹੇ ਨੇ ਨਾਮੇ ਨਾਰਾਇਣ ਨਾਹੀ ਭੇਦ, ਫਿਰ ਮੈਨੂੰ ਦੱਸੋ ਇਹਦੇ ਤੇ ਆਪਾਂ ਕਿਵੇਂ ਕਹਿ ਸਕਦੇ ਹਾਂ ਜੀ ਆਹ ਖੇਡ ਨਹੀਂ ਵਾਪਰੀ, ਜੇ ਐਸੇ ਨਹੀਂ ਹੋ ਸਕਦਾ। ਪਰਮਾਤਮਾ ਬਾਰੇ ਤੇ ਮਾਨੇ ਆ, ਭਗਤ ਨਾਮਦੇਵ ਜੀ ਕਹਿ ਰਹੇ ਨਾਮੇ ਨਾਰਾਇਣ ਨਾਹੀ ਭੇਦ। ਹੁਣ ਜਿਹੜੀਆਂ ਮੈਂ ਬੇਨਤੀਆਂ ਆਪ ਨੂੰ ਕਰਨੀਆਂ, ਇੱਕ ਦੋ ਮੈਂ ਗੱਲਾਂ ਕਰਾਂਗਾ। ਇੱਕ ਸ਼ਬਦ ਪੜਿਆ ਮੋਕੋ, ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਮਈਆ। ਹੁਣ ਇਹ ਸ਼ਬਦ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਨਾ, ਸੱਚੀ ਹੈ ਜਿਵੇਂ ਕੋਈ ਤਰਲਾ ਲੈਂਦਾ ਨਾ, ਵੇਖੀ ਮੈਨੂੰ ਭੁਲਾਈ ਨਾ, ਵੇਖੀ ਮੈਨੂੰ ਤੂੰ ਛੱਡੀ ਨਾ, ਵੇਖੀ ਮੈਨੂੰ ਯਾਰਾ ਕਿਤੇ ਵਿਸਾਰ ਨਾ ਦਈ। ਕਿਉਂ? ਕਹਿਣ ਲੱਗੇ ਉੱਚੀ ਜ਼ਾਤ ਵਾਲੇ ਮੈਨੂੰ ਸ਼ੋਦਰ ਕਹਿ ਰਿਹਾ, ਇਹ ਮੈਨੂੰ ਧੱਕੇ ਮਾਰ ਦੇਣ, ਪਰ ਤੂੰ ਮੈਨੂੰ ਕਦੀ ਧੱਕੇ ਨਾ ਮਾਰੀ, ਤੂੰ ਮੈਨੂੰ ਕਦੀ ਭੁਲਾਈ ਨਾ। ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਬੇਸਾਰੇ ਰਾਮਈਆ। ਕਦੀ ਸੋਚਿਆ ਕੈਸੀ ਉਲਟੀ ਖੇਡ? ਸਾਰੀ ਬਾਣੀ ਇਹ ਕਹਿ ਰਹੀ ਹੈ ਪਰਮਾਤਮਾ ਨੂੰ ਸਿੱਖੋ, ਦੁਨੀਆਂ ਦੇ ਲੋਕੋ ਨਾ ਵਿਸਾਰੋ, ਨਾ ਵਿਸਾਰੋ। ਭਗਤ ਨਾਮਦੇਵ ਕਿੰਨਾ ਗੂੜਾ ਰਿਸ਼ਤਾ ਬਣਾਈ ਬੈਠਾ, ਕਹਿੰਦੇ ਪਰਮਾਤਮਾ ਤੁਸੀਂ ਸਭ ਨੂੰ ਜਾਣਨ ਵਾਲੇ ਹੋ, ਪਰ ਇੱਕ ਕਿਰਪਾ ਕਰਿਓ, ਮੈਨੂੰ ਨਿਮਾਣੇ ਨੂੰ ਕਦੀ ਤੁਸੀਂ ਭੁਲਾਇਓ ਨਾ। ਉਲਟੀ ਖੇਡ ਕਰ ਦਿੱਤੀ। ਫਿਰ ਸੁਣੋ, ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਮਈਆ। ਆਲਾਵੰਤੀ, ਆਲਾਵੰਤੀ ਦਾ ਜਿਹਨਾਂ ਘਰ ਬੜੇ ਉੱਚੇ, ਇਹਦਾ ਭਾਵ ਅਰਥ ਹੈ ਜਿਹਨਾਂ ਦੀ ਜ਼ਾਤ ਉੱਚੀ। ਆਲਾਵੰਤੀ ਇਹ ਪ੍ਰਮਜੋਗ ਹੈ, ਮੁਝ ਉੱਪਰ ਸਭ ਕੋਪਿਲਾ, ਸੂਦ ਸੂਦ ਕਰ ਮਾਰ ਉਠਾਇਓ, ਕਹਾਂ ਕਰੂੰ ਬਾਪ ਬੀਠਲਾ। ਅਗਲੀ ਗੱਲ ਮੈਂ ਕਹਿੰਦਾ ਕਿਉਂ ਨੀ ਵਾਪਰੀ, ਕਿਉਂਕਿ ਭਾਰਤ ਦੀ ਫਿਲੋਸਫੀ ਕਹਿੰਦੀ ਹੈ ਕਿ ਬੰਦਾ ਮੁਕਤੀ ਦਾ ਕੰਸੈਪਟ ਹੈ, ਨਰਕ ਦਾ ਕੰਸੈਪਟ ਹੈ, ਸਵਰਗ ਦਾ ਕੰਸੈਪਟ, ਇਹ ਸਾਰੀਆਂ ਚੀਜ਼ਾਂ ਨੇ ਨਾ। ਉਹ ਕਹਿੰਦੇ ਨੇ ਕਿ ਮਰਨ ਤੋਂ ਬਾਅਦ ਤੇਰੀ ਭਗਤੀ ਕਰ ਰਹੇ, ਮਰਨ ਤੋਂ ਬਾਅਦ ਮੈਨੂੰ ਮੁਕਤੀ ਮਿਲ ਗਈ, ਪਰ ਜਿਨ੍ਹਾਂ ਨੇ ਮੈਨੂੰ ਧੱਕੇ ਮਾਰੇ ਨੇ ਇਹਨਾਂ ਤੇ ਮੇਰੇ ਨਾਲ ਨਹੀਂ ਨਾ ਜਾਣਾ। ਇਹਦਾ ਮਤਲਬ ਜਿਹੜੀ ਸਤਿਗੁਰਾਂ ਨੇ ਕਿਹਾ ਮਾਨ ਮੰਗੂ ਤਾਨ ਮੰਗੂ ਧਨ ਲਖਮੀ ਸੁੱਤ ਦੇ। ਜਦੋਂ ਭਗਤ ਦਾ ਵੀ ਕੋਈ ਨਿਰਾਦਰ ਕਰਦਾ ਉਹ ਰਹਿੰਦਾ ਨਿਮਰਤਾ ਚ ਹੈ, ਪਰ ਜਦੋਂ ਉਹਦੇ ਅੰਦਰ ਦੇ ਸਵੈਮਾਨ ਨੂੰ ਉਹਦੇ ਅੰਦਰ ਨੂੰ ਕੋਈ ਅਪਮਾਨਤ ਕਰਨਾ ਚਾਹੇ ਫਿਰ ਉਹ ਵੀ ਖੁੱਲ੍ਹ ਕੇ ਕਲੋਇਦੰਦ ਕਹਿ ਜਾਂਦਾ ਰੱਬਾ ਜੇ ਇੰਨੇ ਲੋਕ ਨਿੰਦਿਆ ਕਰਦੇ ਨੇ ਅੱਜ ਤੂੰ ਨਾ ਖੇਡ ਵਰਤਾਈ ਤਾਂ ਬਣੇਗਾ ਕੀ। ਉਹ ਕਹਿੰਦੇ ਮੈਂ ਮਰ ਜਾਂਗਾ, ਮੈਂ ਮੁਕਤ ਹੋ ਗਿਆ, ਮੈਨੂੰ ਚੰਗੀ ਥਾਂ ਮਿਲ ਗਈ, ਤੇਰੇ ਚਰਨਾਂ 'ਚ ਥਾਂ ਮਿਲ ਗਈ, ਪਰ ਜਿਨ੍ਹਾਂ ਨੇ ਮੰਦਰ 'ਚ ਧੱਕੇ ਮਾਰੇ ਨੇ ਇਹਨਾਂ 'ਤੇ ਮੇਰੇ ਨਾਲ ਮਰਨਾ ਨਹੀਂ, ਜਿਹੜੇ ਲੋਕਾਂ ਨੇ ਮੈਨੂੰ ਧੱਕੇ ਪੈਂਦੇ ਦੇਖਿਆ ਇਹਨਾਂ ਨੇ ਮੇਰੇ ਨਾਲ ਜਾਣਾ ਨਹੀਂ। ਮੁਕਤੀ ਦਾ ਸੰਬੰਧ ਮੇਰੀ ਆਤਮਾ ਤੇ ਤੇਰਾ ਸੰਬੰਧ ਹੈ, ਅਭੇਦਤਾ ਮੇਰਾ ਤੇਰਾ ਸੰਬੰਧ ਹੈ, ਇਹ ਦ੍ਰਿਸ਼ਟਮਾਨ 'ਚ ਹੈ। ਜੇ ਵਾਹਿਗੁਰੂ ਤੂੰ ਮਰਨ ਤੋਂ ਬਾਅਦ ਮੁਕਤੀ ਦਿੱਤੀ ਤੇ ਕਾਹਦੀ ਮੁਕਤੀ, ਜੇ ਕੋਈ ਦੇਣਾ ਹੀ ਆ ਤੇਰੇ ਭਗਤ ਦੀ ਬੇਇੱਜ਼ਤੀ ਹੋਏ ਜਿਉਂਦੀ ਕਰਾਮਾਤ ਵਰਤਾ। ਦੇਖੋ ਹੁਣ ਤੁਸੀਂ ਸ਼ਬਦ ਸੁਣਿਆ, ਇਹ ਪੰਡੀਆਂ ਮੋਕੋ ਢੇਡ ਕਹਿਤ ਹੈ। ਮੇਰੀ ਥੋੜੀ ਬੇਨਤੀ ਧਿਆਨ ਨਾਲ ਸੁਣਿਓ, ਮੈਂ ਕਰਨੇ ਸ਼ਬਦ ਉਸੇ ਦੀ ਕਥਾ। ਇਹ ਪੰਡੀਆਂ ਮੋਕੋ ਢੇਡ ਕਹਿਤ ਹੈ, ਇਹ ਬੜੀ ਭੈੜੀ ਗਾਲ ਹੈ ਜੀ, ਡੇਢ ਕਾ ਇਹ ਮੈਨੂੰ ਗਾਲ ਕੱਢਦਾ ਪਿਆ, ਨੀਚ ਕਹਿੰਦਾ। ਇਹ ਪੰਡੀਆਂ ਮੋਕੋ ਢੇਡ ਕਹਿਤ ਹੈ, ਤੇਰੀ ਪੈਜ ਪਛੌਂਡੀ ਖੋਹਿਲਾ, ਪਛੌਂਡੀ ਦਰ ਤੇ ਪਿੱਛੇ ਪੈ ਗਈ, ਤੁਸੀਂ ਫਾਡੀ ਰਹਿ ਗਏ ਸਾਡੇ ਪੰਜਾਬ ਚ ਕਹਿੰਦੇ ਆ। ਕਹਿੰਦੇ ਨੇ ਮੈਨੂੰ ਇਹ ਛਿੰਬਾ ਕਹਿ ਰਿਹਾ, ਮੈਨੂੰ ਨੀਚ ਕਹਿ ਰਿਹਾ, ਕੋਈ ਨਹੀਂ ਮੇਰਾ ਬਾਪ ਵੀ ਸੀ, ਮੇਰੇ ਦਾਦੇ ਸਨ, ਸਾਨੂੰ ਤਾਂ ਉੱਚੀ ਜ਼ਾਤ ਵਾਲੇ ਕਹਿੰਦੇ ਨੀਵਾਂ ਨੇ, ਪਰ ਜੇ ਇੱਕ ਨੀਵੀਂ ਜ਼ਾਤ ਵਾਲੇ ਨੇ ਤੇਰੀ ਬੰਦਗੀ ਕੀਤੀ ਤੇ ਲੋਕ ਕਹਿਣਗੇ ਰੱਬ ਸਿਰਫ ਵੱਡਿਆਂ ਦਾ ਹੈ, ਸਵਾਦ ਤਾਂ ਹੈ ਜੇ ਨੀਵਾਂ ਬੰਦਗੀ ਕਰੇ ਤੇ ਉਹਦੀ ਮਦਦ ਕਰੇ, ਤੇਰੀ ਘੱਟੋ ਘੱਟ ਪੈਜ ਨਹੀਂ ਜਾਏਗੀ, ਤੇਰੀ ਪੈਜ ਨਹੀਂ ਪਿੱਛੇ ਕਹਿ ਪੈਗੀ, ਤੇਰੀ ਜੈ ਜੈਕਾਰ ਹੋਵੇਗੀ। ਮੈਂ ਕਹਿੰਦਾ ਵੇਖੋ ਰੱਬ ਨਾਲ ਕਿਹੋ ਜਿਹੀਆਂ ਗੱਲਾਂ, ਤੇਰੀ ਪੈਜ ਪਛੋਂਡੀ ਕੋਇਲਾ, ਮੂਹੇ ਕੋਈ ਜੋ ਮੁਕਤ ਦੇਹੋਗੇ ਮੁਕਤ ਨਾ ਜਾਣੇ ਕੋਇਲਾ। ਅੱਗੇ ਕਹਿੰਦੇ ਫੇਰ ਦੀਆ ਦਿਓਰਾ ਨਾਮੇ ਕੋ ਪੰਡੀਅਨ ਕੋ ਪਿਸ਼ਵਾਰ ਲਾ। ਉਹ ਦੂਜਾ ਇਸੇ ਸ਼ਬਦ ਨੂੰ ਸੌਖਿਆ ਕਰ ਦਿੱਤਾ, ਜਿਹੜਾ ਸਾਡੇ ਨੌਰਥ ਵਿੱਚ ਅਸੀਂ ਜੇ ਸੌਖਾ ਪੜੀਏ ਉਹ ਹੈ ਹਸਤ ਖਿਲ ਤੇਰੇ ਦਿਓਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ, ਖਿੰਨੜੀ ਜਾਤ ਮੇਰੀ ਜਾਦ ਮਰਾਇਆ। ਵੇਖੋ ਰਿਪੀਟ ਕਰ ਰਿਹਾ ਕਿ ਮੈਨੂੰ ਮਾੜਾ ਕਿਹਾ। ਇਹਦਾ ਮਤਲਬ ਮੇਰੀ ਫਿਰ ਬੇਨਤੀ ਸਿੱਖੋ ਸੁਣੋ, ਆਪਾਂ ਇਸ ਚੀਜ਼ ਨੂੰ ਪਚਾਈਏ, ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਵਾਪਰਦੀਆਂ ਘਟਨਾਵਾਂ ਨੂੰ ਸ਼ਰਧਾ ਨਾਲ ਵੇਖੀਏ। ਜਿਹੜੇ ਭਗਤ ਨਾਲ ਵਾਪਰੀ ਉਹਨੇ ਇੱਕ ਵਾਰੀ ਜ਼ਿਕਰ, ਇੱਕ ਵਾਰੀ ਤਾਰਤ ਕਰ ਲੋਗੇ ਮਨ ਦੇ, ਉਹ ਫਿਰ ਰਿਪੀਟ ਕਰ ਰਹੇ ਕਿ ਹਸਤ ਖਿਲਤ ਤੇਰੇ ਦਿਓਰੇ ਆਇਆ, ਤੇਰੇ ਦਿਓਰੇ ਚ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ, ਮੈਨੂੰ ਭਗਤੀ ਕਰਦੇ ਹੋਏ ਨੂੰ ਚੁੱਕ ਕੇ ਉਠਾ ਦਿੱਤਾ, ਲੈ ਕੰਬਲੀ ਚੱਲਿਓ ਪਲਟਾਏ, ਦਿਓਰੇ ਪਾਛੈ ਬੈਠਾ ਜਾਏ। ਜਿਉਂ ਜਿਉਂ ਨਾਮਾ ਹਰਗੁਣ ਉਚਰੈ, ਭਗਤ ਜਨਾ ਕੋ ਦਿਓਰਾ ਫਿਰੈ। ਜਿਉਂ ਜਿਉਂ ਇਬਾਦਤ ਕਰਦਾ ਪਿਆਰਿਓ, ਸੱਚ ਏਵੇ ਉਹਨਾਂ ਨੇ ਉਸ ਇਮਾਰਤ ਦਾ ਮੂੰਹ ਹੀ ਘੁਮਾ ਕੇ ਰੱਖ ਦਿੱਤਾ। ਮੈਂ ਕਹਿੰਦਾ ਸਾਡੇ ਨਾਲ ਤੇ ਉਹ ਨਿੱਕੇ ਨਿੱਕੇ ਨਿਆਣੇ ਚੰਗੇ ਹੋਏ, ਪੌਂਡਾ ਨਾ ਉਤਰੋ, ਉਹ ਪੰਜ ਪੰਜ ਰੁਪਈਏ ਦੀ ਖਾਤਰ ਸਨਾਨ ਲੱਗ ਪੈਂਦੇ ਨੇ। ਕਿ ਬਾਬਾ ਜੀ ਸ਼ਬਦ ਸੁਣਾਏ, ਜਿਉਂ ਜਿਉਂ ਨਾਮਾ ਹਰਗੁਣ ਉਚਰੈ, ਭਗਤ ਜਨਾ ਕੋ ਦਿਓਰਾ ਫਿਰੈ, ਮੇਰੀਆਂ ਅੱਖਾਂ ਭਾਰੀਆਂ, ਮੈਂ ਸਾਡੇ ਨਾਲ ਤੇ ਤੁਸੀਂ ਚੰਗੇ ਹੋ। ਉਸ ਮੰਦਰ ਚ ਖਲੋ ਕੇ ਕਹਿ ਰਹੇ ਹੋ ਕਿ ਮੰਦਰ ਘੁੰਮਿਆ, ਅਸੀਂ ਡਰਾਇੰਗ ਰੂਮ ਚ ਕਥਾ ਤਿਆਰ ਕਰਕੇ ਕਹਿੰਦੇ ਮੰਦਰ ਕੋਈ ਨੀ ਘੁੰਮਿਆ ਹੋਣਾ, ਕਿਉਂਕਿ ਅਸੀਂ ਸਾਇੰਸ ਦੀ ਕਿਤਾਬ ਪੜ੍ਹੀ ਹੋਈ ਹੈ ਨਾ। ਮੈਂ ਫਿਰ ਅਰਜ਼ ਕਰਾਂਗਾ ਇੱਕ ਹੋਰ ਸ਼ਬਦ, ਦੋ ਤਿੰਨ ਮੈਂ ਕਹਿਣੇ ਨੇ ਯਾਦ ਨਹੀਂ। ਇੱਕ ਉਹਨਾਂ ਦਾ ਸ਼ਬਦ ਹੁੰਦਾ ਜੋ ਗੁਰ ਦਿਓ ਤਾਂ ਸਹਿਜ ਨਿਕਸਾਈ, ਇਹ ਬੜਾ ਘੱਟ ਸੁਣਿਆ ਹੋਣਾ ਤੁਸੀਂ। ਭਗਤ ਨਾਮਦੇਵ ਜੀ ਕਿਸੇ ਦੇ ਘਰ ਗਏ, ਮੈਂ ਬਲਾਇੰਡ ਫੇਥ ਰੱਖਣਾ ਸਿੱਧੀ ਗੱਲ, ਮੈਂ ਕਦੀ ਆਪਣੀ ਅਕਲ ਵਰਤ ਕੇ ਅਰਥ ਨਹੀਂ ਕਰਨੇ, ਜੋ ਗੁਰੂ ਕਹਿੰਦਾ ਉਹ ਸੱਤ ਹੈ। ਉਹਨਾਂ ਨੂੰ ਕਿਸੇ ਸ਼ਾਹੂਕਾਰ ਨੇ ਬੜਾ ਕੀਮਤੀ ਪਲੰਗ ਭੇਟਾ ਕੀਤਾ, ਸੇਜ ਦਾ ਅਰਥ ਪਲੰਗ ਕਹਾਂਗੇ ਹਨਾ। ਉਹਨਾਂ ਨੇ ਕਿਹਾ ਮੈਨੂੰ ਜ਼ਰੂਰਤ ਨਹੀਂ ਹੈਗੀ। ਉਹਨਾਂ ਫਿਰ ਕਿਹਾ ਜੀ ਨਹੀਂ ਨਹੀਂ, ਇਹ ਅਸੀਂ ਆਪਣੇ ਵੱਲੋਂ ਭੇਟਾ ਦੇਣ ਲੱਗਿਆ ਤੁਹਾਡਾ ਅਦਬ ਕਰਨ ਲਈ। ਉਹ ਚੁਕਾ ਕੇ ਨੌਕਰਾਂ ਲਈ ਚੁਕਾ ਕੇ ਦੇ ਦਿੱਤਾ। ਭਗਤ ਨਾਮਦੇਵ ਜੀ ਰਸਤੇ ਦਰਿਆ ਵਗਦਾ ਸੀ ਉਹ ਚ ਸੜ ਦਿੱਤਾ, ਉਹ ਨੌਕਰਾਂ ਨੂੰ ਉਹ ਜਿਹੜਾ ਐਸੇ ਕਹਿ ਲੱਗੇ ਉਹਦੇ ਵੱਲੋਂ ਆ ਗਿਆ ਪਾਣੀ ਸੜ ਦੇ ਉਹਨੂੰ। ਉਹ ਜਦੋਂ ਵਾਪਸ ਗਏ ਤੇ ਸ਼ਾਹੂਕਾਰ ਨੂੰ ਥੋੜਾ ਜਿਹਾ ਧਾਈ ਸੀ ਨਾ ਵੀ ਜਦੋਂ ਭਗਤ ਜੀ ਘਰ ਗਏ ਉਹਨਾਂ ਦੇ ਪਰਿਵਾਰ ਜਾਂ ਉਹਨਾਂ ਦੇ ਜੀ ਖੁਸ਼ ਹੋਏ ਹੋਣਗੇ ਪਲੰਗ ਦੇਖ ਕੇ। ਨੌਕਰਾਂ ਨੂੰ ਪੁੱਛਦਾ ਕਿਸ ਤਰ੍ਹਾਂ ਰਹਿ, ਕਿਸ ਤਰ੍ਹਾਂ ਭਗਤ ਜੀ ਦਾ ਘਰ? ਉਹ ਕਹਿਣ ਲੱਗੇ ਸੀ ਤੇ ਅੱਧ ਵਿਚਾਲੇ ਆ ਗਏ, ਘਰ ਤੇ ਗਈ ਨੀ। ਉਹ ਕਹਿੰਦਾ ਤੁਸੀਂ ਘਰ ਨੀ ਗਏ, ਸੇਜ ਕਿੱਥੇ ਰੱਖ ਕੇ ਆਏ? ਘਰ ਨੀ ਸੇਜ ਲੈ ਗਿਆ ਭਗਤ ਜੀ? ਕਹਿਣ ਲੱਗੇ ਉਹ ਰਾਜ ਜਿਹੜਾ ਦਰਿਆ ਹੈ ਨਦੀ ਚ ਉਫਾਨ ਸੀ। ਕਹਿਣ ਲੱਗੇ ਦਰਿਆ ਦੀ ਭੇਟਾ ਕਰ ਦਿਓ, ਸੜ ਦਿੱਤਾ। ਬੜਾ ਦੁੱਖ ਲੱਗਾ ਵੀ ਮੈਂ ਭੇਟਾ ਦਿੱਤੀ, ਉਹਨਾਂ ਪਾਣੀ ਸੜ ਦਿੱਤੀ। ਉਹ ਸ਼ਾਹੂਕਾਰ ਨੇ ਦੂਜੇ ਦੇ ਨੌਕਰ ਭੇਜ ਦਿੱਤਾ, ਕਹਿੰਦਾ ਜੀ ਭਗਤ ਜੀ ਨੂੰ ਕਹੋ ਵੀ ਮੇਰੇ ਬੱਚੇ ਨਾ ਉਸ ਪਲੰਗ ਤੇ ਸੌਂਦੇ ਜੋ ਮੈਂ ਸਾਖੀ ਪੜ੍ਹੀ, ਜਾਂ ਅਸੀਂ ਕਹੋ ਲਓ ਮੈਨੂੰ ਪਲੰਗ ਦੀ ਲੋੜ ਪੈ ਗਈ, ਤੁਹਾਨੂੰ ਦੁਬਾਰਾ ਦੂਜਾ ਦੇ ਦਿਆਂਗੇ ਤੇ ਤੁਸੀਂ ਸਾਡਾ ਵਾਪਸ ਕਰ ਦਿਓ। ਤੁਹਾਨੂੰ ਪਤਾ ਹੀ ਪਲੰਗ ਤੇ ਰੁੜ ਗਿਆ, ਪਾਣੀ ਚ ਡੋਬ ਗਿਆ, ਬਹਾ ਦਿੱਤਾ ਬਾੜ ਚ। ਉਹ ਗਏ ਤੇ ਭਗਤ ਜੀ ਕਹਿੰਦੇ ਆ ਵੀ ਇਸ ਤਰ੍ਹਾਂ ਕਰੋ, ਮਾਲਕ ਸੱਦ ਲਓ। ਜਿਹਨੇ ਭੇਟ ਕੀਤਾ ਸੀ ਉਹਨੂੰ ਵੀ ਲੈਂਦਾ ਦਰਿਆ ਦੇ ਕਿਨਾਰੇ ਖਲੋ ਗਏ। ਹੁਣ ਇਹ ਗੱਲ ਗੁਰਬਾਣੀ ਕਹਿ ਰਹੀ ਹੈ, ਟੀਕਾਕਾਰ ਸਾਰੇ ਅਰਥ ਕਰਦੇ ਆ ਪਰ ਦਬਵੀਂ ਜਵਾਬ ਚ ਕਰਦੇ ਆ। ਉਹਨਾਂ ਨੇ ਨਜ਼ਰ ਭਰ ਕੇ ਦੇਖਿਆ ਜੀ ਦਰਿਆ ਦੇ ਵਿੱਚੋਂ ਕਈ ਪਲੰਗ ਬਾਹਰ ਦਿਸਣ ਲੱਗ ਪਏ। ਸ਼ਾਹੂਕਾਰ ਨੂੰ ਕਹਿੰਦੇ ਜਿਹੜਾ ਤੇਰਾ ਆਪਣਾ ਪਛਾਣ ਲੈ, ਵਾਪਸ ਲੈ ਜਾ। ਪਰ ਉਹਨਾਂ ਇਹ ਨਹੀਂ ਕਿਹਾ ਮੈਂ ਕੱਢੇ, ਇਹ ਤੋਂ ਕਹਿ ਜੋ ਗੁਰ ਦਿਓ ਤਾਂ ਸੇਜ ਨਿਕਸ਼ਾਈ, ਜੋ ਗੁਰ ਦਿਓ ਤਾਂ ਛੱਪਰ ਸ਼ਾਹੀ, ਜੇ ਗੁਰੂ ਕਿਰਪਾ ਕਰੇ ਤੇ ਗਰੀਬ ਦੀ ਝੌਂਪੜੀ ਬਣ ਜਾਂਦੀ, ਜੇ ਉਹ ਮਿਹਰ ਕਰੇ ਤੇ ਡੁੱਬੀਆਂ ਹੋਈਆਂ ਸੇਜਾਂ ਵੀ ਕੱਢ ਦਿੰਦਾ। ਇਹਦੇ ਅਰ ਦੂਜੇ ਹੋ ਹੀ ਨਹੀਂ ਸਕਣ। ਤੀਸਰੀ ਇੱਕ ਘਟਨਾ, ਮੈਂ ਦੋ ਘਟਨਾਵਾਂ ਦਾ ਜ਼ਿਕਰ ਕਰ ਚੁੱਕਾ ਸਾਰੀਆਂ ਬਾਣੀ ਚੋਂ, ਇੱਕ ਅਸੀਂ ਨਾਮਦੇਵ ਦੀ ਝੌਂਪੜੀ ਦਾ ਜ਼ਿਕਰ ਕਰਨੀ ਹੈ ਜੀ। ਚਾਰ ਘਟਨਾਵਾਂ ਮੈਂ ਤੁਹਾਨੂੰ ਸਾਂਝੀਆਂ ਕਰਨੀਆਂ, ਦੋ ਕਰ ਦਿੱਤੀਆਂ, ਫਿਰ ਮੈਂ ਸ਼ਬਦ ਦੇ ਅਰਥ ਕਰਨੇ। ਉਹ ਇੱਕ ਘਟਨਾ ਹੈ ਹੋਰ ਕਿ ਉਹ ਗਵਾਂਢਣ ਜਦੋਂ ਭਗਤ ਜੀ ਦਾ ਝੌਂਪ, ਉੱਥੇ ਸੱਚੀ ਇਹ ਵੀ ਉਹਨਾਂ ਇਹ ਨਹੀਂ ਕਿਹਾ ਮੇਰਾ ਬੰਗਲਾ ਬਣ ਗਿਆ, ਉਹਨਾਂ ਇਹ ਨਹੀਂ ਕਿਹਾ ਮੇਰਾ ਵਿਲਾ ਬਣ ਗਿਆ ਜਾਂ ਬੜਾ ਮਹਿਲ ਬਣ ਗਿਆ। ਉੱਥੇ ਇਹ ਹੈ ਜੀ ਭਗਤ ਜੀ ਦੀ ਝੌਂਪੜੀ ਬਣ ਗਈ, ਝੌਂਪੜੀ ਹੈ। ਗਵਾਂਢਣ ਆਈ, ਉਹਨੇ ਆ ਕੇ ਪੁੱਛਿਆ ਵੀ ਆ ਕਿਹੜਾ ਕਾਰੀਗਰ ਸੀ, ਵੀ ਸਾਡੇ ਪਿੰਡ ਤੇ ਇਹੋ ਜਿਹਾ ਹੈ ਨਹੀਂ ਜਿਹਨੇ ਤੇਰੀ ਇੰਨੀ ਸੋਹਣੀ ਛੱਪਰੀ ਬਣਾ ਦਿੱਤੀ, ਝੌਂਪੜੀ ਬਣਾ ਦਿੱਤੀ। ਸਾਡੀ ਸਮੱਸਿਆ ਇਹ ਵੇ ਅਸੀਂ ਸੱਚੀ ਇਹ ਵੇ ਪਰਮਾਤਮਾ ਨੂੰ ਜ਼ੁਬਾਨੀ ਕਲਾਮੀ ਮੰਨਦੇ ਹਾਂ ਪਰ ਉਹਦੀ ਸਰਬ ਕਲਾ ਸਮਰੱਥਤਾ ਜਿਹੜੀ ਹੈ ਨਾ ਉਹਦੇ ਤੇ ਕੁਐਸਚਨ ਮਾਰਕ ਲਾ ਦਿੰਦੇ। ਉਂਝ ਅਸੀਂ ਸਾਰੇ ਕਹਿੰਦੇ ਹਾਂ ਕਿ ਡੰਡੌਤ ਬੰਧਨ ਅਨਕ ਬਾਰ ਸਲਵ ਕਲਾ ਸਮਰੱਥ ਅਨੰਤ ਕਲਾ ਲੈ ਠਾਕੁਰ ਚੜਿਆ, ਪਰ ਸਾਡੀ ਮੁਸ਼ਕਿਲ ਇਹ ਹੁੰਦੀ ਹੈ ਕਈ ਵਾਰੀ ਉਸ ਚੀਜ਼ ਨੂੰ ਅਸੀਂ ਸਮਝਦੇ ਨਹੀਂ। ਮੇਰੀ ਫਿਰ ਬੇਨਤੀ ਹੈ ਕਿ ਸਤਿਗੁਰਾਂ ਨੇ ਇਹ ਬਾਣੀ ਚ ਉਸ ਬੀਬੀ ਨੇ ਕਿਹਾ ਜਿਹੜੀ ਝੌਂਪੜੀ ਤੁਹਾਡੀ ਹੈ ਇਹ ਕਿਹੜੇ ਕਾਰੀਗਰ ਨੇ ਬਣਾਈ, ਮਿਸਤਰੀ ਕੌਣ ਸੀ ਬਢਾਈ। ਉਹਨਾਂ ਕਿਹਾ ਤੈਨੂੰ ਕੀ ਦੱਸਾਂ, ਕਹਿਣ ਲੱਗੀ ਦੱਸਣਾ ਕਿ ਮੈਨੂੰ ਐਡਰੈਸ ਦਿਓ, ਪਤਾ ਦਿਓ, ਅਸੀਂ ਵੀ ਆਪਣਾ ਘਰ ਬਣਵਾਉਣਾ, ਏਡੀ ਸੋਹਣੀ ਬੁਨਤ ਕੀਤੀ। ਕਹਿਣ ਲੱਗੇ ਉਹਦਾ ਇੱਕ ਐਡਰੈਸ ਹੋਵੇ ਤੇ ਦੱਸਾਂ, ਉਹ ਤਾਂ ਸਾਰੀਆਂ ਥਾਵਾਂ ਤੇ ਵੇ। ਉਹਦੇ ਮਨ ਚ ਆਇਆ ਵੀ ਸ਼ਾਇਦ ਇਹ ਸੋਚਦਾ ਪੈਸੇ। ਕਹਿਣ ਲੱਗੇ ਤੇਰੇ ਤੋਂ ਦੂਣੇ ਪੈਸੇ ਦਿਆਂਗੇ, ਅਸੀਂ ਰੁਪਈਏ ਵਾਲੇ ਹਾਂ, ਜੋ ਤੂੰ ਦਿੱਤਾ ਤੇਰੇ ਤੋਂ ਦੁਗਣੇ ਦਿਆਂਗੇ, ਇੱਕ ਵਾਰੀ ਦੱਸ ਤਾਂ ਪਾ। ਹੱਸ ਕੇ ਕਹਿਣ ਲੱਗੇ ਸੱਚੀ ਤੈਨੂੰ ਦੱਸਾਂ ਉਹਨੇ ਕਦੀ ਨੀ ਤੇਰਿਆ ਲਾਉਣਾ, ਨਾ ਤੈਨੂੰ ਪਤਾ ਦੱਸ ਸਕਣਾ ਮੈਂ। ਕਹਿੰਦੇ ਕਿਉਂ? ਕਹਿਣ ਲੱਗੇ ਤੂੰ ਰੁਪਈਆਂ ਨਾਲ ਦਿਹਾੜੀਆਂ ਦੇ ਕੇ ਰੱਬ ਖਰੀਦਣਾ ਚਾਹੁੰਦੀ ਏ, ਉਹ ਗਰੀਬਾਂ ਦਾ ਪ੍ਰੇਮ ਵੇਖ ਕੇ ਆਉਂਦਾ, ਉਹਦੇ ਘਰ ਚ ਪ੍ਰੇਮ ਦੀ ਭੇਟਾ ਚੱਲਦੀ ਹੁੰਦੀ ਹੈ, ਮਜ਼ਦੂਰੀ ਚੱਲਦੀ ਏ, ਪੈਸਿਆਂ ਦੀ ਮਜ਼ਦੂਰੀ ਦੇ ਉਹਨੂੰ ਪਰਵਾਹ ਹੋਏ। ਇਹ ਸ਼ਬਦ ਹੈ ਪਾੜ ਪੜੋਸਨ ਪੁੱਛ ਲੈ ਨਾਮਾ ਕਾ ਪਹਿਛਾਣ ਛਵਾਈ ਹੋ। ਫਿਰ ਅਰਜ ਹੈ ਪਾੜ ਪੜੋਸਨ ਪੁੱਛ ਲੈ ਨਾਮਾ ਕਾ ਪਹਿਛਾਣ ਛਵਾਈ ਹੋ, ਤੋ ਪੈ ਦੁਗਨੀ ਮਜ਼ੂਰੀ ਦੇਹੋ ਮੋਕੋ ਬੇਡੀ ਦੇਹੋ ਬਤਾਈ ਹੋ ਰੀ ਬਾਈ। ਦੇਖੋ ਮੇਰਾ ਖਿਆਲ ਸ਼ਾਇਦ ਮਹਾਰਾਸ਼ਟਰ ਸ਼ਬਦ ਵਰਤਦੇ ਨੇ ਬਾਈ, ਬਾਈ ਦਾ ਅਰਥ ਭੈਣ, ਰੀ ਬਾਈ, ਰੀ ਇਸਤਰੀ ਲਿੰਗ ਹੈ, ਹੇ ਮੇਰੀਏ ਭੈਣੇ ਰੀ ਬਾਈ। ਬੇਡੀ ਦੇਣ ਨਾ ਜਾਈ ਦੇਖ ਬੇਡੀ ਰਿਹੋ ਸਮਾਈ ਖਮਾਰੈ, ਬੇਡੀ ਪ੍ਰਾਣ ਆਧਾਰਾ। ਅੱਗੇ ਉਹਨਾਂ ਨੇ ਇੱਕ ਬਚਨ ਕੀਤਾ ਜਿਹੜਾ ਮੈਂ ਸਾਂਝੇ ਕਰਾਂਗਾ, ਕਹਿਣ ਲੱਗੇ ਬੇਦੀ ਪ੍ਰੀਤ ਮਜ਼ੂਰੀ ਮੰਗੈ ਜੇ ਕੋ ਛਾਣ ਛਵਾਵੈ ਹੋ। ਹੁਣ ਇੱਥੇ ਫਿਰ ਅਰਜ, ਬਿਲਕੁਲ ਉਹਨਾਂ ਨੇ ਇਹ ਨਹੀਂ ਕਿਹਾ ਮੇਰਾ ਮਹਿਲ ਬਣਿਆ, ਸੱਚੀ ਏਵੇ ਕਿ ਪਰਮਾਤਮਾ ਦੀ ਦਿੱਤੀ ਦਾਤ। ਪਿਛਲੇ ਦਿਨ ਮੇਰੇ ਮਨ ਚ ਇੱਕ ਆਇਆ, ਕੋਈ ਚੀਜ਼ ਦੁਨੀਆਂ ਦੀ ਐਸੀ ਨਹੀਂ ਜਿੱਥੇ ਰੱਬ ਨੇ ਗਿਆਨ ਨਹੀਂ ਰੱਖਿਆ, ਹਰ ਚੀਜ਼ ਚ ਰੱਖਿਆ। ਅਸੀਂ ਕੀ ਕਰ ਰਹੇ ਹਾਂ, ਪਿਛਲੇ ਦਿਨ ਕਾਊਂਟਿੰਗ ਕੀਤੀ, ਪ੍ਰਿੰਸੀਪਲ ਸਤਵੀਰ ਸਿੰਘ ਸ਼ਾਇਦ ਕੀਤੀ, ਚਲੋ ਵੀ ਜਿਹੜੀ ਟੋਡਰ ਮੱਲ ਨੇ ਮੋਹਰਾਂ ਰੱਖੀਆਂ ਉਹਨਾਂ ਮੋਹਰਾਂ ਦੀ ਕੀਮਤ ਇੰਨੇ ਕਰੋੜ ਰੁਪਈਏ ਸੀ। ਪਤਾ ਨੀ ਮੇਰੇ ਮਨ ਚ ਨਾ, ਮੈਂ ਕਿਸੇ ਨੂੰ ਦੱਸਿਆ ਰਾਤੀ, ਮੈਂ ਜਦੋਂ ਲੰਮਾ ਪਿਆ ਮੇਰੇ ਮਨ ਚ ਆਇਆ ਵੀ ਆਪਾਂ ਕਿਤੇ ਮੋਤੀ ਰਾਮ ਨਾਲ ਧੱਕਾ ਤੇ ਨੀ ਕਰਦੇ ਪਏ, ਕਿਤੇ ਕੁੰਮੇ ਮਾਸ਼ਕੀ ਨਾਲ ਧੱਕਾ ਤੇ ਨੀ ਕਰਦੇ ਪਏ, ਕਿਤੇ ਆਪਾਂ ਲਕਸ਼ਮੀ ਬਾਹਮਣੀ ਜਿਹਨੇ ਲੰਗਰ ਛਕਾਇਆ। ਬਸ ਇੱਕੋ ਮੇਰੇ ਅੰਦਰ ਨੇ ਕਿਹਾ, ਸਿੱਖੋ ਰੱਬ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੀਵਾਨ ਟੋਡਰ ਮਾਲੂ ਨੇ, ਉਹਨੂੰ ਰੱਬ ਨੇ ਸਮਰੱਥਾ ਦਿੱਤੀ, ਉਹ ਸੰਸਕਾਰ ਦੀ ਸੇਵਾ ਕਰ ਰਿਹਾ ਹੈ। ਮੋਤੀ ਰਾਮ ਨੂੰ ਸਮਰੱਥਾ ਦਿੱਤੀ, ਉਹ ਦੁੱਧ ਪਿਆਉਣ ਦੀ ਸੇਵਾ ਕਰ ਰਿਹਾ ਹੈ। ਸੱਚ ਇਹ ਵੇ ਲਕਸ਼ਮੀ ਬਾਹਮਣੀ ਨੂੰ ਸਮਰੱਥਾ ਦਿੱਤੀ, ਉਹ ਰਾਤ ਨੂੰ ਰੋਟੀ ਤੇ ਗਰਮ ਕੱਪੜਾ ਦੇ ਰਹੀ ਹੈ। ਕੁੰਮਾ ਮਾਸ਼ਕੀ ਆਪਣੀ ਝੌਂਪੜੀ ਚ ਰੱਖ ਰਿਹਾ ਹੈ। ਜੇ ਸੇਵਾ ਦਾ ਪੱਧਰ ਦੇਖੋ ਤੇ ਸੇਵਾ ਪੱਖੋਂ ਟੋਡਰ ਮੱਲ ਤੇ ਮੋਤੀ ਰਾਮ ਦਾ ਦਰਜਾ ਇੱਕੋ ਹੀ। ਨਹੀਂ ਫਿਰ ਅਰਸ਼ ਸੁਣਿਓ, ਕਿਉਂਕਿ ਮੋਹਰਾਂ ਨੇ ਸੋਨੇ ਦੀਆਂ, ਅਸੀਂ ਕਹਾਂਗੇ, ਮੈਂ ਵੀ ਕਹਾਂਗਾ, ਪਰ ਜਦੋਂ ਅਸੀਂ ਸੋਨੇ ਦੀਆਂ ਮੋਹਰਾਂ, ਬੜੀ ਵੱਡੀ ਗੱਲ ਹੈ ਜੀ, ਛੋਟੀ ਨਹੀਂ, ਇੱਥੇ ਲੋਕ ਧੇਲਾ ਨਹੀਂ ਛੱਡਦੇ। ਉਸ ਬੰਦੇ ਨੇ ਸਭ ਕੁਝ ਲਾਤਾ, ਪਰ ਸੇਵਾ ਵਿੱਚ ਜਿੰਨਾ ਹਿੱਸਾ ਭਾਈ ਮੋਤੀ ਰਾਮ ਦਾ ਓਨਾ ਹੀ ਦੀਵਾਨ ਟੋਡਰ ਮਿਲਦਾ, ਜਿੰਨਾ ਦੀਵਾਨ ਟੋਡਰ ਮਿਲਦਾ ਓਨਾ ਹੀ ਹਿੱਸਾ ਸੱਚ ਏਵੇ ਕੁੰਮੇ ਮਾਸ਼ਕੀ ਦਾ। ਹੁਣ ਇੱਥੇ ਉਹਨਾਂ ਨੇ ਕਿਹਾ ਛੰਨ ਬਣਾ ਦਿੱਤੀ। ਮੈਂ ਇੱਕ ਛੋਟੀ ਤੁਹਾਨੂੰ ਕਹਾਣੀ ਸੁਣਾਉਣਾ। ਕਲਗੀਧਰ ਕੀਰਤਨ ਕਰਦੇ ਸਨ ਭਾਈ ਰਜਿੰਦਰ ਸਿੰਘ, ਉੱਥੇ ਗੁਰਦੁਆਰਾ ਸਾਡੇ ਸਬਜ਼ੀ ਮੰਡੀ ਜਿੱਥੋਂ ਭਾਈ ਸਾਹਿਬ ਨੇ ਸ਼ੁਰੂਆਤ ਕੀਤੀ, ਉੱਥੇ ਜੀ ਗਿਆਨੀ ਦਇਆ ਸਿੰਘ ਜੀ ਦਿਲਬਰ, ਨਾ ਸੁਣੇ ਢਾਡੀ ਸਿੰਘ ਸਨ ਆਪਣੇ, ਮੈਨੂੰ ਯਾਦ ਹੈ ਉੱਥੇ ਰਾਤ ਪ੍ਰੋਗਰਾਮ ਸੀ ਤੇ ਮੈਂ ਜਲੰਧਰ ਤੋਂ ਆਇਆ ਤੇ ਦਿਲਬਰ ਸਾਹਿਬ ਬੋਲੇ। ਉਹਨਾਂ ਨੇ ਕਿਹਾ ਦੇਖੋ ਜੀ ਅਸੀਂ ਕੀ ਕਰਦੇ ਹਾਂ, ਪਰਮਾਤਮਾ ਨੇ ਦਿੱਤਾ ਹੁੰਦਾ ਮਹਿਲ ਬੰਗਲਾ ਦਿੱਤਾ ਜੀ, ਸਮਝੋ ਵੀ 5-6 ਏਕੜ ਚ ਬੰਗਲਾ ਬਣਿਆ, ਤੇ ਜਦੋਂ ਖਲੋਣਗੇ ਨਾ ਇਹ ਮਹਾਰਾਜ ਜੀ ਨੇ ਨਿੱਕੀ ਜੀ ਝੌਂਪੜੀ ਸਾਨੂੰ ਦਿੱਤੀ, ਇਹ ਝੌਂਪੜੀ ਸਾਨੂੰ ਦਿੱਤੀ। ਉਹ ਕਹਿੰਦਾ ਏਡੀ ਬੇਈਮਾਨੀ ਨਾ ਕਰੋ ਲੋਕੋ, ਜੇ ਰੱਬ ਨੇ ਮਹਿਲ ਦਿੱਤਾ ਤੇ ਮਹਿਲ ਹੀ ਕਹੋ। ਕਹਿੰਦੇ ਨੇ ਰੱਬ ਦਾ ਦਿੱਤਾ ਮਹਿਲ ਇਹ ਝੌਂਪੜੀ, ਤੇ ਆਪਣਾ 1 ਰੁਪਈਆ ਕੱਢ ਕੇ ਕਹਿੰਦਾ ਗਿਆਨੀ ਜੀ 1.25 ਲੱਖ ਸਾਡੇ ਵੱਲੋਂ, 1.75 ਲੱਖ ਹੋ ਗਿਆ, ਤੇ ਰੱਬ ਦਾ ਦਿੱਤਾ ਮਹਿਲ ਇੱਕ ਝੌਂਪੜੀ ਬਣ ਗਿਆ। ਨਹੀਂ ਪਿਆਰਿਓ, ਜੇ ਰਾਜ ਭਾਗ ਦਿੱਤਾ ਤੇ ਮੰਨੀਏ ਉਹਨੇ ਦਿੱਤਾ ਹੈ। ਇੱਥੇ ਭਗਤ ਨਾਮਦੇਵ ਜੀ ਦਾ ਕੀ ਸੰਬੰਧ ਮਹਿਲ ਨਾਲ? ਉਹਨਾਂ ਦਾ ਸ਼ੁਕਰਾਨੇ ਨਾਲ ਸੰਬੰਧ ਹੈ। ਕਹਿਣ ਲੱਗੇ ਝੌਂਪੜੀ ਦੇ ਦਿੱਤੀ, ਮਹਿਲ ਦੇ ਦਿੱਤਾ, ਮੈਂ ਤਾਂ ਸਿਰਫ ਸ਼ੁਕਰਾਨਾ। ਭਗਤ ਜੀ ਨੇ ਕਿਹਾ ਪ੍ਰੇਮ ਦੀ ਮਜ਼ਦੂਰੀ ਮੰਗਦੇ। ਇੱਕ ਘਟਨਾ ਸਿਰਫ ਮੈਂ ਆਪ ਨਾਲ ਹੋਰ ਸਾਂਝੀ ਕਰਨੀ ਹੈ ਜੀ, ਇਹ ਮੈਂ ਕੋਈ ਸ਼ਬਦ, ਹਾਲਾਂਕਿ ਕਾਫੀ ਘਟਨਾਵਾਂ ਨੇ, ਦੁਆਰਕਾ ਨਗਰੀ ਕਾਹੇ ਕੇ ਮਗੋਲ, ਇੱਕ ਘਟਨਾ ਮੈਂ ਸਾਂਝੀ ਕਰਨੀ ਹੈ। ਉਸ ਮਹਾਂਪੁਰਖ ਦੀ ਦ੍ਰਿੜਤਾ, ਉਸ ਮਹਾਂਪੁਰਖ ਦੀ ਅਡੋਲਤਾ, ਉਸ ਭਗਤ ਮਹਾਂਪੁਰਖ ਦੇ ਅੰਦਰ ਦੀ ਚੜ੍ਹਦੀ ਕਲਾ, ਉਹ ਤੁਹਾਡੇ ਸਾਹਮਣੇ ਹੈ ਕਿ ਭਗਤ ਜੀ ਦੇ ਸਾਹਮਣੇ ਬਾਦਸ਼ਾਹ ਨੇ ਗਾਂ ਹੈ ਮਰੀ, ਇਹ ਪੂਰਾ ਗੁਰੂ ਗ੍ਰੰਥ ਸਾਹਿਬ। ਅੱਜ ਕੱਲ੍ਹ ਦੇ ਕੁਝ ਪ੍ਰਚਾਰਕਾਂ ਨੇ ਇਹਦੇ ਅਰਥ ਬਦਲ ਦਿੱਤੇ ਆ, ਮੈਂ ਨਾਂ ਨੀ ਲੈਣਾ, ਪਰ ਮੈਂ ਜ਼ਿਕਰ ਤਾਂ ਕਰਨਾ ਪਿਆ ਕਿਉਂਕਿ ਪੜ੍ਹੀ ਲਿਖੀ ਸ਼੍ਰੇਣੀ ਉਹ ਅਰਥ ਪ੍ਰਵਾਨ ਕਰਨ ਲੱਗ ਪਈ। ਉੱਥੇ ਗਾਂ ਮਾਰ ਦਿੱਤੀ, ਭਗਤ ਜੀ ਬੋਲਦੇ ਨੇ ਰਾਮ, ਉਹਨਾਂ ਨੂੰ ਬਾਦਸ਼ਾਹ ਨੇ ਕਿਹਾ ਵੀ ਤੂੰ ਮੇਰੇ ਸਾਹਮਣੇ ਆਪਣੀ ਜ਼ਬਾਨ ਤੋਂ ਨਾ ਖੁਦਾ ਬੋਲ, ਅੱਲਾ ਬੋਲ। ਉਹ ਕਹਿੰਦੇ ਨਾ, ਦੂਜੀ ਗੱਲ ਜੇ ਨਹੀਂ ਤੇ ਮਰੀ ਹੋਈ ਗਾਂ ਜਿੰਦੀ ਕਰ। ਭਗਤ ਜੀ ਕਹਿੰਦੇ ਨੇ ਰਾਜਨ, ਬਾਦਸ਼ਾਹ ਕਦੀ ਮਰੇ ਹੋਏ ਕੋਈ ਜਿੰਦੇ ਹੋਏ ਆ? ਕਹਿਣ ਲੱਗੇ ਫਿਰ ਰਾਮ ਕਾਸ ਲਈ ਬੋਲ ਰਹੇ? ਕਹਿਣ ਲੱਗੇ ਮੇਰਾ ਕਿਆ ਜਿੰਦਾ ਨਹੀਂ ਹੋਣਾ, ਪਰ ਜਿਹਦਾ ਤੂੰ ਜ਼ਿਕਰ ਕਰ ਰਿਹਾ ਉਹ ਚਾਹੇ ਤੇ ਮਿੱਟੀ ਵਿੱਚ ਜਿੰਦ ਪਾ ਸਕਦਾ। ਉੱਥੇ ਫਿਰ ਭਗਤ ਨਾਮਦੇਵ ਜੀ ਦੇ ਪੈਰਾਂ ਚ ਬੇੜੀਆਂ, ਹੱਥਾਂ ਚ ਹੱਥ ਕੜੀਆਂ ਪਾ ਕੇ, ਇਹ ਸਾਰੇ ਗੁਰੂ ਗ੍ਰੰਥ 27 ਅੰਗ ਨੇ, ਪਦੇ ਨੇ ਸ਼ਬਦ ਦੇ, ਉਹਨੇ ਤਸ਼ੱਦਦ ਕਰਨ ਲੱਗੇ, ਮਾਰਦੇ ਨੇ। ਉਨੀ ਜੇਰ ਨੂੰ ਭਗਤ ਜੀ ਦੀ ਮਾਂ ਆ ਜਾਂਦੀ, ਉਹ ਬਾਣੀ ਵਿੱਚ ਜੋ ਸ਼ਬਦ ਹੈ ਉਹ ਕਹਿੰਦੀ, ਪੁੱਤਰ ਤੂੰ ਸਮਦ੍ਰਿਸ਼ਟੀ ਵਾਲਾ ਹੈ, ਤੇਰੇ ਮਨ ਚ ਰੰਚਕ ਮਾਤਰ ਵੀ ਪ੍ਰਭੂ ਦੇ ਨਾਮ ਦੀ ਕੋਈ ਦਵੈਸ਼ ਨਹੀਂ, ਤੂੰ ਐਵੇਂ ਮਾਰ ਖਾ ਰਿਹਾ, ਤੂੰ ਰਾਮ ਛੋੜ ਕੇ ਖੁਦਾ ਬੋਲ, ਸਾਰਾ ਝੰਝਟ ਮੁੱਕ ਜਾ। ਇਹ ਜਿੰਨਾ ਤੇਰੇ ਤੇ ਤਸ਼ੱਦਦ ਹੋ ਰਿਹਾ, ਇੱਕ ਲਫ਼ਜ਼ ਹੀ ਬਦਲਣਾ ਨਾ, ਤੂੰ ਰਾਮ ਮਤ ਬੋਲ, ਖੁਦਾ ਬੋਲ। ਉਹਨਾਂ ਦੀ ਦ੍ਰਿੜਤਾ ਦੇਖੋ। ਕਹਿ ਲੱਗੇ ਮਾਂ, ਜਨਮ ਤੂੰ ਦਿੱਤਾ, ਦੁੱਧ ਤੇਰਾ ਪੀਤਾ, ਤੂੰ ਮੇਰੀ ਮਾਂ ਨੀ, ਮੈਂ ਤੇਰਾ ਪੁੱਤ ਨੀ, ਮੈਂ ਮਰਦੇ ਦਮ ਤੱਕ ਰਾਮ ਹੀ ਬੋਲਾਂਗਾ। ਉਹਦੇ ਤੁਹਾਡਾ ਇਹ ਸ਼ਬਦ ਹੈ, ਸੁਲਤਾਨ ਪੁੱਛੇ ਸੁਣ ਬੇਨਾਮਾ, ਦੇਖੋ ਰਾਮ ਤੁਮਾਰੇ ਕਾਮਾ। ਇਹ ਮੈਂ ਵੀ ਚੋਵੀ ਚੋ ਤੁਕਾ ਲੈਣ ਲੱਗਾ, ਪੂਰਾ ਸ਼ਬਦ ਬਹੁਤ ਲਮੇਰਾ ਹੈ। ਸੁਲਤਾਨ ਪੁੱਛੇ ਸੁਣ ਬੇਨਾਮਾ, ਬੇਨਾਮਾ ਹੋਏ ਨਾਮਦੇਵ, ਦੇਖੋ ਰਾਮ ਤੁਮਾਰੇ ਕਾਮਾ, ਜਿਸ ਰਾਮ ਕੋ ਤੂੰ ਪੁਕਾਰਤਾ, ਦੱਸ ਉਹਦੀ ਤਾਕਤ ਕਿੰਨੀ ਹੈ। ਦੇਖੋ ਰਾਮ ਤੁਮਾਰੇ ਕਾਮਾ, ਨਾਮਾ ਸੁਲਤਾਨੈ ਬਾਦੁਲਾ, ਦੇਖੋ ਤੇਰਾ ਹਰ ਬੀਠੁਲਾ, ਕਿਉਂਕਿ ਭਗਤ ਜੀ ਬੀਠੁਲ ਸ਼ਬਦ ਵੀ ਕਹਿੰਦੇ ਸਨ ਨਾ, ਤੇ ਦੇਖੋ ਤੇਰਾ ਹਰ ਬੀਠਲਾ, ਬਿਸਮਿਲ ਦਿਓ ਗਿਓ ਦਿਓ ਗਊ ਦਿਓ ਜਵਾਏ, ਨਾਤਰ ਗਰਦਨ ਮਾਰੂ ਠਾਏ, ਐਸ ਮਰੀ ਗਾਂ ਨੂੰ ਜਿੰਦੀ ਕਰਨ ਦੇ ਤੇਰੀ ਗਰਦਨ ਲਾ ਦਿਆਂਗਾ। ਅੱਗੋ ਭਗਤ ਜੀ ਕਹਿੰਦੇ ਬਾਦਸ਼ਾਹ ਐਸੀ ਕਿਉਂ ਹੋਏ, ਇਹ ਕਦੀ ਹੋ ਸਕਦਾ ਹੈ? ਬਿਸਮਿਲ ਕੀਆ ਨਾ ਜੀਵੈ ਕੋਏ, ਜਿਹੜੇ ਮਰ ਚੁੱਕੇ ਨੇ ਉਹ ਜਿਉਂਦੇ ਨੀ ਹੁੰਦੇ। ਕਹਿਣ ਲੱਗੇ ਫਿਰ ਤੇਰਾ ਰਾਮ? ਅੱਗੇ ਭਗਤ ਜੀ ਕਹਿੰਦੇ ਮੇਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ, ਮੈਂ ਨੀ ਜਿੰਦਾ ਕਰ ਸਕਦਾ, ਜੇ ਮੇਰੇ ਰਾਮ ਨੂੰ ਚੈਲੰਜ ਕਰੇਗਾ ਉਹ ਮਿੱਟੀ ਵਿੱਚ ਵੀ ਜਾਣ ਪਾ ਸਕਦਾ, ਉਹ ਕਰ ਸਕਦਾ। ਹੁਣ ਧਿਆਨ ਰੱਖਿਓ ਇਸ ਗੱਲ ਨੂੰ, ਉੱਥੇ ਪੂਰਾ ਜ਼ਿਕਰ ਹੈ ਗਾਂ ਜਿੰਦੀ ਹੋਣ ਦਾ, ਉੱਥੇ ਦੁੱਧ ਚੋਣ ਦਾ ਜ਼ਿਕਰ ਹੈ, ਬਿਸਮਿਲ ਕੀਆ ਨਾ ਜੀਵੈ ਕੋਏ। ਕਹਿਣ ਲੱਗੇ ਬੇਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਸੋਏ, ਅਗਲੀ ਤੋਕੇ ਰੁਦਨ ਕਰੇ ਨਾਮੇ ਕੀ ਮਾਏ। ਅਰਥ ਸੁਣਿਓ, ਨਾਮਦੇਵ ਜੀ ਦੀ ਮਾਂ ਆ ਗਈ ਰੋ ਰਹੀ, ਕਹਿਣ ਲੱਗੀ ਪੁੱਤਰ ਛੋੜ ਰਾਮ, ਕੀ ਨਾ ਭਜਿਆ ਖੁਦਾ ਏ, ਛੱਡ ਦੇ ਰਾਮ ਮੇਰੇ ਬੱਚਿਆ, ਤੂੰ ਖੁਦਾ ਖੁਦਾ ਬੋਲ। ਅੱਗੋਂ ਭਗਤ ਜੀ ਉੱਤਰ ਦਿੰਦੇ ਨੇ, ਰਾਮ ਛੋੜ ਰਾਮ ਕੀ ਨਾ ਭਜੈ ਖੁਦਾਏ, ਨਾ ਹੂੰ ਤੇਰਾ ਪੁੰਗੜਾ ਨਾ ਤੂੰ ਮੇਰੀ ਮਾਏ, ਪਿੰਡ ਪਰੈ ਤੋਂ ਹਰ ਗੁਣ ਗਾਏ। ਪਿੰਡ ਪਰੈ ਮੀਨਸ ਕਿ ਮੇਰਾ ਸਰੀਰ ਸੱਚੀ ਮੁੱਚੀ ਟੁਕੜੇ ਟੁਕੜੇ ਹੋ ਜਾਏ, ਮੇਰੇ ਟੁਕੜਿਆਂ ਵਿੱਚੋਂ ਵੀ ਰਾਮ ਕੀ ਆਵਾਜ਼ ਨਿਕਲੇ। ਪਿੰਡ ਪਰੈ ਤੋਂ ਹਰ ਗੁਣ ਗਾਏ। ਅੱਗੇ ਕਹਿੰਦੇ ਗੰਗ ਜਮਨ ਜੋ ਉਲਟੀ ਬਹਿ ਤਉ ਨਾ ਮਾਹਰ ਕਰਤਾ ਰਹੇ। ਗੰਗਾ ਤੇ ਯਮਨਾ ਆਪਣੇ ਪ੍ਰਵਾਹ ਨੂੰ ਚੇਂਜ ਕਰ ਸਕਦੀਆਂ ਨੇ, ਪਰ ਨਾਮ ਦੇ ਮਰ ਜੂਗਾ ਬੋਲੂਗਾ ਰਾਮ ਜੀ। ਅਗਲੀ ਫਿਰ ਹੋਇਆ ਕੀ ਜੀ, ਪਾਵੋਂ ਬੈੜੀ ਹਾਥੋਂ ਤਾਲ, ਉਹ ਨਾਮਦੇਵ ਜੀ ਨੂੰ ਮਾਰ ਰਹੇ ਨੇ। ਉਹ ਅਕਤਾਰੇ ਨਾਲ ਗਾਉਂਦੇ ਸਨ ਭਗਤ ਨਾਮ ਦੇ, ਸ਼ਾਇਦ ਤੁਹਾਨੂੰ ਪਤਾ ਹੋਣਾ, ਅੱਜ ਵੀ ਜਿਹੜਾ ਉਹਨਾਂ ਦਾ ਜਨਮ ਸਥਾਨ ਹੈ, ਜੋ ਮੈਂ ਪਹਿਲਾਂ ਦਰਸ਼ਨ ਕਾਫੀ ਸਮਾਂ ਪਹਿਲਾਂ ਕਰਕੇ ਆਇਆ, ਉੱਥੇ ਅੱਠੇ ਪੈਰ ਕੀਰਤਨ ਹੁੰਦਾ ਜੀ। ਇੱਕ ਆਦਮੀ ਪਿੰਡਾਂ, ਕਈਆਂ ਪਿੰਡਾਂ ਦੀ ਡਿਊਟੀਆਂ ਨੇ, ਇੱਕ ਆਦਮੀ ਇੱਕ ਤਾਰਾ ਪਕੜ ਕੇ ਖਲੋਤਾ, ਉਹ ਜਾਪ ਕਰ ਰਿਹਾ। ਉਹਨਾਂ ਕਿਹਾ ਮੇਰਾ ਤੁਸੀਂ ਸਾਜ ਤਾਂ ਖੋਹ ਲਿਆ, ਪਰ ਮੇਰੇ ਕੋਲ ਸਾਜ ਦਾ ਸਾਧਨ ਹੈ। ਪੈਰਾਂ ਚ ਪਾਈਆਂ ਬੇੜੀਆਂ, ਹੱਥਾਂ ਚ ਹੱਥ ਕੜੀਆਂ ਦੇ, ਦੋਨੋਂ ਹੱਥ ਮਾਰੇ, ਸੰਗਲ ਵਿੱਚੋਂ ਆਵਾਜ਼ ਆਏ, ਉਹ ਕਹਿਣ ਰਾਮ ਛੋੜ। ਉਹ ਸੰਗਲ ਦੀ ਧੁਨੀ ਨਾਲ ਹੀ ਰਾਮ ਰਾਮ ਬੋਲਣ ਲੱਗ ਪਏ। ਪਾਵੋਂ ਬੇੜੀ ਹੱਥੋਂ ਤਾਲ, ਨਾਮਾ ਗਾਵੈ ਗੁਣ ਗੋਪਾਲ, ਗੰਗ ਜਮਨ ਜੋ ਉਲਟੀ ਬਹਿ ਤੋ ਨਾਮਾ ਹਰ ਕਰਤਾ ਰਹੇ। ਹੁਣ ਅਗਲੀ ਗੱਲ ਕੀ ਹੋਈ, ਮਾਂ ਨੂੰ ਵੀ ਜਵਾਬ ਦੇ ਦਿੱਤਾ, ਤਸ਼ੱਦਦ ਵੀ ਹੋ ਰਿਹਾ, ਤੇ ਇੱਕੋ ਗੱਲ ਕਹੀ, ਮੈਂ ਤਾਂ ਰੱਬ ਆਸਰੇ ਬੈਠਾ ਜੀ, ਤੇਰਾ ਹੀ ਸਹਾਰਾ ਹੈ। ਹੁਣ ਅਗਲੇ ਸ਼ਬਦ ਨੇ, ਸਾਤ ਘੜੀ ਜਾਂ ਬੀਤੀ ਸੁਣੀ, ਅਜੂ ਨਾ ਆਇਓ ਤਰ ਭਵਨ ਧਣੀ, ਪਾਖੰਤਨ ਬਾਜ ਬਜਾਏਲਾ। ਆ ਬਜਾਏਲਾ ਸ਼ਬਦ ਮਰਾਠੀ ਦਾ ਹੈ, ਪਾਖੰਤਨ ਬਾਜ ਬਜਾਏਲਾ, ਗਰੜ ਚੜੇ ਗੋਬਿੰਦ ਆਏਲਾ। ਅੱਜ ਜਦੋਂ ਆਪਾਂ ਪਾਠ ਕਰਾਂਗੇ, ਆਲਾ ਤੇ ਨਿਵਾਰਨਾ ਯਾਦ ਰੱਖਿਓ, ਇਹ ਸ਼ਬਦ ਆਏਲਾ, ਆਏਲਾ ਦਾ ਤੁਸੀਂ ਜਾਣਦੇ ਹੋ, ਆ ਗਿਆ। ਸਾਤ ਘੜੀ ਜਾਂ ਬੀਤੀ ਸੁਣੀ, ਅਜੂ ਨਾ ਆਇਓ ਤਰਭਵਨ ਧੁਣੀ, ਤਰਭਵਨ ਧਣੀ, ਪਾਖੰਤਨ ਬਾਜ ਬਜਾਏਲਾ, ਗਰੜ ਚੜੇ ਗੋਬਿੰਦ ਆਏਲਾ। ਹੁਣ ਵੇਖੋ ਆਵਾਜ਼ ਕੀ ਆਈ, ਰਾਜਾ ਵੀ ਕਹਿ, ਮਰੀ ਗਾਂ ਵੀ ਕਹਿ, ਭਗਤ ਜੀ ਤੇ ਤਸ਼ੱਦਦ ਵੀ ਹੋ ਰਿਹਾ, ਆਵਾਜ਼ ਆਈ, ਕਹੇ ਤਾਂ ਧਰਨ ਅਕੋਡੀ ਕਰੂੰ। ਸੁਣਿਓ, ਭਗਤ ਨਾਮਦੇਵ ਜੀ ਨੂੰ ਪਰਮੇਸ਼ਵਰ ਕਹਿ ਰਿਹਾ, ਨਾਮਦੇਵ, ਵਾਹਿਗੁਰੂ ਜੀ ਨੇ ਕਿਹਾ, ਕਹੇ ਤਾਂ ਧਰਨ ਅਕੋਡੀ ਕਰੋ, ਅਕੋਡੀ ਦਾ ਅਰਥ ਨਾ ਟੇਢੀ। ਜੇ ਤੁਸੀਂ ਚਾਹੋ ਇਸ ਧਰਤੀ ਨੂੰ ਚੁੱਕ ਕੇ ਟੇਢੀ ਕਰਦੇ ਆ ਜਿਹੜੇ ਤੇਰੇ ਤੇ ਜ਼ੁਲਮ ਕਰਦੇ ਆ, ਕਹੇ ਤਾਂ ਲੇਕਰ ਉੱਪਰ ਧਰੂ, ਜੇ ਮੈਂ ਚਾਹਾਂ ਇਸ ਧਰਤੀ ਨੂੰ ਪੁੱਠੀ ਟੰਗਦੇ ਆ, ਕਹੇ ਤਾਂ ਮੂਈ ਗਊ ਦਿਉ ਜਿਆਏ, ਸਭ ਕੁਝ ਦੇਖੇ ਪਤੀ ਆਏ, ਸਾਰੀ ਦੁਨੀਆਂ ਨੂੰ ਪਤਾ ਲੱਗ ਜੂ ਨਾਮਦੇਵ ਦੀ ਮੇਰੇ ਨਾਲ ਕੀ ਮੁਹੱਬਤ ਹੈ। ਭਗਤ ਜੀ ਕਹਿਣ ਲੱਗੇ, ਧਰਤੀ ਐਵੇਂ ਪੁੱਠੀ ਸਿੱਧੀ ਕੀ ਕਰਨੀ, ਦੂਜਿਆਂ ਦਾ ਕਸੂਰ ਕੀ, ਮਰੀ ਗਾ ਜਿਉਂਦੀ ਕਰੇ, ਦੁੱਧ ਪੀ ਕੇ ਘਰ ਜਾਣ। ਮੈਂ ਆਪ ਨੂੰ ਇੱਕ ਬੇਨਤੀ ਕਰਾਂਗਾ, ਮੈਂ ਸਿਰਫ ਇਹ ਘਟਨਾਵਾਂ ਤੁਹਾਨੂੰ ਬਿਲਕੁਲ ਬਰੀਫ ਥੋੜੀਆਂ ਸਾਂਝੀਆਂ ਕੀਤੀਆਂ, ਛੋਟੀਆਂ, ਕਿਉਂਕਿ ਅਸੀਂ ਲੋਕ ਇਹ ਸ਼ਬਦ ਪੜ੍ਹਨੇ ਆ, ਪਰ ਡਰਦੇ ਅਸੀਂ ਕਥਾ ਨਹੀਂ ਕਰਦੇ, ਕਿਉਂਕਿ ਲੋਕੀ ਕਮੈਂਟਸ 'ਚ ਗਾਲਾਂ ਕੱਢਣਗੇ, ਇਹ ਅਗਿਆਨੀ ਹੈ, ਇਹ ਭਰਮ ਫੈਲਾਉਣ ਵਾਲੇ ਨੇ, ਇਹ ਜਾਦੂਗਰ ਬਣਾ ਰਹੇ ਨੇ ਗੁਰੂ। ਉਹ ਇੱਕ ਦਿਨ ਇੱਕ ਲਿਖਦਾ ਕਿ ਰੱਬ ਨੂੰ ਇਹਨਾਂ ਨੇ ਬਾਜੀਗਰ ਬਣਾ ਤਾ। ਮੈਂ ਕਿਹਾ ਗੁਰੂ ਗ੍ਰੰਥ ਸਾਹਿਬ ਨੇ ਬਣਾਇਆ, ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਸਵਾਂਗ ਉਤਾਰ ਥਮਿਓ ਪਸਾਰਾ, ਤਬ ਏਕੈ ਏਕੰਕਾਰਾ। ਮਹਾਰਾਜ ਜੀ ਨੇ ਕਿਹਾ ਬਾਜੀਗਰ ਡੰਕ ਵਜਾਈ, ਇਹ ਤੇ ਕੱਲਾ ਬਾਜੀਗਰ ਕਹਿੰਦੇ, ਕਬੀਰ ਜੀ ਕਹਿੰਦਾ ਉਹ ਡਮਰੂ ਵੀ ਵਜਾ ਦਿੱਤਾ, ਬਾਜੀਗਰ ਡੰਕ ਵਜਾਈ, ਸਭ ਖਲਕ ਤਮਾਸ਼ੇ ਆਈ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ, ਯੂਨਿਟ ਨੰਬਰ 11, 2316 27 ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th ਸਟਰੀਟ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਿਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਿਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾਅ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾਅ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।
0: ਮੈਂ ਇੱਕ ਬੇਨਤੀ ਕਰਾਂਗਾ ਪਰਮੇਸ਼ਵਰ ਦੀ, ਇਹ ਤਾਂ ਹੋਵੇ ਕਿ ਅਸੀਂ ਕਹਾਂਗੇ ਇਹ ਤੋਂ ਮਿਥਿਹਾਸ ਹੈ, ਇਹ ਤੋਂ ਪੁਰਾਣ ਸੇ ਕਹਾਣੀ ਆਈ, ਇਹ ਪੁਰਾਣਿਕ ਹੈ, ਪਰ ਜਿਹਦੀ ਸਾਡੇ ਨਾਲ ਬੀਤੀ ਉਹ ਕਹਿ ਰਿਹਾ। ਅੱਜ ਜਿਹੜਾ ਸ਼ਬਦ ਤੁਸੀਂ ਹੁਣ ਸੁਣਿਆ ਹੈ ਇਹਨੂੰ ਥੋੜਾ ਧਿਆਨ ਨਾਲ ਇਹਦੇ ਅਰਥ ਪਹਿਲਾਂ ਆਪਾਂ ਕਰੀਏ। ਸ਼ਬਦ ਹੈ ਪਹਿਲ ਪੁਰੀਏ ਪੁੰਡਰਿਕ ਵਨਾ। ਪਹਿਲ ਦਾ ਅਰਥ ਹੋ ਗਿਆ ਅਵਲ, ਅਵਲ ਮੀਨਸ ਪਹਿਲਾਂ ਪਹਿਲ। ਇਹ ਪੁਰੀਏ ਦਾ ਅਰਥ ਜੀ ਦੂਜਾ ਪੁਰੀਆਂ ਨਹੀਂ ਕਰਨਾ, ਇਹਦਾ ਅਰਥ ਜਿਵੇਂ ਪੰਜਾਬੀ ਚ ਬੋਲਣਾ ਪਹਿਲਾਂ ਪਹਿਲਾਂ। ਪਹਿਲ ਪੁਰੀਏ ਪੁੰਡਰਿਕ ਵਨਾ, ਪੁੰਡਰਿਕ ਦਾ ਅਰਥ ਹੈ ਕਮਲ ਦਾ ਫੁੱਲ, ਚਿੱਟਾ ਕਮਲ ਦਾ ਫੁੱਲ। ਪਹਿਲਾਂ ਪਹਿਲ ਕਮਲ ਦਾ ਚਿੱਟਾ ਫੁੱਲ ਸੀ। ਉਂਝ ਜਿਹੜੇ ਤੁਸੀਂ ਅਰਥ ਪੜੋਗੇ ਉਹਦੇ ਵਿੱਚ ਜਿਹੜੇ ਅਰਥ ਟੀਕਾਕਾਰ ਨੇ ਉਹਨਾਂ ਅਰਥ ਇਹ ਲਿਖੇ ਹੋਣੇ ਨੇ, ਪਹਿਲਾਂ ਪਹਿਲ ਪਰਮਾਤਮਾ ਨੇ ਕਮਲ ਦੇ ਚਿੱਟੇ ਫੁੱਲਾਂ ਦਾ ਖੇਤ ਬਣਾਇਆ, ਖੇਤ ਸੀ। ਮੈਂ ਤਾਂ ਕਿਹਾ ਵੀ ਤੁਸੀਂ ਅਰਥ ਨਾ ਸੁਣਿਓ, ਉਹ ਦੇਖਿਓ, ਸਿਰਫ ਸ਼ਬਦ ਦੇਖੋ। ਪਹਿਲ ਪੁਰੀਏ ਇਹਦਾ ਅਰਥ ਹੋ ਗਿਆ ਪਹਿਲੇ ਪਹਿਲ, ਪੁੰਡਰਿਕ ਬਨਾ ਚਿੱਟਾ ਕੌਲ ਫੁੱਲ ਸੀ, ਤਾ ਚੇ ਚੇ ਤਾ ਚੇ ਉਸ ਵਿੱਚੋਂ, ਤਾ ਚੇ ਖੰਸਾ। ਇੱਥੇ ਅਰਥ ਗੁਰਮੁਖਾ ਕੀਤੇ ਨੇ ਖੰਸਾ ਦਾ ਅਰਥ ਹੈ ਜੀਵ ਰੂਪੀ ਖੰਸ। ਤਾ ਚੇ ਖੰਸਾ ਸਗਲੇ ਜਨਾ, ਸਾਰੇ ਜੰਤ ਜਿਹੜੇ ਨੇ, ਜਨਾ ਦਾ ਅਰਥ ਹੈ ਜੰਤ। ਪਹਿਲਾਂ ਪਹਿਲ ਕਮਲ ਦਾ ਫੁੱਲ ਸਨ, ਇਹ ਜਿੰਨੇ ਜੀਵ ਨੇ ਇਹ ਸਾਰੇ ਦੇ ਸਾਰੇ ਜਿਹੜੇ ਨੇ ਇਹ ਦਰਾਸਲ ਉਸ ਖੇਤ ਦੇ ਖੰਸ ਨੇ। ਪਰ ਮੈਂ ਅਰਥ ਕੀਤੇ ਨੇ, ਮੈਂ ਅਰਥ ਇਹ ਨਹੀਂ ਮੰਨਾਂਗਾ। ਵੇਖੋ ਇਹਦੇ ਚ ਦੋ ਗੱਲਾਂ ਨੇ, ਸ੍ਰਿਸ਼ਟੀ ਦੀ ਰਚਨਾ ਪੁਰਾਣ ਕੀ ਕਹਿ ਰਿਹਾ ਤੇ ਵਿਦਾਂਤ ਕੀ ਕਹਿ ਰਿਹਾ। ਚਾਰ ਤੁਕਾਂ ਚ ਭਾਈ ਸਾਹਿਬ ਜੀ ਭਗਤ ਨਾਮਦੇਵ ਨੇ ਪੂਰੇ ਪੁਰਾਣ ਤੇ ਵਿਦਾਂਤ ਦੀ ਸਿਧਾਂਤ ਦਾ ਜ਼ਿਕਰ ਕਰ ਦਿੱਤਾ। ਕਿਉਂ ਹੁਣ ਇਹਦੇ ਅਰਥ ਇਉਂ ਜੇ ਕੀਤਾ ਜੀ, ਪਹਿਲਾਂ ਪਹਿਲਾਂ ਚਿੱਟੇ ਕਮਲ ਫੁੱਲ ਸਨ, ਖੇਤ ਸੀ, ਸਾਰੇ ਜੀਵ ਹੰਸ ਨੇ। ਮੇਰੇ ਮਨ ਚ ਇੱਕ ਦਿਨ ਆਇਆ ਜੀ ਅਰਥ ਕਰਦਿਆਂ ਵੀ ਕਮਲ ਦੇ ਫੁੱਲ ਦਾ ਸੰਬੰਧ ਪਾਣੀ ਨਾਲ ਤਾਂ ਹੋ ਸਕਦਾ ਹੈ, ਕਮਲ ਦੇ ਫੁੱਲ ਦਾ ਸੰਬੰਧ ਭਵਰੇ ਨਾਲ ਤਾਂ ਹੋ ਸਕਦਾ ਹੈ, ਪਰ ਮੈਂ ਨੀ ਕਿਤੇ ਗੁਰੂ ਗ੍ਰੰਥ ਸਾਹਿਬ ਚ ਕਿਸੇ ਵਿਦਵਾਨ ਨੂੰ ਇਹ ਪੜਿਆ ਹੋਵੇ ਕਿ ਕਮਲ ਦੇ ਫੁੱਲ ਦਾ ਸੰਬੰਧ ਹੰਸ ਨਾਲ ਹੈ, ਹੰਸ ਦਾ ਸੰਬੰਧ ਕਮਲ ਨਾਲ ਹੈ। ਗੁਰਬਾਣੀ ਚ ਹੰਸ ਤੇ ਸਰੋਵਰ ਦਾ ਹੈ, ਸਰਵਰ ਹੰਸ ਧੁਰੇਗੀ ਮੇਲਾ ਖਸਮ ਹੈ ਏਵੇ ਭਾਣਾ ਹੈ, ਪਰ ਹੰਸ ਦਾ ਸੰਬੰਧ ਕਮਲ ਨਾਲ ਕਿਵੇਂ? ਨਹੀਂ ਪਿਆਰਿਓ, ਅਸੀਂ ਇਸ ਗੱਲ ਨੂੰ ਫਿਰ ਸੁਣਿਓ। ਮੈਂ ਦੋ ਗੱਲਾਂ, ਇਹ ਪੁਰਾਣਿਕ ਘਟਨਾ ਹੈ, ਪੁਰਾਣ ਕਹਿੰਦਾ ਪੇ ਸਭ ਤੋਂ ਪਹਿਲਾਂ ਕਮਲ ਦਾ ਫੁੱਲ ਹੋਇਆ, ਵਿਸ਼ਨੂੰ ਜੀ ਦੀ ਨਾਭੀ ਦੇ ਵਿੱਚੋਂ ਕਮਲ ਦਾ ਫੁੱਲ ਨਿਕਲਿਆ। ਮੈਂ ਪੁਰਾਣ ਦੀ ਗੱਲ ਕਰ ਰਿਹਾ। ਉਸ ਕਮਲ ਦੇ ਫੁੱਲ ਦੇ ਵਿੱਚੋਂ ਬ੍ਰਹਮਾ ਜੀ ਦੀ ਪੈਦਾਇਸ਼ ਹੋਈ ਤੇ ਬ੍ਰਹਮਾ ਜੀ ਨੇ ਸਾਰੀ ਸ੍ਰਿਸ਼ਟੀ ਸਿਰ ਦਿੱਤੀ। ਜੇ ਪੁਰਾਣ ਬੋਲ ਰਿਹਾ ਹੈ, ਇਹ ਹੁਣ ਫਿਰ ਅਰਜ ਕਹੇ। ਮੈਂ ਫਿਰ ਕਹਾਂਗਾ ਕਿ ਸ਼ਬਦ ਥੋੜਾ ਜਿਹਾ ਮਹਿੰਗਾ, ਤੁਸੀਂ ਧਿਆਨ ਦਿਓਗੇ ਬਿਲਕੁਲ ਸਮਝ ਪਏਗੀ। ਸਤਿਗੁਰੂ ਭਗਤ ਜੀ ਕੀ ਕਹਿ ਰਹੇ ਆ, ਉਹ ਕਹਿੰਦੇ ਨੇ ਪਹਿਲਾਂ ਪਹਿਲੇ ਮੰਨਿਆ ਜਾਂਦਾ ਹੈ, ਪਹਿਲ ਪੁਰੀਏ ਪੁੰਡਰਿਕ ਬਣਾ, ਪਹਿਲਾ ਪਹਿਲ ਚਿੱਟਾ ਫੁੱਲ ਸੀ। ਇੱਕ ਸਵਾਲ ਉੱਠੇਗਾ, ਬ੍ਰਹਮਾ ਦਾ ਤੇ ਵਿੱਚ ਨਾਂ ਨਹੀਂ ਆਇਆ, ਤਾਂ ਚੇ ਹੰਸਾ, ਹੰਸਾ ਆਇਆ ਨਾ। ਤੁਹਾਨੂੰ ਪਤਾ ਹੋਣਾ ਕਈ ਵਾਰੀ ਕਿਸੇ ਦੀ ਅਸਵਾਰੀ ਇੰਨੀ ਕੁ ਮਸ਼ਹੂਰ ਹੋ ਜਾਂਦੀ ਹੈ, ਉਸ ਅਸਵਾਰੀ ਦਾ ਨਾਮ ਲਓ ਤੇ ਪਤਾ ਲੱਗ ਜਾਂਦਾ। ਜਿਣ ਹੁਣ ਮੰਨ ਲਓ ਘੋੜੇ ਉੱਤੇ ਰਾਜਪੂਤ ਵੀ ਚੜ੍ਹਦੇ ਨੇ, ਅੱਜ ਕੱਲ ਨਿਆਣੇ ਵਿਆਹ ਜਾਂਦੇ ਆ ਘੋੜੀ ਤੇ ਚੜ੍ਹਦੇ ਆ, ਪਰ ਜਦੋਂ ਤੁਸੀਂ ਕਹਿਣ ਲੱਗ ਪੈਂਦੇ ਹੋ ਨੀਲੇ ਘੋੜੇ ਵਾਲਾ, ਕਿਸੇ ਦੇ ਕਹਿਣ ਦੀ ਲੋੜ ਨਹੀਂ, ਸਿੱਧਾ ਅਰਥ ਹੈ ਗੁਰੂ ਗੋਬਿੰਦ ਸਿੰਘ ਜੀ। ਇਹਦਾ ਮਤਲਬ ਮੈਂ ਇਹ ਥੋੜਾ ਕਿਹਾ ਦਸ਼ਮੇਸ਼ ਪਿਤਾ ਜੀ, ਹੰਸਾ ਕੀ ਹੈ ਤਾਂ ਚੇ ਹੰਸਾ। ਹੁਣ ਮੈਂ ਕਹਿ ਦਿਆਂ ਬਾਜ, ਅੱਜ ਕੱਲ ਵੀ ਦੁਬਈ ਵਿੱਚ ਦੇਹਰਾਦੂਨ ਵੱਲ ਲੋਕੀ ਬਾਜ ਪਾਲਦੇ, ਪਰ ਜਦੋਂ ਮੈਂ ਕਹਿੰਦਾ ਚਿੱਟਿਆਂ ਬਾਜਾਂ ਵਾਲਿਆ, ਕਿਸੇ ਨੂੰ ਕਹਿਣ ਦੀ ਲੋੜ ਨਹੀਂ, ਚਿੱਟਾ ਬਾਜ ਹੀ ਦੱਸ ਦਿੰਦਾ ਚਿੱਟਾ ਬਾਜ ਕੌਣ ਰੱਖਦਾ। ਅਸਲ ਚ ਸੁਣਿਓ, ਹੰਸਾ ਹੰਸ ਜਿਹੜਾ ਇਹ ਬ੍ਰਹਮਾ ਜੀ ਦੀ ਅਸਵਾਰੀ ਹੈ, ਤਾਂ ਚੇ ਹੰਸਾ। ਕੌਣ ਹੰਸਾ? ਜਿਹੜਾ ਹੰਸ ਦੀ ਅਸਵਾਰੀ ਕਰਨ ਵਾਲੇ ਬ੍ਰਹਮਾ ਜੀ ਨੇ, ਉਸ ਬ੍ਰਹਮਾ ਜੀ ਦਾ ਜਨਮ ਉਸ ਕਮਲ ਦੇ ਫੁੱਲ ਵਿੱਚੋਂ ਹੋਇਆ। ਫਿਰ ਰਿਪੀਟ ਕਰਾਂਗਾ ਮਰਥ, ਪਹਿਲ ਪੁਰੀਏ ਪੁੰਡਰਿਕ ਵਨਾ, ਪਹਿਲੇ ਪਹਿਲ ਕਮਲ ਦਾ ਫੁੱਲ ਸੀ, ਨਾਭ ਕਮਲ ਤੇ ਬ੍ਰਹਮਾ ਉਪਜੇ। ਬਾਣੀ ਚ ਆਉਂਦਾ ਜੀ, ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਹੈ। ਹੁਣ ਇੱਥੇ ਸਵਾਲ ਉੱਠੇਗਾ ਜੀ, ਤੁਸੀਂ ਪੁਰਾਣ ਦੀ ਕਥਾ ਕਰ ਰਹੇ? ਨਹੀਂ, ਅੱਗੇ ਜਾਓਗੇ ਤੇ ਗੱਲ ਬੜੀ ਕਲੀਅਰ ਹੋ ਜਾਏਗੀ। ਪਹਿਲ ਪੁਰੀਏ ਪੁੰਡਰਿਕ ਵਨਾ, ਤਾਂ ਚੇ ਉਸ ਕਮਲ ਦੇ ਫੁੱਲ ਵਿੱਚੋਂ ਹੰਸਾ, ਹੰਸਾ ਦਾ ਅਰਥ ਬ੍ਰਹਮਾ, ਜਿਹੜਾ ਹੰਸ ਦੀ ਸਵਾਰੀ ਕਰ ਰਿਹਾ, ਤਾਂ ਚੇ ਹੰਸਾ। ਅੱਗੇ ਹੈ ਜੀ, ਸਗਲੇ ਜਨਾ, ਕਿਉਂਕਿ ਪੁਰਾਣ ਕਹਿੰਦਾ ਵੀ ਸ੍ਰਿਸ਼ਟੀ ਦੀ ਰਚਨਾ ਬ੍ਰਹਮਾ ਨੇ ਕੀਤੀ। ਤੁਸੀਂ ਰੋਜ਼ ਪੜ੍ਹਦੇ ਹੋ, ਇਹ ਏਕਾ ਮਾਈ ਜੁਗਤ ਵਿਆਹੀ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਜਿਸਨੇ ਸੰਸਾਰ ਪੈਦਾ ਕੀਆ, ਉਹ ਬ੍ਰਹਮਾ ਹੈ। ਫਿਰ ਅਰਜ਼ ਸੁਣਾਗਾ, ਗੁਰਮਤ ਦਾ ਨਜ਼ਰੀਆ ਕੁਝ ਹੋਰ ਹੈ। ਤਾਂ ਚੇ ਖੰਸਾ, ਉਹਦੇ ਵਿੱਚੋਂ ਬ੍ਰਹਮਾ ਪੈਦਾ ਹੋਏ। ਬ੍ਰਹਮਾ ਜੀ ਨੇ ਕੀ ਕੀਤਾ? ਸਗਲੇ ਜਨਾ, ਉਹਨਾਂ ਨੇ ਸਾਰੇ ਜੀਵ ਜੰਤ ਪੈਦਾ ਕਰ ਦਿੱਤੇ। ਇਹਦੇ ਵਿੱਚ ਭਗਤ ਨਾਮ ਦੇਵ ਜੀ ਨੇ ਸਾਰੇ ਪੁਰਾਣ ਦਾ ਜਿਹੜਾ ਤੱਤ ਸੀ ਭਰ ਦਿੱਤਾ, ਵੀ ਪੁਰਾਣ ਇਹ ਕਹਿੰਦਾ ਸ੍ਰਿਸ਼ਟੀ ਇਸ ਤਰ੍ਹਾਂ ਬਣੀ। ਫਿਰ ਧਿਆਨ ਨਾਲ ਸੁਣਿਓ, ਪਹਿਲ ਪੁਰੀਏ ਪੁੰਡਰਿਕ ਵਨਾ, ਤਾਚੇ ਖੰਸਾ ਸਗਲੇ ਜਨਾ। ਅੱਗੇ ਕ੍ਰਿਸ਼ਨਾ ਤੇ ਜਾਨੋ ਹਰ ਹਰ ਨਚੰਤੀ ਨਾਚਨਾ। ਕ੍ਰਿਸ਼ਨਾ, ਕ੍ਰਿਸ਼ ਜਿਹਦੇ ਅੰਦਰ ਖਿੱਚਕ ਹੈ, ਹਾਲਾਂਕਿ ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਨੇ ਕ੍ਰਿਸ਼ਨਾ ਦਾ ਅਰਥ ਮਾਇਆ ਕੀਤਾ, ਕਿਉਂਕਿ ਕ੍ਰਿਸ਼ਨ ਦਾ ਲਫ਼ਜ਼ੀ ਅਰਥ ਹੀ ਕਾਲਾ ਹੁੰਦਾ ਹੈ, ਤਾਂ ਕ੍ਰਿਸ਼ਨ ਕਹਿੰਦੇ ਆ। ਕਾਜੀ ਕ੍ਰਿਸ਼ਨਾ ਹੁਆ, ਗੁਰੂ ਗ੍ਰੰਥ ਸਾਹਿਬ ਜੀ ਤੋਂ ਕਹਿੰਦੀ ਕਾਜੀ ਕਾਲਾ ਹੋ ਗਿਆ। ਕ੍ਰਿਸ਼ਨਾ ਇਹਦਾ ਅਰਥ ਹੈ ਜਿਹੜਾ ਖਿੱਚ ਪਾਉਂਦਾ, ਖਿੱਚ ਪਾਉਣ ਦਾ ਵਾਲਾ ਪਰਮਾਤਮਾ। ਕ੍ਰਿਸ਼ਨਾ ਤੇ ਜਾਨੋ ਕਿ ਭਾਈ, ਜਿਹੜਾ ਪਰਮਾਤਮਾ ਪ੍ਰੇਰਕ ਹੈ, ਹਰੀ ਪ੍ਰੇਰਕ ਹੈ, ਇਉਂ ਜਾਣੋ। ਕ੍ਰਿਸ਼ਨਾ ਤੇ ਜਾਨੋ ਹਰ ਹਰ ਨਚੰਤੀ ਨਾਚਨਾ। ਜਿੰਨੇ ਜੀਵ ਪਰਮਾਤਮਾ ਨੇ ਪੈਦਾ ਕੀਤੇ ਨੇ, ਬਸ ਉਹਨੇ ਇਹੋ ਜਿਹੀ ਖਿੱਚ ਪਾ ਦਿੱਤੀ ਸਾਰਿਆਂ ਵਿੱਚ, ਹਰ ਬੰਦਾ ਆਪਣੀ ਆਪਣੀ ਥਾਂ ਤੇ ਨੱਚੀ ਜਾਂਦਾ ਤੇ ਨਚਾਉਣ ਵਾਲਾ ਉਹ ਹੈ। ਮੇਰੀ ਬੇਨਤੀ ਸ਼ਾਇਦ ਅਰਥ ਸਮਝ ਪੈ ਗਏ ਹੋਣਗੇ। ਮੇਰਾ ਮਕਸਦ ਸਿਰਫ ਅਰਥ ਕਰਨੇ ਹੈ, ਤੇ ਮੈਂ ਇਸ ਕਰਕੇ ਕਰ ਰਿਹਾ ਕਿਉਂਕਿ ਇਸ ਕਥਾ ਨੂੰ ਕਰੋੜਾਂ ਸੰਗਤਾਂ ਨੇ ਸੁਣਨਾ ਹੈ। ਮੈਂ ਫਿਰ ਰਿਪੀਟ ਕਰ ਰਿਹਾ, ਪਹਿਲ ਪੁਰੀਏ ਪੁੰਡਰਿਕ ਵਨਾ, ਪਹਿਲੇ ਪਹਿਲ ਕਮਲ ਦਾ ਫੁੱਲ ਸੀ, ਪਰ ਪੁਰਾਣ ਕਹਿ ਰਿਹਾ, ਅੱਗੇ ਗੁਰਮਤ ਆਪਣੇ ਹਵਾਲੇ ਦੇਗੀ। ਪਹਿਲ ਪੁਰੀਏ ਪੁੰਡਰਿਕ ਵਨਾ, ਤਾਂ ਚੇ ਹੰਸਾ, ਉਸ ਵਿੱਚੋਂ ਬ੍ਰਹਮਾ ਜੀ ਪੈਦਾ ਹੋਏ। ਸਗਲੇ ਜਨਾ, ਉਹਦੇ ਵਿੱਚੋਂ ਸਾਰੇ ਜੀਵ ਜੰਤ ਪੈਦਾ ਹੋ ਗਏ। ਤਾਂ ਚੇ ਹੰਸਾ ਸਗਲੇ ਜਨਾ, ਕ੍ਰਿਸ਼ਨਾ ਤੇ ਜਾਨੋ ਹਰ ਹਰ ਨਚੰਤੀ ਨਾਚਨਾ। ਆ ਪਰਮਾਤਮਾ ਖੇਡ ਰਚਾ ਦਿੱਤੀ, ਇਸ ਮਾਇਆ ਕਹਿ ਲੋ ਦੀ ਖੇਡ ਸਾਰੇ ਨੱਚੀ ਜਾ ਰਹੇ। ਅੱਗੇ ਹੈ ਪਹਿਲ ਪੁਰਸ਼ਾ ਬਿਰਾ, ਇਸ ਤਰੀਕੇ ਅਗਲੀ ਤੁਕ ਨਾ, ਪਹਿਲ ਪੁਰਸ਼ਾ, ਇਹ ਵਿਦਾਂਤ ਆ ਗਿਆ। ਵਿਦਾਂਤ ਕਹਿੰਦਾ ਵੀ ਪਹਿਲਾਂ ਪੁਰਖ ਸੀ, ਪੁਰਖ ਨੇ ਪ੍ਰਕਿਰਤੀ ਪੈਦਾ ਕੀਤੀ, ਪ੍ਰਕਿਰਤੀ ਤੇ ਪੁਰਖ ਜਦੋਂ ਆਪਸ ਚ ਮਿਲੇ ਤੇ ਸੰਸਾਰ ਬਣਿਆ। ਇਹਨੂੰ ਸੌਖਾ ਮੈਂ ਕਰ ਦੇਣਾ ਜੀ, ਇਹ ਤੁਸੀਂ ਰੋਜ਼ ਪੜ੍ਹਦੇ ਹੋ ਜਿਹੜੀ ਮੈਂ ਕਥਾ ਕਰ ਰਿਹਾ ਹਾਂ। ਇਹ ਸ਼ਬਦ ਦੇ ਇਹਨਾਂ ਤੁਕਾਂ ਦੇ ਜੇ ਅਰਥ ਵੇਖਣੇ ਨੇ ਤਾਂ ਗੁਰੂ ਨਾਨਕ ਸਾਹਿਬ ਦੀ ਆਸਾ ਕਿਵਾਰ ਦੀ ਪਹਿਲੀ ਪੌੜੀ ਪੜੋ। ਪਹਿਲ ਪੁਰਸ਼ਾ ਬਿਰਾ, ਪਹਿਲਾ ਪਹਿਲ ਪਾਰ ਬ੍ਰਹਮ ਪਰਮੇਸ਼ਵਰ, ਇਹਦਾ ਅਰਥ ਹੈ ਪਹਿਲਾ ਪਹਿਲ ਪਰਮਾਤਮਾ ਹੀ ਪ੍ਰਗਟ ਹੋਏ, ਉਹ ਹੀ ਨੇ। ਅਥੋਨ, ਅਥੋਨ ਦਾ ਅਰਥ ਫਿਰ ਦੁਬਾਰਾ। ਪੁਰਸ਼ਾ ਦਮਰਾ, ਇਹਦਾ ਅਰਥ ਹੋ ਗਿਆ ਪੁਰਸ਼ ਔਰ ਪ੍ਰਕਿਰਤੀ। ਪੁਰਸ਼ਾ ਦਮਰਾ ਦਾ ਅਰਥ ਹੈ ਮਾਇਆ। ਮੈਂ ਸੌਖੇ ਅਰਥ ਕਰ ਰਿਹਾ ਹਾਂ। ਪਹਿਲ ਪੁਰਸ਼ਾ ਬਿਰਾ, ਪਹਿਲੇ ਪ੍ਰਭੂ ਆਪ ਨੇ, ਅਥੋਨ ਪੁਰਸ਼ਾ ਦਮਰਾ, ਉਸ ਪ੍ਰਭੂ ਨੇ ਉਹਨੂੰ ਕਿਸੇ ਨਹੀਂ ਬਣਾਇਆ, ਉਹਨੇ ਆਪਣੇ ਆਪ ਮਾਇਆ ਬਣਾ ਦਿੱਤੀ। ਅਥੋਨ ਪੁਰਸ਼ਾ ਦਮਰਾ ਹੋਇਆ ਕਿ ਅਸਗਾ ਅਸ ਉਸਗਾ। ਫਿਰ ਸੁਣਿਓ, ਐਸ ਪ੍ਰਕਿਰਤੀ ਦਾ ਤੇ ਉਸ ਪੁਰਸ਼ ਦਾ, ਪਹਿਲ ਪੁਰਸ਼ਾ ਬਿਰਾ, ਅਥੋਨ ਪੁਰਸ਼ਾ ਦਮਰਾ, ਅਸਗਾ ਅਸ ਅਸ ਦਰ ਤੇ ਹੈ ਇੱਕ ਅਸ ਦਰਤ ਨਾ ਘੋੜਾ, ਇੱਥੇ ਹੈ ਅਸਗਾ ਅਸ ਉਸਗਾ। ਪ੍ਰਕਿਰਤੀ ਦਾ ਤੇ ਪ੍ਰਭੂ ਦਾ, ਮਾਇਆ ਦਾ ਤੇ ਪਰਮੇਸ਼ਵਰ ਦਾ ਮਿਲਾਪ ਹੋਇਆ। ਕਹਿਣ ਲੱਗੇ ਵਿਦਾਂਤ ਇਹ ਕਹਿ ਰਿਹਾ ਅਸਗਾ ਅਸ ਉਸਗਾ ਕੀ ਬਣ ਗਿਆ, ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ। ਹਰ ਕਾ ਬਾਗਰਾ ਬਾਗ, ਬਾਗਰਾ ਦਾ ਅਰਥ ਹੈ ਬਾਗ। ਇਹ ਸ੍ਰਿਸ਼ਟੀ ਪਰਮਾਤਮਾ ਨੇ ਬਾਗ ਬਣਾ ਦਿੱਤੀ। ਨਾਚੈ ਪਿੰਦੀ ਮੈਂ ਸਾਗਰਾ, ਨਾਚੈ ਦਾ ਅਰਥ ਹੈ ਨੱਚ ਰਿਹਾ ਹੈ। ਪਿੰਦੀ ਦਾ ਲਫ਼ਜ਼ੀ ਅਰਥ ਹੁੰਦਾ ਖੂਹ ਦੀਆਂ ਟਿੰਡਾਂ। ਆ ਟਿੰਡਾਂ ਵਾਲਾ ਖੂਹ ਤੁਸੀਂ ਦੇਖਿਆ ਹੋਣਾ, ਪਾਣੀ ਭਰ ਕੇ ਆਉਂਦਾ ਹੁੰਦਾ ਸੀ ਜੀ। ਕਹਿੰਦੇ ਪਰਮਾਤਮਾ ਨੇ ਖਰਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ। ਪਿੰਦੀ ਦਾ ਅਰਥ ਹੈ ਟਿੰਡ ਤੇ ਸਾਗਰ ਦਾ ਅਰਥ ਹੈ ਪਾਣੀ। ਜਿਵੇਂ ਟਿੰਡਾਂ ਘੁੰਮਦੀਆਂ ਨੇ ਨਾ ਜੀ, ਉਹਨਾਂ ਚ ਪਾਣੀ ਛਲਕਦਾ ਹੈ, ਨੱਚਦਾ ਹੈ। ਕਹਿਣ ਲੱਗੇ ਵਾਹ ਪਰਮਾਤਮਾ, ਤੇਰੇ ਤੇ ਮਾਇਆ ਨਾਲ ਰਚ ਕੇ ਜਿਹੜੀ ਤੂੰ ਖੇਡ ਬਣਾ ਦਿੱਤੀ, ਇੱਥੇ ਸਾਰੇ ਜੀਵ ਮਾਇਆ ਚ ਅੰਜ ਨੱਚੀ ਜਾਂਦੇ ਆ ਜਿਵੇਂ ਖੂਹ ਦੀਆਂ ਟਿੰਡਾਂ ਵਿੱਚ ਪਾਣੀ ਨੱਚਦਾ, ਸਭ ਨੱਚੀ ਜਾ ਰਹੇ। ਫਿਰ ਸੁਣਿਓ ਅੱਗੇ ਤੁਕ, ਧਿਆਨ ਨਾਲ ਮੈਂ ਰਿਪੀਟ ਕਰਨ ਲੱਗਾ। ਪਹਿਲ ਪੁਰਸ਼ਾ ਬਿਰਾ, ਪਹਿਲਾਂ ਪਰਮੇਸ਼ਵਰ ਨੇ, ਅਥੋਨ ਪੁਰਸ਼ਾ ਦਮਰਾ, ਦੁਬਾਰਾ ਪ੍ਰਕਿਰਤੀ ਮਾਇਆ ਪੈਦਾ ਹੋਈ, ਅਸਗਾ ਅਸ ਉਸਗਾ, ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ। ਸੋਹਣਾ ਬਾਗ ਬਣਾ ਦਿੱਤਾ, ਜਿਵੇਂ ਖੂਹ ਦੀਆਂ ਟਿੰਡਾਂ ਚ ਪਾਣੀ ਨੱਚਦਾ, ਜੀਵ ਨੱਚ ਰਿਹਾ। ਹੁਣ ਥੋੜਾ ਜਿਹਾ ਇਹਨੂੰ ਦੇਖਿਓ, ਮੇਰਾ ਖਿਆਲ ਸੌਖਾ ਹੋਰ ਸਮਝ ਪੈ ਜਾਏਗਾ। ਥੋੜੇ ਜਿਹੇ ਦਿਨ ਮੁਸ਼ਕਲ ਆਉਂਦੀ ਹੈ ਜਦੋਂ ਬਾਣੀ ਨੂੰ ਬਾਣੀ ਨਾਲ ਖੋਲੀਏ ਨਾ। ਮੈਂ ਕੱਲ ਤੁਹਾਨੂੰ ਕਿਹਾ ਸੀ ਜਿਸ ਬੰਦੇ ਨੇ ਕਦੀ ਸਹਿਜ ਪਾਠ ਨਹੀਂ ਕੀਤਾ ਉਹਦੇ ਲਈ ਬੜੀ ਮੁਸ਼ਕਲ ਆਉਣੀ। ਉਹਦੇ ਲਈ ਸੌਖਾ ਤਰੀਕਾ ਹੋਵੇ ਗੁਰਦੁਆਰਿਆਂ ਵਿੱਚ ਪ੍ਰੋਜੈਕਟਰ ਲੱਗਾ ਹੋਵੇ ਤੇ ਸ਼ਬਦ ਉੱਤੇ ਆਵੇ ਤੇ ਸੰਗਤ ਬੈਠੀ ਸੁਣੇ। ਤੇ ਮੇਰਾ ਖਿਆਲ ਜੇ 5-7 ਦਿਨ ਦੀ ਕਥਾ ਚ ਅਰਥ ਹੀ ਇਕੱਲੇ ਸਮਝਣ ਲੱਗ ਪੈਣਾ, ਬੜਾ ਕੁਝ ਪ੍ਰਾਪਤ ਕਰ ਜਾ। ਹੁਣ ਮੈਂ ਫਿਰ ਰਿਪੀਟ ਕਰਨ ਲੱਗਾ, ਪਹਿਲਾਂ ਪਰਮਾਤਮਾ ਸੀ, ਇਹ ਨਹੀਂ ਕਿਹਾ ਪਰਮਾਤਮਾ ਨੂੰ ਬਣਾਇਆ, ਫਿਰ ਮਾਇਆ ਬਣੀ, ਮਾਇਆ ਤੋਂ ਸੰਸਾਰ ਬਣ ਗਿਆ, ਸੰਸਾਰ ਸਾਰਾ ਖੇਡ ਰਿਹਾ। ਇਹਨੂੰ ਹੁਣ ਸੌਖਾ ਸਮਝੋ, ਆਪੀ ਨੇ ਆਪ ਸਾਜਿਓ, ਪਹਿਲ ਪੁਰਸ਼ਾ ਬਿਰਾ, ਆਪੀ ਨੇ ਆਪ ਸਾਜਿਓ। ਹੁਣ ਇੱਥੇ ਮੈਂ ਸ਼ਬਦ ਵਰਤਿਆ ਅਥੋਨ, ਅਥੋਨ ਦਾ ਅਰਥ ਹੈ ਦੂਜਾ, ਦੁਬਾਰਾ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜੀ ਹੈ। ਅਥੋਨ ਪੁਰਸ਼ਾ ਦਮਰਾ, ਦੂਈ ਕੁਦਰਤ ਸਾਜੀ ਹੈ, ਕਰ ਆਸਨ ਡਿੱਠੋ ਚਾਹੋ। ਵਾਹਿਗੁਰੂ ਜੀ, ਸਾਰਿਆਂ ਨੂੰ ਪਰਮਾਤਮਾ ਨੇ ਪਹਿਲਾਂ ਆਪਣੇ ਆਪ ਸੀ। ਫਿਰ ਸੁਣੋ, ਸੌਖਾ ਅਰਥ ਮੈਂ ਕਰਾਂਗਾ, ਆਪੀ ਨੇ ਆਪ ਸਾਜਿਓ, ਇਹਦਾ ਮਤਲਬ ਕਿ ਉਹਨੇ ਸਿਰਜਣਾ ਕੀਤੀ ਉਸ ਤੋਂ ਪਹਿਲਾਂ ਨਹੀਂ ਸੀ। ਸਾਜਿਓ ਦਾ ਮਤਲਬ ਹੈ ਉਹ ਸੁਣ ਸੀ, ਅਫੁਰ ਸੀ। ਜਿਹੜਾ ਅਫੁਰ ਸੀ ਨਾ ਜੀ, ਉਹਨੇ ਆਪਣੇ ਆਪ ਨੂੰ ਸਫੁਰ ਕਰ ਲਿਆ। ਜਿਹੜਾ ਨਹੀਂ ਸੀ ਦਿਸਦਾ, ਉਹਨੇ ਆਪਣੇ ਆਪ ਨੂੰ ਪ੍ਰਗਟ ਕਰ ਲਿਆ। ਇਹਨੂੰ ਸੌਖਾ ਸਮਝ ਲਈਏ ਹੋਰ ਜੀ। ਐਸ ਹਵਾ ਦੇ ਵਿੱਚ ਪਾਣੀ ਹੈ, ਆਪਾਂ ਬਾਹਰ ਜਾਂਦੇ, ਹਵਾ ਚ ਨਮੀ ਹੈ ਨਾ ਜੀ, ਪਰ ਸਾਡੇ ਕੱਪੜੇ ਭਿੱਜ ਰਹੇ ਹੈ, ਜ਼ਰੂਰ ਪਾਣੀ, ਪਰ ਜਿੱਦਣ ਬੱਦਲ ਬਣ ਕੇ ਵਰਸਿਆ ਉਸ ਪਾਣੀ ਨੇ ਪ੍ਰਗਟ ਹੋ ਜਾਣਾ। ਉਹ ਆਪਣੇ ਆਪ ਪਹਿਲਾਂ ਸੀ, ਪਰ ਉਹਨੇ ਜਦੋਂ ਸਾਕਾਰ ਕੀਤਾ, ਉਹਨੇ ਆਪਣੇ ਆਪ ਦੀ ਸਾਕਾਰ ਸਿਰਜਣਾ ਕੀਤੀ। ਆਪੀ ਨਾ ਆਪ ਸਾਜਿਓ, ਆਪਣੀ ਆਪੀ ਨਾ ਰਚਿਓ ਨਾਉ, ਆਪਣੇ ਵਿੱਚੋਂ ਨਾਮ ਸ਼ਕਤੀ ਪੈਦਾ ਕੀਤੀ। ਉਸ ਨਾਮ ਵਿੱਚੋਂ ਦੂਈ ਕੁਦਰਤ, ਜਿਹਨੂੰ ਮਾਇਆ ਕਹਿ ਰਹੇ ਅਥੋਨ ਪੁਰਸ਼ਾ ਦਮਰਾ, ਦੂਈ ਕੁਦਰਤ ਸਾਜੀ ਹੈ, ਕਰ ਆਸਨ ਡਿੱਠੋ ਚਾਹੋ, ਸਭ ਕੁਝ ਬਣਾ ਕੇ ਉਹਦੇ ਚ ਆਸਨ ਲਾ ਲਿਆ। ਫਿਰ ਬੇਨਤੀ ਕਹਿ, ਪਹਿਲ ਪੁਰਸ਼ਾ ਬਿਰਾ, ਅਥੋਨ ਪੁਰਸ਼ਾ ਦਮਰਾ, ਅਸਗਾ ਅਸ ਉਸਗਾ, ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ। ਹੁਣ ਅਗਲੀ ਤੁਕ, ਨਾਚੰਤੀ ਗੋਪੀ ਜੰਨਾ, ਟਿੱਪੀ ਲੱਗੀ ਉੱਤੇ ਜੀ, ਨਾਚੰਤੀ ਨੱਚਦੇ ਪਏ ਨੇ। ਕੌਣ ਜੀ? ਗੋਪੀਆਂ। ਗੋਪੀ ਕਿਹੜੀਆਂ? ਗੋਪੀਆਂ ਜਿਵੇਂ ਕ੍ਰਿਸ਼ਨ ਜੀ ਸਨ, ਤੇ ਗੋਪੀਆਂ ਜਿਹੜੀਆਂ ਸਨ ਉਹ ਰਾਸ ਲੀਲਾ ਕਰਦੀਆਂ ਨੱਚਦੀਆਂ ਸਨ। ਨਚੰਤੀ ਗੋਪੀ ਜੰਨਾ, ਜੰਨਾ ਦਾ ਅਰਥ ਹੈ ਜੀਵ। ਇਹਦਾ ਅਰਥ ਹੈ ਜਿੰਨੇ ਜੀਵ ਨੇ, ਜਿਵੇਂ ਕ੍ਰਿਸ਼ਨ ਜੀ ਦੇ ਸਾਹਮਣੇ ਗੋਪੀਆਂ ਨੱਚਦੀਆਂ ਸਨ। ਭਾਈ ਸਿੱਖੋ, ਪਰਮਾਤਮਾ ਨੇ ਰਚਨਾ ਇਹੋ ਜੀ ਕੀਤੀ, ਸਾਰੇ ਜੀਵ ਜਿਹੜੇ ਨੇ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਉਹਦੀ ਰਚਨਾ ਵਿੱਚ ਇਸ ਤਰ੍ਹਾਂ ਨੱਚ ਰਹੇ ਨੇ ਜਿਵੇਂ ਗੋਪੀਆਂ ਨਾਚ ਕਰਦੀ। ਨਚੰਤੀ ਗੋਪੀ ਜੰਨਾ। ਹੁਣ ਅਗਲੀ ਤੋਕੇ ਨਈਆ। ਨਈਆ ਤੇ ਬੈਰੇ, ਬੈਰੇ ਫਿਰ ਸੁਣਿਓ, ਇੱਕ ਨਈਆ ਦਾ ਅਰਥ ਹੁੰਦਾ ਬੇੜੀ, ਇੱਕ ਨਈਆ ਦਾ ਅਰਥ ਹੁੰਦਾ ਨਾਇਕ, ਆਗੂ। ਬੈਰੇ ਮੀਨਸ ਬੈਰੇ ਨਹੀਂ, ਬੈਰ ਅਰਥ ਕਰਾਂਗੇ, ਤੇ ਬੋਲਾ। ਬੈਰੇ ਦਾ ਅਰਥ ਹੈ ਵੱਖਰੇ, ਨਈਆ ਤੇ ਬੈਰੇ ਕੰਨਾ, ਕੰਨਾ ਦਾ ਅਰਥ ਹੈ ਕੋਈ ਵੀ। ਨਚੰਤੀ ਗੋਪੀ ਜੰਨਾ, ਨਈਆ ਤੇ ਬੈਰੇ ਕੰਨਾ, ਕੋਈ ਜੀਵ ਨੱਚਦਾ ਪਿਆ, ਇਹ ਗੋਪੀਆਂ ਬਣ ਕੇ ਨੱਚਦੇ ਨੇ। ਵਾਹਿਗੁਰੂ ਜੀ, ਇਹ ਨੱਚਣ ਵਾਲੇ ਤੇਰੇ ਤੋਂ ਵੱਖ ਥੋੜਾ ਨੇ। ਫਿਰ ਸੁਣਿਓ, ਇਹਨੂੰ ਸੌਖਾ ਸਮਝ ਲਿਓ। ਮੈਂ ਤੁਹਾਨੂੰ ਕਿਹਾ ਸੀ ਸ਼ਬਦ ਥੋੜਾ ਜਿਹਾ ਮਹਿੰਗਾ ਹੈ, ਧਿਆਨ ਦਿਓਗੇ ਤੇ ਵਾਰ ਵਾਰ ਫਿਰ ਸਮਝ ਪਾਓਗੇ। ਨਈਆ ਤੇ ਬੈਰੇ ਕੰਨਾ, ਪਰ ਨਾਇਕ ਤੋਂ ਵਾਹਿਗੁਰੂ ਤੋਂ ਬਿਨਾਂ ਕੋਈ ਨੀ ਸੌਖਾ ਹੈ। ਕਹੂੰ ਗੀਤ ਕੇ ਗਵਈਆ, ਕਹੂੰ ਬੇਨ ਕੇ ਵਜਈਆ, ਕਹੂੰ ਨ੍ਰਿਤ ਕੇ ਨਚਈਆ, ਕਹੂੰ ਨਰ ਕੋ ਆਕਾਰ ਹੋ, ਕਹੂੰ ਬੇਦਬਾਨੀ, ਕਹੂੰ ਕੋਕ ਕੀ ਕਹਾਣੀ, ਕਹੂੰ ਰਾਜਾ, ਕਹੂੰ ਰਾਣੀ, ਕਹੂੰ ਨਾਰ ਕੋ ਪ੍ਰਕਾਰ ਹੋ। ਦੇਖੋ, ਕਹੂੰ ਬੇਨ ਕੇ ਵਜਈਆ, ਕਹੂੰ ਧੇਨ ਕੇ ਚਰਈਆ, ਕਹੂੰ ਲੱਖ ਲਵਈਆ, ਕਹੂੰ ਸੁੰਦਰ ਕੁਮਾਰ ਹੋ। ਇਹਦੇ ਅਰਥ ਇਹ ਜੇ, ਨਚੰਤੀ ਗੋਪੀ ਜੰਨਾ, ਨਈਆ ਤੇ ਬੈਰੇ ਕੰਨਾ, ਕਹੂੰ ਗੀਤ ਕੇ ਗਵਈਆ, ਕਦੇ ਤੂੰ ਸੋਹਣਾ ਸੋਹਣਾ ਗਲਾ ਲੈ ਕੇ ਬੈਠਾ, ਲੱਖਾਂ ਲੋਕ ਸੁਣਦੇ ਨੇ ਜਦੋਂ ਸੁਰ ਚ ਗਾਉਂਦਾ ਹੈ ਮੇਰੇ ਵਾਹਿਗੁਰੂ, ਤੂੰ ਗੀਤ ਗਾਣ ਵਾਲਿਆਂ ਵਿੱਚ ਗਾਨਾ ਪਿਆ। ਕਹੂੰ ਬੇਨ ਕੇ ਵਜਈਆ, ਕਦੇ ਤੂੰ ਬੰਸਰੀ ਵਜਾਨਾ ਪਿਆ। ਕਹੂੰ ਨ੍ਰਿਤ ਕੇ ਨਚਈਆ, ਕਿਤੇ ਤੂੰ ਸੋਹਣੇ ਸੋਹਣੇ ਨ੍ਰਿਤ ਕਰਨਾ ਪਿਆ। ਨਈਆ ਤੇ ਬੈਰੇ ਕੰਨਾ, ਗਾਉਣ ਵਾਲੇ, ਵਜਾਉਣ ਵਾਲੇ, ਨੱਚਣ ਵਾਲੇ ਕੋਈ ਵੀ ਤੇਰੇ ਤੋਂ ਵੱਖ ਨੀ, ਸਾਰਿਆਂ ਵਿੱਚ ਤੂੰ ਹੀ। ਫਿਰ ਧਿਆਨ ਨਾਲ ਸੁਣਿਓ, ਕਹੂੰ ਗੀਤ ਕੇ ਗਵਈਆ, ਕਹੂੰ ਬੇਨ ਕੇ ਵਜਈਆ, ਕਹੂੰ ਨ੍ਰਿਤ ਕੇ ਨਚਈਆ, ਕਹੂੰ ਨਰ ਕੋ ਆਕਾਰ ਹੋ।

ਨਹੀਂ ਪਤਾ ਮੈਂ ਆਪਣੇ ਮਨ ਨੂੰ ਕਹਿ ਰਿਹਾ, ਅਸੰਖ ਜਪ ਅਸੰਖ ਭਾਉ, ਹਾਂਜੀ ਦੂਜੀ ਅਸੰਖ ਮੂਰਖ ਅੰਧ ਘੋਰ, ਦੋ ਪੌੜੀਆਂ ਇਕੱਠੀਆਂ ਹਨ। ਪਰ ਕਿਤੇ ਤੁਸੀਂ ਦੇਖੋ ਮੂਰਖ ਅੰਧਕਾਰ ਦੀ ਪੌੜੀ ਚ ਕਹਿ ਰੱਬ ਜੀ ਇਹ ਬੰਦੇ ਤੇਰੇ ਤੋਂ ਬਾਗੀ ਹੋ ਗਏ, ਮਾਰ ਦੇ ਮਾਰ ਜੀ, ਕਹਿੰਦੇ ਨਾ ਮਾੜਿਆਂ ਵਿੱਚ ਵੀ ਤੂੰ ਹੀ ਖੇਡ ਰਿਹਾ, ਤੇਰੇ ਤੋਂ ਵੱਖਰਾ ਕੋਈ ਨਹੀਂ। ਜੋ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਦ ਭਾਵ ਹੈ ਸਾਈ ਭਲੀ ਕਾਰ, ਨਾ ਚੰਤੀ ਗੋਪੀ ਜੰਨਾ, ਤੇ ਇਹ ਤੇਰੀ ਕਾਰ ਹੈ। ਗੁਰੂ ਜੀ ਕਹਿੰਦੇ ਕਹੂੰ ਵੇਦ ਕੀ ਬਾਣੀ ਬਾਣੀ ਕਹੂੰ ਕੋ ਕੀ ਕਹਾਣੀ ਕਹੂੰ ਨਾਰਕੋ ਪ੍ਰਕਾਰ ਹੋ। ਅੱਗੇ ਕਹਿੰਦੇ ਨੇ ਕਹੂੰ ਬੇਨ ਕੇ ਬਜਈਆ, ਕਹੂੰ ਧੇਨ ਕੇ ਚਰਈਆ, ਕਹੂੰ ਲਾਖਨ ਲਵਈਆ, ਆਪਣੇ ਤੇ ਤੁਮ ਤਾਂ ਲਵਾਈ ਬੈਠਾ, ਕਿਤੇ ਅਪਮਾਨ ਤੋ ਰਿਹਾ। ਦੇਖੋ ਕੈਸੇ ਕਮਾਲ, ਲਾਖਨ ਲਵਾਈਆ, ਕਹੂੰ ਸੁੰਦਰ ਕੁਮਾਰ ਹੋ, ਸ਼ੁੱਧਤਾ ਕਿਸਾਨ ਹੋ, ਸੰਤਰ ਕੇ ਪ੍ਰਾਣ ਹੋ, ਕਿ ਦਾਤਾ ਮਹਾਦਾਨ ਹੋ, ਕਿ ਨਿਰਦੋਖੀ ਨਿਰੰਕਾਰ ਹੋ, ਕਿਉਂਕਿ ਤੂੰ ਰਚਨਾ ਕਰੀ ਬੈਠਾ ਨਾ, ਇਹ ਰਚਨਾ ਚ ਚੰਗੇ ਮੰਦੇ ਸਾਰੇ ਨੇ, ਪਰ ਤੇਰੇ ਉੱਤੇ ਦਾਗ ਕੋਈ ਨਹੀਂ ਲੱਗਦਾ। ਮੇਰੀ ਫਿਰ ਬੇਨਤੀ ਸੁਣਿਓ ਧਿਆਨ ਨਾਲ ਜੀ, ਨਾ ਚੰਤੀ ਗੋਪੀ ਜੰਨਾ ਨਈਆ ਤੇ ਬੈਰੇ ਕੰਨਾ, ਕੋਈ ਪਰਮਾਤਮਾ ਚੰਗੇ ਮੰਦੇ ਉਹਦੇ ਨੇ ਜੀ। ਤੁਸੀਂ ਮੈਨੂੰ ਦੱਸੋ ਕਿਹੜਾ ਜਿਹੜਾ ਮੰਦਾ ਉਹਦੇ ਹੁਕਮ ਤੋਂ ਬਾਹਰ ਹੈ। ਭਗਤ ਨਾਮਦੇਵ ਰਚਨਾ ਦੀ ਗੱਲ ਕਰ ਰਹੇ ਆ, ਕਹਿੰਦੇ ਦੇਖੋ ਭਾਈ ਨਈਆ ਤੇ ਬੈਰੇ ਕੰਨਾ, ਉਸ ਨਾਇਕ ਤੋਂ ਵੱਖਰਾ ਕੋਈ ਨਹੀਂ। ਅੱਗੇ ਹੈ ਤਰਕ ਨਾ ਚਾ, ਨਾ ਚਾ ਕਥਾ ਪਾਠ ਨਹੀਂ, ਤਰਕ ਨਾ ਚਾ, ਉਹਦੀ ਰਚਨਾ ਤੇ ਤਰਕ ਨਾ ਕਰੀ, ਜੋ ਉਹਨੇ ਬਣਾ ਦਿੱਤਾ ਅੰਜ ਨਾ ਕਰੀ। ਅੰਜ ਸਾਡੇ ਬੰਦੇ ਕਰਦੇ, ਜੇ ਪਰਮਾਤਮਾ ਅੰਜ ਨਾ ਕਰਦਾ, ਮੈਂ ਤੁਹਾਨੂੰ ਨਿੱਕੀ ਜੀ ਗੱਲ ਸੁਣਾਉਣਾ। ਆ ਤਰਬੂਜ, ਤੁਸੀਂ ਤਰਬੂਜ ਕਹਿੰਦੇ ਹੋ ਨਾ, ਵਾਟਰਮੈਲਨ, ਹਦਵਾਣਾ, ਵੈਸੇ ਸਾਡੇ ਪੁਰਾਣੇ ਬਜ਼ੁਰਗ ਹਦਵਾਣਾ ਹੀ ਕਹਿੰਦੇ ਹੁੰਦੇ ਸਨ। ਇੱਕ ਬੰਦਾ ਨਾ, ਮੇਰੀ ਗੱਲ ਸੌਖੀ ਸਮਝ ਪੈ ਜਾਏਗੀ, ਮੈਂ ਕਹਾਣੀ ਜਾਣ ਬੁੱਝ ਕੇ ਲਈਏ। ਇੱਕ ਬੰਦਾ ਸੀ ਸੁੱਤਾ ਬੋੜ ਦੇ ਰੁੱਖ ਥੱਲੇ, ਰੇਤਲੀ ਜ਼ਮੀਨ ਸੀ, ਉਹਨੂੰ ਨੀਂਦ ਆਈ ਤੇ ਦੇਖਿਆ ਬੋੜ ਦੇ ਨਿੱਕੇ ਨਿੱਕੇ ਫਲ ਹੁੰਦੇ ਆ, ਨਿੱਕੇ ਨਿੱਕੇ, ਮਲੇ ਦੇ ਬੇਰ ਨੀ ਵੇਖੇ, ਇਉਂ ਕਹਿ ਲਓ ਅੱਜ ਕੱਲ੍ਹ ਤੁਹਾਨੂੰ ਕੀ ਕਹਾਂ, ਬਲੂਬੇਰੀ, ਹਾਂ ਇੰਨੇ ਕੁ ਹੁੰਦੇ ਨਿੱਕੇ ਨਿੱਕੇ, ਤੇ ਜਿੱਥੇ ਸੁੱਤਾ ਸੀ ਤੇ ਨਿੱਕੀ ਜੀ ਬੇਲ ਵੱਲ, ਉਹਦੇ ਨਾਲ ਲੱਗਾ 10 ਕਿਲੋ ਹਦਵਾਣਾ, ਤੇ ਲੰਮਿਆ ਪਿਆ ਪਿਆ ਕਹਿੰਦਾ, ਕਹਿੰਦਾ ਪਰਮਾਤਮਾ ਤੂੰ ਕਿਹੜੀ ਕਿਸੇ ਦੀ ਸਲਾਹ ਲਈ ਸੀ, ਐਡਾ ਵੱਡਾ ਦਰਖਤ ਜਿਹਨੇ ਹਜ਼ਾਰਾਂ ਸਾਲ ਜੀਣਾ, ਇਹਦੇ ਪੱਤੇ ਏਡੇ ਵੱਡੇ, ਨਿੱਕਾ ਜਿਹਾ ਫਲ ਆਇਆ ਈ, ਨਿੱਕਾ ਜਿਹਾ ਫਲ, ਬੋੜ ਦਾ ਨਿੱਕਾ ਜਿਹਾ ਫਲ, ਆ ਨਿੱਕੀ ਜੀ ਵੇਲ ਹੈ ਜਿਹਨੇ ਰਹਿਣਾ ਵੀ ਕੋਈ ਦੇਣ ਹੈ, ਤੇ ਇਹਨੇ ਨੇ ਤੂੰ 10-10-15 ਕਿਲੋ ਦੇ ਤਰਬੂਜ ਲਾ ਦਿੱਤੇ, ਜੇ ਇਹ ਕੰਮ ਉਲਟਾ ਕਰ ਲਈ ਤਰਬੂਜ ਉੱਤੇ ਲਾ ਦਿੰਦਾ, ਤੇ ਜਿਹੜੇ ਨਿੱਕੇ ਨਿੱਕੇ ਫਲ ਲੱਗੇ ਨੇ ਵੇਲਾਂ ਨੂੰ ਲਾ ਦਿੰਦਾ। ਇਹ ਗੱਲ ਕਰਕੇ ਸੌਂ ਗਿਆ ਤਰਕ ਕਰਕੇ। ਜਦੋਂ ਸੁੱਤਾ ਨਾ ਰੱਬ ਦੀ ਖੇਡ, ਇਸ ਤਰ੍ਹਾਂ ਸਿੱਧਾ ਪਿਆ ਸੀ ਤੇ ਉੱਤੋਂ ਨਾ 25 ਫੁੱਟ ਉੱਚਾ ਟਾਹਣੀ ਦੇ ਨਾਲ ਉਹਦਾ ਫਲ ਡਿੱਗਾ ਨਿੱਕਾ ਜਿਹਾ, ਤੇ ਨੱਕ ਦੀ ਕਰੁੰਬਲੀ ਤੇ ਵੱਜਾ ਸੁੱਤੇ ਦੇ, ਠਾ ਕਰਕੇ ਜੋ ਵੱਜਾ, ਅੱਖਾਂ ਚੋਂ ਪਾਣੀ ਆ ਗਿਆ। ਮਲ ਕੇ ਕਹਿੰਦਾ ਨਹੀਂ ਨਹੀਂ ਤੂੰ ਚੰਗਾ ਹੀ ਕਰਨਾ, ਜੇ ਹਦਵਾਣਾ ਵੱਜਦਾ ਮੇਰਾ ਕੀ ਬਣਨਾ ਸੀ। ਬੱਚੇ ਤੇ ਰੱਖਿਓ ਜੋ ਰੱਬ ਕਰਦਾ ਨਾ, ਉਹ ਤਰਕ ਨਾ ਚਾਹ, ਤਰਕ ਨਹੀਂ ਕਰਨਾ। ਮੈਂ ਤਾਂ ਥੋੜਾ ਤੁਹਾਡਾ ਮਾਇੰਡ ਚੇਂਜ ਕੀਤਾ, ਮੈਂ ਗੱਲ ਆਪਣੀ ਸ਼ਬਦ ਦੀ ਕਰਕੇ ਜਾਣੀ, ਕਾਹਦਾ ਤਰਕ ਕਰਨ, ਜੇ ਇਸ ਤਰ੍ਹਾਂ ਮੈਂ ਕਰਦਾ, ਇਸ ਤਰ੍ਹਾਂ ਕਰਦਾ ਅੰਜਣਾ, ਨਹੀਂ ਪਿਆਰਿਓ, ਉਹ ਜੋ ਕੁਝ ਕਰਦਾ ਆਪੇ ਹਰ ਇੱਕ ਰੰਗ ਹੈ, ਆਪੇ ਬਹੁਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ, ਜੋ ਕੁਝ ਉਹਨੂੰ ਚੰਗਾ ਲੱਗਦਾ ਬਸ ਉਹੀ ਠੀਕ। ਦੋ ਤਰੀਕੇ ਨੇ ਜੀ, ਇੱਕ ਸੰਘਰਸ਼ ਦਾ, ਇੱਕ ਸਮਰਪਣ ਦਾ। ਜ਼ਿੰਦਗੀ ਸੰਘਰਸ਼ ਕਰੀਏ, ਰੱਬ ਸਾਹਮਣੇ ਸੰਘਰਸ਼ ਨਹੀਂ ਕਰੀਦਾ, ਸਮਰਪਣ ਕਰੀਦਾ। ਜਿਸ ਠਾਕੁਰ ਸੋ ਨਾਹੀ ਚਾਰਾ, ਤਾਂ ਕੋ ਕੀਜੈ ਸਦ ਨਮਸਕਾਰ। ਫਿਰ ਅਰਜ ਕਹਿ, ਮੈਂ ਹੁਣ ਸਮਾਪਤੀ ਵੱਲ ਆ ਰਿਹਾ ਵਾਂ। ਤਰਕ ਨਾ ਚਾਹ, ਨਾ ਤਰਕ ਕਰ, ਕਿਉਂ ਤਰਕ ਕਰ ਰਹੇ? ਤਰਕ ਨਾ ਚਾਹ ਭਰਮੀਆਂ ਚਾਹ, ਜਿਹੜਾ ਤੂੰ ਭਰਮ ਚ ਪਿਆ ਹੋਇਆ ਦੂਰ ਕਰ ਭਰਮ। ਇਹ ਫਿਰ ਸੁਣੋ, ਆ ਹਿੰਦੂ ਹੈ, ਆ ਮੁਸਲਮਾਨ ਹੈ, ਇਹਨੂੰ ਨਾ ਮਿਲੇ ਹੋਏ ਬੜਾ ਬੰਦਾ ਗਲਤ, ਜੇ ਕਹਿਣ ਲੱਗੇ ਮੈਨੂੰ ਇੱਕ ਗੱਲ ਦੱਸ ਹੋਏ, ਮਾੜਿਆਂ ਚੰਗਿਆਂ ਚ ਬੋਲਦਾ ਕਿਹੜਾ ਪਿਆ, ਇਹ ਕਿਉਂ ਕਿਹਾ? ਤਰਕ ਨਾ ਚਾਹ, ਤਰਕ ਮਤ ਕਰ ਉਸਕੀ ਰਚਨਾ ਪਰ, ਭਰਮੀਆਂ ਚਾਹ ਭਰਮ ਦੂਰ ਕਰ। ਕੇਸਵਾ ਬਚੌਨੀ ਆਈਏ ਮਈਏ ਏਕ ਆਨ ਜੀਓ, ਇੱਥੇ ਸਮਾਪਤੀ ਹੁੰਦੀ ਧੁੱਕ ਦੀ। ਫਿਰ ਧਿਆਨ ਨਾਲ ਸੁਣੋ, ਕੇਸਵਾ ਇਹਦਾ ਅਰਥ ਹੈ ਜਿਹਦੇ ਕੇਸ਼ ਬੜੇ ਸੋਹਣੇ ਨੇ, ਬਚੌਨੀ ਦਾ ਅਰਥ ਹੈ ਬਚਨ। ਉਂਜ ਵੈਸੇ ਇਹ ਗੀਤਾ ਵਿੱਚ ਆਉਂਦਾ ਹੈ, ਕ੍ਰਿਸ਼ਨ ਜੀ ਕਹਿੰਦੇ ਨੇ ਮੈਂ ਤੁਹਾਡੇ ਚ ਬੋਲਣਾ, ਤੁਸੀਂ ਮੇਰੇ ਚ ਹੋ। ਪਰ ਇੱਥੇ ਭਗਤ ਜੀ ਨੇ ਕੈਸੇ ਕਮਾਲ ਦੀ ਉਦਾਹਰਣ ਲਈ, ਕੇਸ਼ਵਾ ਬਚੌਨੀ, ਸੋਹਣੇ ਕੇਸ਼ਾਂ ਵਾਲਾ ਮੇਰਾ ਜਿਹੜਾ ਵਾਹਿਗੁਰੂ ਹੈ, ਪਰਮਾਤਮਾ ਹੈ,
ਉਹਦੇ ਹੀ

0: ਚੰਨੇ ਉਹਦੇ ਹੀ ਬੋਲ ਨੇ ਕਿਹਦੇ ਚ ਕੇਸਵਾ ਬਚਾਉਣੀ ਅਈਏ ਮਈਏ ਦਰ ਤੇ ਪੁਰਸ਼ ਅਤੇ ਇਸਤਰੀਆਂ ਮਈਏ ਮਾਈ ਬੰਦੇ ਅਤੇ ਔਰਤਾਂ ਨਰ ਔਰ ਮਦੀਨ ਭਗਤ ਜੀ ਕਹਿੰਦੇ ਨੇ ਜੇ ਇਸਤਰੀਆਂ ਦੀ ਆਵਾਜ਼ ਬਰੀਕ ਹੈ ਤੇ ਤਾਂ ਵੀ ਉਹ ਬੋਲ ਰਿਹਾ ਹੈ ਜੇ ਪੁਰਸ਼ਾਂ ਦੀ ਆਵਾਜ਼ ਗ੍ਰਾਮ ਵਿੱਚ ਤੇ ਤਾਂ ਵੀ ਉਹੀ ਬੋਲ ਉਹਦੀ ਬੋਲ ਨੇ ਜੀ ਕੇਸ਼ਵਾ ਬਚਾਉਣੀ ਅਈਏ ਮਈਏ ਏਕ ਆਨ ਜੀਓ ਏਕ ਆਨ ਦਰ ਤੇ ਇੱਕ ਰਸ ਉਹ ਸਭ ਚ ਬੋਲਦਾ ਪਿਆ ਅੱਗੇ ਹੁਣ ਧਿਆਨ ਨਾਲ ਸੁਣਿਓ ਇਹ ਤਾਂ ਸੱਚੀ ਮੈਂ ਤੁਹਾਨੂੰ ਕਹਿੰਦਾ ਜੇ ਕਿਤੇ ਨਿੱਠ ਕੇ ਇਹਦੀ ਕਥਾ ਕੀਤੀ ਜਾ ਪੂਰੀ ਸ੍ਰਿਸ਼ਟੀ ਦੀ ਰਚਨਾ ਦਾ ਜ਼ਿਕਰ ਆ ਰਿਹਾ ਕੇਸ਼ਵਾ ਬਚਾਉਣੀ ਅਈਏ ਮਈਏ ਏਕ ਆਨ ਜੀਓ ਅੱਗੇ ਹੈ ਪਿੰਦੀ ਉਬਕਲੇ ਸੰਸਾਰਾ ਪਿੰਦੀ ਦਾ ਅਰਥ ਅਸੀਂ ਹੁਣ ਕਰਕੇ ਆਏ ਕੀ ਕਰਕੇ ਆਏ ਪਿੰਦੀ ਦਾ ਅਰਥ ਜੀ ਟਿੰਡ ਜੇ ਆਹੀ ਗੱਲ ਮੈਂ ਤੁਹਾਨੂੰ ਪੁੱਛਾਂ ਜੇ ਕਲਾਸ ਚ ਪੁੱਛ ਲੈਂਦੇ ਅਗਲੇ ਕਹਿੰਦੇ ਬਾਹਰ ਚੱਲੋ ਪਰ ਆਪਾਂ ਇਸ ਤਰ੍ਹਾਂ ਨਹੀਂ ਲੈਣਾ ਮੇਰੀ ਬੇਨਤੀ ਹੈ ਇਹਨੂੰ ਆਮ ਨਾ ਜਾਣੋ ਪਿੰਦੀ ਉਬਕਲੇ ਸੰਸਾਰਾ ਪਿੰਦੀ ਦਰ ਤੇ ਖੂਹ ਦੀਆਂ ਟਿੰਡਾਂ ਖੂਹ ਦੀ ਟਿੰਡ ਉਬਕਲੀ ਦਾ ਅਰਥ ਹੁੰਦਾ ਹੈ ਡੁੱਬਣਾ ਤੇ ਫਿਰ ਬਾਹਰ ਨਿਕਲਣਾ ਖੂਹ ਦੀ ਟਿੰਡ ਦਾ ਮਾਹਲ ਗਿਰਦੀ ਹੈ ਇੱਕ ਪਾਣੀ ਚ ਭਰਦੀ ਏ ਦੂਜੀ ਖਾਲੀ ਹੋ ਜਾਂਦੀ ਏ ਡੁੱਬਦੀ ਏ ਫਿਰ ਆਉਂਦੀ ਏ ਕਹਿਣ ਲੱਗੇ ਵਾਹਿਗੁਰੂ ਜੀ ਕਿੰਨੇ ਜਨਮ ਭਟਕਦਿਆਂ ਭਟਕਦਿਆਂ ਖੂਹ ਦੀਆਂ ਟਿੰਡਾਂ ਦੀ ਤਰ੍ਹਾਂ ਅੱਜ ਭਟਕਦੇ ਭਟਕਦੇ ਚੰਗੇ ਕਰਮ ਆ ਗਏ ਬੰਦਗੀ ਕੀਤੀ ਤੇਰੇ ਬੂਹੇ ਤੇ ਆ ਗਏ ਪਿੰਦੀ ਉਬਕਲੇ ਸੰਸਾਰਾ ਭਰਮ ਭਰਮ ਆਏ ਭਟਕ ਭਟਕ ਕੇ ਭਰਮ ਭਰਮ ਆਏ ਤੁਮ ਚੇ ਦੁਬਾਰਾ ਤੇਰੇ ਦਰਵਾਜੇ ਤੇ ਆ ਗਏ ਜਦੋਂ ਦਰਵਾਜੇ ਤੇ ਆਏ ਅੰਦਰੋਂ ਰੱਬ ਜੀ ਬੋਲ ਕੇ ਪੁੱਛਦੇ ਨੇ ਤੂੰ ਕੁਨ ਰੇ ਕੌਣ ਹੈ ਤੂੰ ਜਿਹੜੀਆਂ ਇਹਨਾਂ ਗੱਲਾਂ ਕਰਨਾ ਪਿਆ ਪਹਿਲ ਪੁਰਸਾ ਬਿਰਾ ਅਥੋਨ ਪੁਰਸਾ ਦਮਰਾ ਅਸਗਾ ਅਸ ਉਸਗਾ ਹਰਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ ਕੌਣ ਹੈ ਤੂੰ ਜਿਹੜਾ ਕਹਿ ਰਿਹਾ ਕਿ ਪਹਿਲ ਪੁਰੀਏ ਪੁੰਡਰਿਕ ਵਨਾ ਤਾਂਚੇ ਖੰਸਾ ਸਗਲੇ ਜਾਣਾ ਤੂੰ ਕੌਣ ਹੈ ਭਾਈ ਮੈਂ ਅਰਸ਼ ਕਰ ਰਿਹਾ ਪਰਮੇਸ਼ਵਰ ਕਹਿ ਰਿਹਾ ਤੂੰ ਕੌਣ ਹੈ ਜਿਹੜਾ ਕਹਿ ਰਿਹਾ ਭਰਮ ਭਰਮ ਆਏ ਤੁਮ ਚੇ ਦੁਆਰਾ ਜਦੋਂ ਤੁਮ ਚੇ ਦੁਆਰਾ ਕਿਹਾ ਇਹਦਾ ਮਤਲਬ ਪਹਿਲਾਂ ਭਗਤ ਨਾਮ ਦੇ ਬੋਲਿਆ ਸੰਬੋਧਨ ਰੱਬ ਨੂੰ ਕਰ ਰਿਹਾ ਤੁਮ ਚੇ ਦੁਆਰਾ ਭਰਮ ਭਰਮ ਆਏ ਤੁਮ ਚੇ ਦੁਆਰਾ ਤੇਰੇ ਦਰ ਤੇ ਆਏ ਤੇ ਦਰ ਤੋਂ ਆਵਾਜ਼ ਆਈ ਤੂੰ ਕੁਨ ਰੇ ਯਾਦ ਰੱਖਿਓ ਇੱਕ ਕੁਨ ਦਰ ਹੁੰਦਾ ਕਰ ਇੱਕ ਸ਼ਬਦ ਹੈ ਫਾਰਸੀ ਦਾ ਯਕ ਅਰਜ਼ ਗੁਪਤਮ ਪੇਸ਼ ਤੋਂ ਦਰ ਗੋਸ਼ ਕੁਨ ਕਰਤਾਰ ਕੁਨ ਦਰ ਤੇ ਕਰ ਇੱਕ ਇਸਲਾਮ ਸ਼ਬਦ ਵਰਦਿਆ ਕੁਨ ਬਾ ਕੁਨ ਹੋ ਜਾ ਹੁਣ ਇੱਥੇ ਤੂੰ ਕੁਨ ਰੇ ਤੂੰ ਕੌਣ ਹੈ ਜਿਹੜਾ ਕਹਿ ਰਹੇ ਭਰਮ ਭਰਮ ਆਏ ਤੁਮ ਚੇ ਦੁਆਰਾ ਤੁਮ ਕੌਣ ਹੋ ਭਾਈ ਕਿਹੜਾ ਬੋਲ ਰਿਹਾ ਸਾਹਮਣੇ ਕਹਿਣ ਲੱਗੇ ਮੈਂ ਜੀ ਅਸੀਂ ਅਕਸਰ ਪਾਠ ਕਰਦੇ ਹਾਂ ਨਾਮਾ ਜੋੜ ਕੇ ਨਹੀਂ ਨਾਮਾ ਵੱਖਰਾ ਸੰਤੈਸ ਹੈ ਮੈਂ ਜੀ ਮੈਂ ਹਾਂ ਜੀ ਮੈਂ ਹੁਣ ਸਾਡੇ ਟੀਕਾਕਾਰ ਗੁਰਮੁਖਰਤ ਕਰਦੇ ਆ ਮੈਂ ਜੀ ਨਾਮਾ ਜੋ ਪੁੱਛਿਆ ਤੂੰ ਕੁਨ ਰੇ ਮੈਂ ਜੀ ਨਾਮਾ ਦਾਸ ਦੇ ਮਨ ਚ ਇੱਕ ਦਿਨ ਆਇਆ ਜੇ ਕੱਥਾ ਹੁੰਦਾ ਨਾਮਾ ਵੱਖਰਾ ਮੈਂ ਜੀ ਵੱਖਰਾ ਇਹਦਾ ਮਤਲਬ ਇਉਂ ਕਰੋ ਕਿ ਜਿਵੇਂ ਇੱਕ ਜਾਣਕਾਰ ਬੰਦਾ ਸਮਝ ਲਓ ਇੱਕ ਘਰ ਦਾ ਬੱਚਾ ਆ ਰਿਹਾ ਘਰ ਨੂੰ ਉਹਨੇ ਦਰਵਾਜੇ ਤੇ ਉਹਦੇ ਪੈਰਾਂ ਦੀ ਆਹਟ ਆਈ ਅੰਦਰੋਂ ਬਜ਼ੁਰਗ ਬੋਲ ਕੇ ਪੁੱਛਦਾ ਬਈ ਕੌਣ ਹੋ ਕਿਹੜਾ ਬਈ ਕਿਹੜਾ ਹੈ ਜਿਹੜਾ ਜਾਣਕਾਰ ਹੈ ਆਵਾਜ਼ ਦਾ ਸ਼ਬਦ ਦਾ ਉਹ ਅੱਗੋਂ ਕਹਿੰਦਾ ਜੀ ਮੈਂ ਹਾਂ ਜੀ ਬਾਪੂ ਜੀ ਮੈਂ ਹਾਂ ਆਪਣਾ ਨਾਮ ਨਹੀਂ ਦੱਸਦਾ ਮੈਂ ਹਾਂ ਤੇ ਬਾਪੂ ਬੋਲ ਕੇ ਕਹਿੰਦਾ ਫਲਾਣਾ ਸਿੰਘ ਆਇਆ ਕਹਿੰਦਾ ਹਾਂ ਜੀ ਮੈਂ ਹੀ ਹਾਂ ਹੁਣ ਇਹਨੂੰ ਸੁਣਿਓ ਤੂੰ ਕੁਨ ਰੇ ਤੂੰ ਕੌਣ ਹੈ ਨਾਮਦੇਵ ਜੀ ਬੋਲੇ ਮੈਂ ਜੀ ਮੈਂ ਹੂੰ ਜੀ ਪਰਮੇਸ਼ਰ ਕਹਿੰਦੇ ਨਾਮਾ ਨਾਮਾ ਹੋ ਜੀ ਹਾਂ ਹਾਂ ਮੈਂ ਹੀ ਹਾਂ ਵਾਹ ਵਾਹ ਕੈਸੇ ਕਮਾਲ ਦੀ ਗੱਲ ਜੀ ਕਿਉਂਕਿ ਦੂਜੇ ਇੱਕ ਦੂਜੇ ਨੂੰ ਜਾਣਦੇ ਨੇ ਜਿਹੜਾ ਮੰਦਰ ਘੁਮਾਈ ਬੈਠਾ ਇਹਦੀ ਖਾਤਰ ਜਿਹੜਾ ਧਰਤੀ ਟੇਢੀ ਕਰੀ ਬੈਠਾ ਜਿਹੜਾ ਛਪਰੀਆਂ ਪਛਾਣਦਾ ਪਿਆ ਜਿਹੜਾ ਸੇਜਾਂ ਕੱਢਦਾ ਉਹਨੂੰ ਪਤਾ ਨੀ ਨਾਮਦੇਵ ਦੀ ਆਵਾਜ਼ ਨੀ ਹਾਂ ਹਾਂ ਦੇਖੋ ਕਿੱਡਾ ਪਿਆਰਾ ਬਚਨ ਕੀ ਕਹਿੰਦੇ ਨੇ ਜਿਹਦੀ ਹਾਟਲਾਈਨ ਹੀ ਕਹਿੰਦੇ ਨੇ ਫੋਨ ਚੁੱਕਿਆ ਸਿੱਧਾ ਗਿਆ ਬਸ ਆ ਹੀ ਜੇ ਉਹਨੇ ਕੋਈ ਨੀ ਕੀਤਾ ਧਿਆਨ ਜੇ ਟਿਕਾਓ ਤੇ ਫਿਰ ਬੋਲੇਗਾ ਕਹਿਣ ਲੱਗੇ ਤੂੰ ਕੁਨ ਰੇ ਮੈਂ ਜੀ ਮੈਂ ਹਾਂ ਨਾਮਾ ਨਾਮਦੇਵ ਹੈ ਅਬੇ ਤੂੰ ਨਾਮਦੇਵ ਹੈ ਹੋ ਜੀ ਹਾਂ ਮੈਂ ਹੀ ਹਾਂ ਕੈਸੇ ਆਇਆ ਆਲਾ ਤੇ ਨਿਵਾਰਨਾ ਜਮਕਾਰ ਫਿਰ ਸੁਣਿਓ ਆਲਾ ਦਾ ਅਰਥ ਹੈ ਸੰਸਾਰ ਆਲਿਆ ਜਿਹਨੂੰ ਘਰ ਕਹਿੰਦੇ ਆ ਨਿਵਾਰਨਾ ਦਾ ਅਰਥ ਦੂਰ ਕਰ ਦੇ ਜਮ ਕਾਰਨਾ ਜਮਦੂਤ ਜਿਹੜਾ ਮੌਤ ਦਾ ਪੈਖ ਹੈ ਮੈਂ ਤੇਰੇ ਦਰ ਤੇ ਆਇਆ ਮੈਂ ਨਾਮਦੇਵ ਹਾਂ ਇੱਕ ਸੰਸਾਰ ਦੇ ਦੁੱਖਾਂ ਨੇ ਮੇਰੀ ਬਸ ਕਰਾ ਦਿੱਤੀ ਦੂਜਾ ਮੌਤ ਦਾ ਡਰ ਸਤਾਉਂਦਾ ਹੈ ਅੱਜ ਮੈਂ ਤੇਰੇ ਬੂਹੇ ਤੇ ਆਇਆ ਮੇਰੇ ਦੁੱਖ ਵੀ ਕੱਢ ਤੇ ਮੌਤ ਦਾ ਡਰ ਵੀ ਦੂਰ ਕਰ ਮੈਂ ਭਟਕ ਭਟਕ ਕੇ ਤੇਰੇ ਦਰ ਤੇ ਆਇਆ ਪਰਮ ਪਰਮ ਆਏ ਤੁਮ ਚੇ ਦੁਆਰਾ ਤੂੰ ਕੁਨ ਰੇ ਮੈਂ ਜੀ ਨਾਮਾ ਹੋ ਜੀ ਵੈਸੇ ਅਰਥ ਵਿਦਵਾਨਾ ਕਿਤੇ ਨੇ ਖੇ ਜੀ ਹੋ ਜੀ ਆਲਾ ਤੇ ਨਿਵਾਰਨਾ ਜਮ ਕਾਰਨਾ ਇੱਕ ਦੁੱਖ ਰਾਮ ਰਾਇ ਕਾਟੋ ਮੇਰਾ ਅਗਨ ਦਹਿ ਅਰ ਗਰਭ ਵਸੇ ਬਸ ਆਹ ਦੁੱਖ ਕੱਟ ਦੇ ਇੱਕ ਵਿਕਾਰਾਂ ਦਾ ਤੇ ਦੂਜਾ ਮੇਰੇ ਵਾਹਿਗੁਰੂ ਜੀ ਜਨਮ ਮਰਨ ਦਾ ਇਹ ਭਗਤ ਨਾਮਦੇਵ ਜੀ ਨੇ ਇਹਦੇ ਵਿੱਚ ਸ੍ਰਿਸ਼ਟੀ ਦੀ ਰਚਨਾ ਉਹਦੀ ਸਰਬ ਵਿਆਪਕਤਾ ਉਂਝ ਉਹਨਾਂ ਕਿਹਾ ਵੀ ਵੇਦਾਂਤ ਇਹ ਕਹਿ ਰਿਹਾ ਹੈ ਪੁਰਾਣ ਇਹ ਕਹਿ ਰਹੀ ਹੈ ਕਹਿਣ ਲੱਗੇ ਪ੍ਰੇਮ ਨਾਲ ਉਹਦੇ ਨਾਲ ਗੱਲਾਂ ਕਰਨੀਆਂ ਸਿੱਖੋ ਛੱਡੋ ਵੇਦਾਂਤ ਤੇ ਪੁਰਾਣਕ ਨੂੰ ਉਹਦੇ ਨਾਲ ਪਿਆਰ ਕਰੋ ਤੇ ਸੱਚੀ ਮੁੱਚੀ ਉਹ ਗੱਲਾਂ ਵੀ ਕਰਨ ਲੱਗ ਪੈਂਦਾ
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ
2: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ ਡਿਸੇਬਿਲਿਟੀ ਆਟੋ ਹੋਮ ਮੋਟਰਬਾਈਕ ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 ਐਵੀਨਿਊ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983।

0: ਗੱਲਾਂ ਤੋਂ ਤਾਰਾ ਕੈਸਡੀਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵਨਿਊ ਸਾਊਥ ਵੈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ ਕੈਲਗਰੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਿਖੇ ਜੱਗੋ ਜੋਗੇ ਅਟਲ ਤਖਤ ਚਵਰ ਛਤਰ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਗੁਰੂ ਰੂਪ ਪਿਆਰੀ ਸਾਧ ਜੀ ਮੀਡੀਆ ਦੇ ਸਾਧਨ ਰਾਹੀਂ ਆਪੋ ਆਪਣੇ ਘਰਾਂ ਅੰਦਰ ਜੁੜ ਬੈਠੇ ਸਨਿਮਰ ਗੁਰਫਤਿਹ ਪ੍ਰਵਾਨ ਕਰਨਾ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਸ੍ਰੀ ਮੁੱਖ ਵਾਕ ਸਾਹਿਬ ਜੀ ਦੀ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਅੱਜ ਦਾ ਜੋ ਮਹਾਨ ਪਾਵਨ ਪਵਿੱਤਰ ਗੁਰਪੁਰਬ ਹੈ, ਯਾ ਹਰ ਪੀਰ ਜਗਤ ਗੁਰ ਬਾਬਾ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਅੱਜ ਦੇ ਦਿਨ ਅੱਸੂ ਵਧੀ ਦਸਵੀਂ ਸੰਨ ਬਿਕਰਮੀ ਸੰਮਤ 1596 ਈਸਵੀ ਸੰਨ 1545 ਨੂੰ ਅੱਜ ਦੇ ਦਿਨ ਸ੍ਰੀ ਕਰਤਾਰਪੁਰ ਸਾਹਿਬ ਜੀ ਰਾਵੀ ਦੇ ਕੰਢੇ ਜੋ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ, ਜੋਤੀ ਜੋਤ ਸਮਾਏ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜੋ ਇਤਿਹਾਸ ਵੀ ਵਰਣਨ ਕਰਨ ਲੱਗੇ ਤੇ ਨਹੀਂ ਵਖਿਆਨ ਕੀਤਾ ਜਾ ਸਕਦਾ। ਸਤਿਗੁਰੂ ਜੀ ਨੇ ਇਹਨਾਂ ਧਰਤੀ ਦਾ ਭਰਮਣ ਕੀਤਾ, ਭੁੱਲੇ ਭਟਕੇ ਲੋਕਾਂ ਨੂੰ, ਚੋਰਾਂ ਨੂੰ, ਠੱਗਾਂ ਨੂੰ, ਰਾਕਸ਼ਾਂ ਨੂੰ ਤਾਰਿਆ। ਵਿਦਵਾਨਾਂ ਨੇ ਤੇ ਇਹਨਾਂ ਹੀ ਕਥਨ ਕਹਿ ਕਰਕੇ ਫਿਰ ਸਮਾਪਤੀ ਕਰ ਦਿੱਤੀ ਕਿ ਤਾਰੇ ਗਿਣੇ ਜਾਤ ਹੈ ਤੇਰੇ ਤਾਰੇ ਨਾ ਗਿਣਾਤ ਹੈ। ਵੀ ਮਿਹਨਤ ਕਰੇ ਕੋਈ, ਕੋਈ ਢੰਗ ਲਾ ਲਵੇ, ਵਿਗਿਆਨਕ ਨੁਕਤਾ ਲੱਭ ਲਵੇ, ਅਸਮਾਨ ਵਿੱਚ ਤਾਰੇ ਤੇ ਗਿਣੇ ਜਾ ਸਕਦੇ ਨੇ, ਪਰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ, ਜਿੰਨਿਆਂ ਨੂੰ ਤੁਸੀਂ ਤਾਰਿਆ ਅਸੀਂ ਤੇ ਉਹਨਾਂ ਦੀ ਗਿਣਤੀ ਵੀ ਨਹੀਂ ਕਰ ਸਕਦੇ। ਹੋਰ ਕੀ ਕਥਨ ਕਰ ਸਕਦੇ ਅਸੀਂ, ਤੁਸੀਂ ਜਿੰਨਿਆਂ ਨੂੰ ਤਾਰ ਦਿੱਤਾ, ਭਲਾ ਕਰ ਦਿੱਤਾ, ਅਸੀਂ ਤੇ ਉਹਨਾਂ ਦੇ ਨਾਂ ਵੀ ਨਹੀਂ ਗਿਣ ਸਕਦੇ। ਭਾਵ ਕਿ ਇੰਨੇ ਅਣਗਿਣਤ ਲੁਕਾਈ ਦਾ ਸਤਿਗੁਰੂ ਜੀ ਨੇ ਭਲਾ ਕੀਤਾ, ਸਿੱਧੇ ਰਸਤੇ ਪਾਇਆ, ਬਿਖੜੇ ਤੋਂ ਬਿਖੜੇ ਪੈਂਡੇ ਤੈਅ ਕੀਤੇ ਸਤਿਗੁਰਾਂ ਨੇ, ਜੰਗਲਾਂ ਬੇਲਿਆਂ ਵਿੱਚ ਵਿਧਾਂ ਬਣਾਈਆਂ, ਕੋਡੇ ਰਾਕਸ਼ ਵਰਗਿਆਂ ਦਾ ਜਾ ਕੇ ਭਲਾ ਕੀਤਾ, ਬਿਖੜੇ ਤੋਂ ਬਿਖੜੇ ਥਾਵਾਂ ਤੇ ਸਤਿਗੁਰੂ ਜੀ ਗਏ, ਨੂਰ ਸ਼ਾਹ ਜਾਦੂ ਗਰਮੀ ਵਰਗੀ ਨੂੰ ਤਾਰਿਆ। ਈਵਨ ਕਿ ਬਿਖੜਾ ਪੈਂਡਾ ਸਫ਼ਰ ਤੈਅ ਕਰਕੇ ਸੁਮੇਰ ਪਰਬਤ ਤੇ ਸਿੱਧਾਂ ਕੋਲ ਵੀ ਗਏ, ਕਿਉਂਕਿ ਉਹ ਉਹਨਾਂ ਦੀ ਮਨਸ਼ਾ ਠੀਕ ਸੀ ਪਰ ਰਸਤਾ ਭਟਕ ਗਏ ਸਨ ਸਿੱਧੇ ਰਸਤੇ ਪਾਉਣ ਵਾਸਤੇ। ਇਸ ਤਰ੍ਹਾਂ ਸਤਿਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਨਾਲ, ਭਾਈ ਬਾਲਾ ਜੀ ਨੂੰ ਨਾਲ ਲੈ ਕਰਕੇ ਥਾਂ ਥਾਂ ਭਰਮਣ ਕੀਤਾ, ਭੁੱਲੀ ਭਟਕੀ ਲੁਕਾਈ ਨੂੰ ਸਿੱਧੇ ਰਸਤੇ ਪਾਉਂਦੇ ਰਹੇ। ਥਾਂ ਪਰ ਥਾਂ ਸੰਵਾਦ ਵੀ ਹੁੰਦੇ ਰਹੇ, ਪਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਉੱਡ ਉੱਡ ਕੇ ਕਿਧਰੇ ਗੱਲ ਨਹੀਂ ਸੀ ਪੈਂਦੇ ਕਿਸੇ ਦੇ। ਜੇ ਕੋਈ ਸਵਾਲ ਕਰਦਾ ਸੀ ਤੇ ਸਤਿਗੁਰੂ ਜੀ ਠਰੰਮੇ ਨਾਲ, ਸਹਿਜ ਨਾਲ ਉਸਦਾ ਉੱਤਰ ਦਿੰਦੇ ਸਨ। ਇਹ ਸੰਵਾਦ ਦੀ ਰਚਨਾ ਵੀ ਨਾ, ਨੀਂਹ ਵੀ, ਮੁੱਢ ਵੀ ਸਿੱਖ ਧਰਮ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਰੱਖਿਆ ਕਿ ਵਿਵਾਦ ਨਹੀਂ ਕਰਨਾ, ਸੰਵਾਦ ਕਰਨਾ। ਅੱਜ ਸੰਵਾਦ ਤੇ ਕੋਹਾਂ ਦੂਰ ਰਹਿ ਗਿਆ, ਅੱਜ ਵਿਵਾਦ ਤੇ ਹੈ। ਨਾ ਸਵਾਲ ਕਰਨ ਵਾਲੇ ਵਿੱਚ ਠਰੰਮਾ, ਨਾ ਉੱਤਰ ਦੇਣ ਵਾਲੇ ਵਿੱਚ ਠਰੰਮਾ, ਬਸ ਪਿੱਛੇ ਇੱਕੋ ਹੀ ਹੁੰਦੀ ਆ ਵੀ ਛੇਤੀ ਤੋਂ ਛੇਤੀ ਇੱਕ ਦੂਜੇ ਦੇ ਗਲੀ ਪੈ ਜਾਈਏ। ਸਤਿਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਕਿਰਦਾਰ ਘੜੇ ਸਨ, ਵਿਖਾਉਣ ਵਾਸਤੇ ਚਿਹਰੇ ਪੈਦਾ ਨਹੀਂ ਸੀ ਕੀਤੇ। ਸਤਿਗੁਰੂ ਨੇ ਕਿਰਦਾਰ ਘੜੇ ਸਨ,
ਜਿਹੜਾ ਜਪਜੀ ਸਾਹਿਬ ਦੇ ਵਿੱਚ ਸਵਾਲ ਆ ਨਾ ਵੀ ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ। ਸਤਿਗੁਰੂ ਜੀ ਨੇ ਸਿੱਖਾਂ ਦੀ ਉਹ ਘਾੜਤ ਘੜੀ ਸੀ, ਸਚਿਆਰ ਸਿੱਖ ਪੈਦਾ ਕੀਤੇ ਸਨ, ਉਹਨਾਂ ਦੇ ਅੰਦਰੋਂ ਕੂੜ ਦੀ ਪਾਲ ਝੂਠ ਦੀ ਕੰਧ ਤੋੜ ਦਿੱਤੀ ਸੀ, ਹੋਮੇ ਦੀ ਕੰਧ ਤੋੜ ਦਿੱਤੀ ਸੀ। ਕਿਰਦਾਰਾਂ ਵਾਲੇ ਸਿੱਖ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਘੜੇ, ਕਿਰਦਾਰ ਘੜੇ ਸਤਿਗੁਰੂ ਜੀ ਨੇ। ਬੜਾ ਨਵੇਰਾ ਇਤਿਹਾਸ ਜੀ, ਪਰ ਆਪਾਂ ਟੂਕ ਮਾਤਰ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਇੰਜ ਕਹਿ ਲਈਏ ਵੀ ਨਮਸਕਾਰੀ ਕਰਨੀ, ਕੁਝ ਯਾਦ ਕਰਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਉਣੀ ਆ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਤੁਸੀਂ ਤੇ ਅੱਜ ਵੀ ਹਾਜ਼ਰ ਨਾਜ਼ਰ ਹੋ। ਪੰਜ ਭੂਤਕ ਸਰੀਰ ਹੀ ਓਹਲੇ ਕੀਤਾ ਜੋਤ ਤੇ ਅੱਜ ਵੀ ਸਾਡੇ ਸਾਹਮਣੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਅੱਜ ਵੀ ਬਿਰਾਜਮਾਨ ਹੈ। ਉਹੀ ਜੋਤ ਜਿਹੜੀ ਜੋਤ ਨੇ ਕਦੀ ਪੰਜ ਭੂਤਕ ਸਰੀਰ ਧਾਰਨ ਕਰਕੇ ਨਾਮ ਰਖਾਇਆ ਸੀ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ, ਉਹ ਵੱਖ ਵੱਖ ਸਰੀਰਾਂ ਵਿੱਚ ਦਸ ਜਾਮਿਆਂ ਵਿੱਚ ਸਰੂਪਾਂ ਵਿੱਚ ਵਰਤ ਕੇ ਤੇ ਉਹ ਜੋਤ ਤੇ ਸਾਡੇ ਕੋਲ ਅੱਜ ਵੀ ਹੈ। ਤਾਂ ਹੀ ਜਦੋਂ ਆਪਾਂ ਅਰਦਾਸ ਕਰਦੇ ਹਾਂ ਜੀ, ਤੇ ਜਦੋਂ ਦਸਾਂ ਪਾਤਸ਼ਾਹੀਆਂ ਨੂੰ ਯਾਦ ਕਰਕੇ ਤੇ ਅਰਦਾਸ ਦੇ ਵਿੱਚ ਆਪਾਂ ਸਾਰੇ ਪੜ੍ਹਦੇ ਹਾਂ ਦਸਾਂ ਪਾਤਸ਼ਾਹੀਆਂ ਦੀ ਜੋਤ, ਉਹ ਜੋਤ ਜਿਹੜੀ ਗੁਰੂ ਜੋਤ ਸੀ ਨਾ, ਉਹ ਸਾਡੇ ਕੋਲ ਅੱਜ ਵੀ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਗਤ ਜਲੰਧੇ ਨੂੰ ਤਾਰ ਦੇ ਠਾਰ ਦੇ ਜਦੋਂ ਸ੍ਰੀ ਕਰਤਾਰਪੁਰ ਸਾਹਿਬ ਰਾਵੀ ਦੇ ਕੰਢੇ ਆਣ ਕੇ ਨਿਵਾਸ ਕੀਤਾ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਜ਼ਿਕਰ ਕੀਤਾ। ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ, ਪੈਰ ਸੰਸਾਰੀ ਕੱਪੜੇ ਮੰਜੀ ਵੈਸ ਕੀਆ ਅਵਤਾਰਾ। ਇਹ ਵੀ ਜ਼ਿਕਰ ਕੀਤਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ, ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ। ਪ੍ਰਿੰਸੀਪਲ ਸਤਵੀਰ ਸਿੰਘ ਜੀ ਹੋਣਾ ਨੇ ਤੇ ਖੁਲਾਸਾ ਕੀਤਾ, ਇਹ ਵੀ ਜ਼ਿਕਰ ਕੀਤਾ ਆਪਣੀ ਲਿਖਤ ਵਿੱਚ ਕਿ ਅੰਮ੍ਰਿਤ ਵੇਲੇ ਦੀਵਾਨ ਸੱਜਦਾ, ਜਪਜੀ ਸਾਹਿਬ ਦਾ ਪਾਠ ਹੁੰਦਾ, ਆਸਾ ਦੀ ਵਾਰ ਦਾ ਜੋ ਰੂਪ ਉਸ ਵੇਲੇ ਸੀ, ਕਿਉਂਕਿ ਕੁਝ ਸਲੋਕ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਾਅਦ ਵਿੱਚ ਐਡ ਹੋਏ ਨੇ, ਪਰ ਉਸ ਵੇਲੇ ਜੋ ਰੂਪ ਸੀ ਆਸਾ ਦੀ ਵਾਰ ਦਾ, ਉਸ ਦਾ ਸ਼ਬਦ ਕੀਰਤਨ ਸੰਗਤੀ ਰੂਪ ਵਿੱਚ ਸੰਗਤ ਕਰਦੀ। ਤੇ ਇਹ ਵੀ ਕਿ ਜਦੋਂ ਦੀਵਾਨ ਦੀ ਸਮਾਪਤੀ ਹੁੰਦੀ, ਆਸਾ ਦੀ ਵਾਰ ਦਾ ਭੋਗ ਪੈਂਦਾ, ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਪਦੇਸ਼ ਦਿੰਦੇ ਸੰਗਤਾਂ ਨੂੰ, ਜਿਹਨੂੰ ਆਪਾਂ ਅੱਜ ਕਥਾ ਵੀ ਕਹਿ ਦਿੰਦੇ ਹਾਂ, ਸਤਿਗੁਰੂ ਜੀ ਉਪਦੇਸ਼ ਦਿੰਦੇ ਸੰਗਤਾਂ ਨੂੰ। ਪਰ ਦਿਨ ਵੇਲੇ ਸਤਿਗੁਰੂ ਜੀ ਨੇ ਪੂਰਨੇ ਪਾ ਕਰਕੇ ਦਿੱਤੇ ਸਾਡੇ ਕਿਰਤੀ ਸਿੱਖਾਂ ਵਾਸਤੇ, ਵਿਹਲੇ ਨਹੀਂ ਰਹਿਣਾ, ਇਹੋ ਹੀ ਨਹੀਂ ਵੇਖਣਾ ਵੀ ਦੂਸਰੇ ਦਾ ਹੱਕ ਕਿਤਰਾਂ ਮਾਰਨਾ ਤੇ ਦੂਸਰੇ ਦੇ ਘਰੋਂ ਚੁੱਕ ਕੇ ਕਿਤਰਾਂ ਲਿਆਉਣਾ, ਨਹੀਂ। ਸਤਿਗੁਰੂ ਜੀ ਨੇ ਖੁਦ ਹਲ ਚਲਾਇਆ, ਸਤਿਗੁਰੂ ਜੀ ਨੂੰ ਲੋੜ ਕੋਈ ਨਹੀਂ ਸੀ, ਪਰ ਸਾਡੇ ਵਾਸਤੇ ਪੂਰਨੇ ਪਾਏ ਸੀ ਵੀ ਕਿਰਤ ਕਰਨੀ। ਇਤਿਹਾਸ ਆਪਾਂ ਪੜ੍ਹਦੇ ਹਾਂ, ਪਸ਼ੂ ਵੀ ਨਵਾਉਣੇ ਸਤਿਗੁਰਾਂ ਨੇ, ਪੱਠੇ ਵੀ ਨਾਲ ਗੁਰਸਿੱਖਾਂ ਦੇ ਜਾਣਾ, ਨਦੀਨ ਕੱਢਣ ਦੀਆਂ ਸਾਖੀਆਂ ਵੀ ਆਪਾਂ ਵੀ ਸਤਿਗੁਰੂ ਜੀ ਆਪ ਨਦੀਨ ਕੱਢ ਰਹੇ ਸਨ। ਸਤਿਗੁਰੂ ਨੂੰ ਲੋੜ ਕੋਈ ਨਹੀਂ ਸੀ, ਉਹ ਸਾਡੇ ਵਾਸਤੇ ਪੂਰਨੇ ਪਾਏ ਸੀ। ਜੇ ਪੂਰਨੇ ਨਾ ਪਾਏ ਹੁੰਦੇ ਤੇ ਆਪਾਂ ਵੀ ਕਹਿ ਦੇਣਾ ਸੀ ਸਾਡੇ ਗੁਰੂ ਨੇ ਕਿਹੜਾ ਕੰਮ ਕੀਤਾ, ਅਸੀਂ ਤੇ ਉਸ ਦੇ ਪਾਏ ਪੂਰਨਿਆਂ ਤੇ ਚੱਲਣਾ ਨਾ। ਪਰ ਸਮਰੱਥ ਸਤਿਗੁਰੂ ਨੂੰ ਜੇ ਗੁੰਜਾਇਸ਼ ਕੋਈ ਨਹੀਂ ਛੱਡੀ ਪੂਰਨੇ ਪਾਉਣ ਦੀ, ਆਪਾਂ ਚੱਲੀਏ ਨਾ ਚੱਲੀਏ, ਲੱਖ ਢੁੱਚਰਾਂ ਬਹਾਨੇ ਡਾਹ ਦਈਏ, ਉਹ ਗੱਲ ਵੱਖਰੀ ਹੈ। ਸਤਿਗੁਰੂ ਨੇ ਕੋਈ ਗੁੰਜਾਇਸ਼ ਨਹੀਂ ਛੱਡੀ। ਤੇ ਜਿਹੜੇ ਕਿਰਦਾਰ ਘੜੇ ਸਤਿਗੁਰੂ ਨੇ, ਇੱਕ ਛੋਟੀ ਜਿਹੀ ਸਾਖੀ ਮੇਰਾ ਮਨ ਹੈ ਸਾਂਝੀ ਕਰ ਦੇਵਾਂ, ਅੱਜ ਲੋੜ ਬੜੀ ਹੈ ਇਹਦੀ। ਇੱਕ ਦਿਨ ਅੰਮ੍ਰਿਤ ਵੇਲੇ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਸ੍ਰੀ ਕਰਤਾਰਪੁਰ ਸਾਹਿਬ ਰਾਵੀ ਦੇ ਕੰਢੇ ਸਤਿਗੁਰੂ ਜੀ ਸਿੱਖਾਂ ਨੂੰ ਨਾਲ ਲਿਆ ਚੱਲ ਪਏ ਕਿ ਸੈਰ ਕਰਨ ਜਾਣਾ। ਜਦੋਂ ਸ੍ਰੀ ਕਰਤਾਰਪੁਰ ਸਾਹਿਬ ਦੀ ਜੂਹ ਤੋਂ ਬਾਹਰ ਆਏ, ਕਣਕ ਦੇ ਦੋ ਢੇਰ ਹੈ, ਜਿਹਨੂੰ ਠੇਠ ਪੰਜਾਬੀ ਵਿੱਚ ਬੋਲ ਵੀ ਕਹਿ ਦਿੱਤਾ ਜਾਂਦਾ, ਇੱਕ ਰਾਖਾ, ਉਹ ਕੀ ਕਰ ਰਿਹਾ, ਦਿਨ ਦਾ ਚੜ੍ਹਾ ਹੀ ਹੋ ਰਿਹਾ, ਸੂਰਜ ਚੜ੍ਹਿਆ ਹੀ ਹੈ, ਲੋਹ ਲੱਗੀ ਹੈ, ਇੱਕ ਢੇਰ ਵਿੱਚੋਂ ਪੀਪੇ ਦੇ ਨਾਲ ਵਾਹਦਾਈ ਦਾਣੇ ਭਰ ਰਿਹਾ, ਦੂਜੇ ਵਿੱਚ ਸੁੱਟ ਰਿਹਾ। ਸਤਿਗੁਰੂ ਜੀ ਗਏ ਉਸ ਦੇ ਕੋਲ, ਸਤਿਗੁਰੂ ਕਹਿਣ ਲੱਗੇ, ਇਹ ਦੋਵੇਂ ਕਣਕ ਦੇ ਢੇਰ ਤੇਰੇ ਨੇ? ਕਹਿਣ ਲੱਗਾ, ਨਹੀਂ ਸਤਿਗੁਰੂ, ਇੱਕ ਮੇਰਾ ਇੱਕ ਮੇਰੇ ਭਰਾ ਦਾ। ਤੇ ਸਤਿਗੁਰੂ ਜੀ ਕਹਿਣ ਲੱਗੇ, ਦੂਜਾ ਭਰਾ ਕਿੱਥੇ ਆ?
सतगुरु ते अंतरजामी सी पर ए साफियां ए घटनावां ना ये ना ते मेरे सुनाउण वास्ते आ ते ना तुहाडे सुनण वास्ते आ ये जिंदगी विच अमल करन वास्ते आ। सतगुरु ने किरदार घड़े सी असद कि सिख का जीवन किवें दा होवे की करना सिख ने एवें किरदार घड़ घड़ के सतगुरु ने साडी झोली विच पाए। कहन लगा सतगुरु जी भरा घर गया ते मैं कल्ला ही आ ते सतगुरु कहन लगे चंगी गल करन दिया फिर चोरी करन दिया भरा दे ढेर विचों दाने चुक चुक के दे अपने च पाउण दिया। कहन लगा नहीं सतगुरु मेरा भरा उसने विआह नहीं कराया, मेरा विआह है होया, मेरे बच्चे आ, मेरा परिवार है, पर मेरे भरा दे कारण साधु संत अभ्यागत आए ही रहिंदे आ ते हर वेले उस दे कारण चुल्हा तपदा रहिंदा, जो भी आउंदा शक के जांदा। ते मैं सोचिया भी जे अपने भरा दे सामने उहनू दाणे दित्ते उहदियां अखां नीवियां होणगियां मेरे सामने, इस करके उह घर गया ते मैं मेरा ते गुजारा चलदा जाण डिया। सतगुरु बच्चे आ पेट भर के ही सौंदे आ, वधिया चल रिहा ते मैं उनु दाने देने चाहुंदा सा पर उहदियां अखां दे सामने तां नहीं दित्ते कि मेरे भरा दियां अखां नीवियां ना होण मेरे बाप मेरे सामने। इस करके भरा घर गया मैं ते सतगुरु अपने ढेर चों दाने चुक के अपने भरा दे ढेर विच पा रहे हां। सतगुरु ने कहा धन सिखी धन सिखी। सतगुरु जी सैर करदे करदे घूमदे घुमाउंदे जदों वापस आए आ हुण एक ही फेर आ पर ओ नहीं जिहड़ा सवेरे सी। हुण की हो रहा जिहड़े ढेर विचों दाने चुक के सवेर वेले दूजे विच पाए जा रहे सी मनुख कह लो सिख बदल गया, हुण ओ उहदे विचों दाने चुक के ते दूजे विच पा रहा। सतगुरु फेर आ गए। असल दे विच गुरमुखो मैनू ते इंज जापदा आपां ते कहिंदे वी साफी नहीं सुननी, पर जे इसे साखी ते अमल कर जाइए ना साडा भला हो जाए, साडी किरत ठीक हो जाए, साडा किरदार ठीक हो जाए। हुण ओ वाहोदाई उस ढेर चों दाने चुक के दूजे च पा रहा जिस दे विचों सवेरे चुक के दूजे च पै रहे सी। सतगुरु फिर आ गए कहण लगे भाई गुरसिखा ये दोवें कणक दे ढेर तेरे आ। कहण लगा नहीं सतगुरु एक मेरा ते एक मेरे भरा दा, भरा घर गया आ। सतगुरु कहण लगे चोरी करदा पिया भरा दे दाने चुकी जा रहा। कहण लगा नहीं सतगुरु मेरा विआह ही नहीं होया, संजोग नहीं बनिया, पर भरा दा विआह होया बाल बच्चे आला, ते मेरा मन नहीं सी करदा कि आप उहदियां अखां दे सामने उहनू दाने दवां, उहदियां अखां मेरे सामने नीणवीआं होण। उह घर गया मैं अपने हिस्से दे दाणियां विचों उहदे ढेर ते दाणे पा रहा कि उहदे बाल बच्चे रज के खाण, उहदा परिवार सुखी वसे, पर मैं दे उदो रहा जदों मेरा भरा वेख नहीं रहा। ते सच्चाई है इतिहासकारां लिखिया सतगुरु जी ने कुट के गलवकड़ी नाल लिया ते कहण लगे धन सिखी धन सिखी। अज ते हालात इथों तक आ गए धी पुत्तर अपना हक लैण लई अदालत विच तुरे फिरदे ने, कई थावां ते मां प्यो अपना हक लैण लई अदालत विच तुरे फिरदे ने। बाणी पढ़नी माड़ी नहीं, नितनेम करना माड़ा नहीं, गुरु का रौणा माड़ा नहीं, पर साडे गुरु ने पूरने की पाए साडे वास्ते, किरदार की घड़िया सी साडा, किहड़े किरदार दे सिख घड़ के सानू दित्ते सतगुरु ने, ते साडा की किरदार है। ਇਹ ਤੇ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਨਾ, ਮੈਨੂੰ ਆਪਣੇ ਕਿਰਦਾਰ ਦਾ ਪਤਾ ਤੇ ਤੁਹਾਨੂੰ ਗੁਰਸਿੱਖੋ ਆਪਣੇ ਕਿਰਦਾਰ ਦਾ ਪਤਾ। ਪਰ ਇਸ ਸਾਥੀ ਨੂੰ ਅੱਜ ਨਾ ਆਪਣੇ ਜੀਵਨ ਤੇ ਢਾਲ ਕੇ ਵੇਖ ਲਈਏ, ਜਿਹੜੇ ਕਿਰਦਾਰ ਵਾਲੇ ਸਿੱਖ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਘੜੇ ਸੀ ਉਹ ਕਿਰਦਾਰ ਮੇਰਾ ਹੈ, ਤੁਸੀਂ ਆਪਣੇ ਅੰਦਰ ਵੇਖ ਲਿਓ, ਮੈਂ ਆਪਣੇ ਅੰਦਰ ਵੇਖ ਲਵਾਂ ਵੀ ਉਹ ਕਿਰਦਾਰ ਹੈ। सतगुरु ने कहा सी सिख सिख दी मदद करे इंज लका के करे, एक हाथ दवे दूजे हाथ नूं पता ना लगे। सिख सिख दे पर्दे टके दसवें पातशाह जी दे 52 हुक्मों विचों एक हुक्म है।
मैं दोबारा कह देव बाणी वद तो वद पढ़िए सिमरन वद तो वद पढ़िए अमृत धारी होइए पर जेडे किरदार साडे गुरु साहब जी ने घड़े सी भी सिख एवें दा होवे ओह किरदार भी खड़े करिए किरदार ते बस क्वेश्चन मार्क ही है पर मेरा मन सी ये साफी सांझी करा अज अदालतां दे विच घरां दे झगड़े तुरे फिरदे ने भरा भरा कोल हक लैण लई अदालत विच धक्के खा रहा भरा कहिंदा धेला नहीं देना तैनूं कई थाई ते मां प्यो बेचारे अदालतों विच तुरे फिरदे ने भी धी पुत्तां ने सारा कुछ सांभ लिया दिंदे कुछ नहीं सतगुरु ने ते ये किरदार घड़िया सी भी दसां नौवां दी किरत कमाई कर घर दी गल ते कीती नहीं कीती सी घाल खाए किसे हत्थों दे बगाने नूं भी दे तूं आपां ते घर च ही एक दूजे दा हक मारी जाण रहे आ सतगुरु जी ने इवें दे किरदार घड़े सन इथों ही श्री करतारपुर साहब तों आ जिहड़ा बटाले दे लागे जिथे अजकल गुरद्वारा अचल साहब है इत्थे भी आए सतगुरु उपदेश देण लई सिद्धां दा मेला सी सिद्धां ने जदों क्योंकि समा साथ नहीं दिंदा कटाक्ष कीती सी चंगी गल है सारी उम्र उदासियां वाले कपड़े पा रहे हुण गृहस्थी बन गए जंजाल विच फस गए हल वाहुंदे फिरदे हो डंगर नवाउंदे फिरदे हो की लोड़ पै गई पर फस गए तुसी ते खुब गए हो ते सतगुरु सच्चे पातशाह महाराज जी ने इको ही सवाल किया सी सतगुरु कहण लगे जे किसी कोलों कुछ लैके खाइए ते उहदा धन्नवाद करना चाहीदा कि उहनू माड़ा बुरा भला कहना चाहीदा सिद्ध कहण लगे जी नहीं इह ते गल शिष्टाचार विच नहीं आउंदी जे किसी कोलों कुछ लैके खाइए तो उहदा धन्नवाद ते करना बनदा उहनू बुरा भला कहण वाला ते फिर अकिरत काणे आ ते सतगुरु कहण लगे सिद्धो फिर इह अकिरत काण वाला शब्द तुहाडे ते ढुकदा जदों भुख लगदी है कित्थों प्रशादा छकदे हो कहण लगे जी गृहस्थियां दे घरों सतगुरु कहण लगे गृहस्थियां दे घरों प्रशादा छक के ते गृहस्थियां नूं निंददे होए अतीत गृहस्थ ताज फिर उन्हों के घर मंगण जाई ते उन्हां दे घरों खा के पेट भर के पंजाबी दा शब्द भी ढिड ते हथ फेर के जिहदे घरों खाधा उन्हों कहिंदे ओ इह डुब गया इहनू रब नहीं मिलना इनू नहीं मिलना तो तुम तो अकिरत कण हो गए जी का खा के वह तो निंदा करी जाते हो पर सतगुरु जी का सिद्धांत यह काल खाए कि हथों के वेलड़ नहीं सी बनाया सतगुरु ने समा चलता गया जी दिन आ धन गुरु नानक पातशाह महाराज तरह तरह दियां परीख्या करते ने अखीर परीख्या आप जी ने इतिहास सरवण किया होना भाई लहणा जी ने होर भी गुरसिखा सतगुरां ने कुतके भी मारे कि वेखीए टिकदा किहड़ा लंगर भी मस्ताने करके वेखे भी यह प्रशादियां दे वपारी आ कि जां गुरु शब्द दे वपारी आ यह कड़ाह दे वपारी आ कि जां यह गुरु शब्द दे लंगर दे वपारी आ पर ओरक नूं एक दिन फिर जिक्र मिलदा सतगुरु सच्चे पातशाह महाराज सारे भज गए बाबा बुढ़ा साहिब जी ते भाई लहणा जी रह गए सन कोल ते सतगुरां ने कहा असीं लैणिआ सारे घरां नूं भज गया कोई सोना लैके कोई चांदी लैके कोई भुख दा मारिआ भज गया तूं नहीं जांदा ते भाई लहणा जी कहण लगे सतगुरु घरां वाले घरां नूं चल गए लैणी दा ते घर ही गुरु नानक है लैणी दा ते घर ही कोई नहीं हैगा उस वेले सतगुरु सच्चे पातशाह जी ने गलवकड़ी विच लिया सी कहण लगे लैणिआ जे लैणे दा घर गुरु नानक है ना ते नानक दा घर भी लैणे तो बिना कोई नहीं मैं भी घर ही लभदा फिरदा सां अज लभा लैणे पाई नानक देणी अमरदास कर आई सतगुरु जी ने गुरियाई की बख्शिश की नाम दिता धन श्री गुरु अंगद देव साहब जी हुक्म किया पुरखा तुसी खडूर साहब चले जाओ फिर उस तो बाद सतगुरु सच्चे पातशाह जी की चरण शरण दे विच दो गुरसिखा का नाम आउंदा एक भाई कमलिया जी एक भाई सधारण जी पर भाई सधारण जी बहुत नेड़े ते हजूरी की सेवा जिन्हों अज आप कह दें भी गड़वई हर वेले नाल भाई सधारण जी रहिंदे सन ते अज दे दिन तो एक दिन पहला सतगुरु भाई सधारण नूं कहण लगे भाई सधारण कल नूं असी सचखंड प्याना कर जाना कोई सवाल है ते पुछ ला ते जदों सतगुरु जी ने इन्ना वचन किया जिवें करंट लगदा ना भाई सधारण जारो जार रोण लग पिया
सतगुरु कहन लगे तेनू ते क्या सी कोई शंका कोई सवाल आ निवृत कर ला अभ्यास करदे आ बाणी पढ़दे आ सौ शंके सौ निवृत सवाल ने कोई पुछ ला तू रोण लग पिया कहन लगा सतगुरु दोवां ना ते की करा सतगुरु कहन लगे की गल होगी कहन लगे आपे जो तुसी कह रहे हो कल नू सचखंड चले जाना असल दे विच साफियां सिख्या देण वास्ते सन सतगुरु कहन लगे भाई सधारण सारी उम्र असी कदी किसे नू किया भी जेड़ा गुरु आ उह देह है उह शरीर है असी ते किया सी शब्द गुरु सुरत तुन चेला शरीर ही उहने होणा ना शब्द ते असी सिखां नू दे दिता असल दे विच असी सिखां नू तां शब्द नाल जोड़िया शरीर अज है कल नहीं तां ही सानू गुरु जोत श्री गुरु ग्रंथ साहिब जी टका के ते साडा देहां तों शरीरां तों देह धारियां पखंडियां दंभियां तों खैड़ा छड़ा के सानू शब्द गुरु दे लड़ लाया उह गल वक्री आ भी साडा करतार अज भी क्वेश्चन मार्क ते खड़ा असी फिर देह धारी ने गुरु मनण नू तैयार आ गुरु ग्रंथ साहिब जी नू गुरु मनण नू तैयार ही नहीं कहण नू आपां जो मर्जी कही जाइए गुरमुखो परदे दे पिछे दा इक सच है ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਨੂੰ ਤਿਆਰ ਨਹੀਂ ਮੱਥਾ ਭਾਵੇਂ ਵਾਹ ਵੀਹ ਵਾਰੀ ਟਿੱਕੀ ਜਾਂਦੇ ਹਾਂ ਪਰ ਗੁਰੂ ਤੇ ਅਸੀਂ ਦੇਹਧਾਰੀ ਨੂੰ ਮੰਨਣ ਨੂੰ ਤਿਆਰ ਹਾਂ ਸਤਿਗੁਰੂ ਕਹਿਣ ਲੱਗੇ ਭਾਈ ਸਧਾਰਨ ਜਿਹੜੇ ਸ਼ਬਦ ਕਹੇ ਉਹ ਪੱਲੇ ਬੰਨਣ ਵਾਲੇ ਜਿਹੜਾ ਸਿੱਖ ਸਰੀਰ ਨਾਲ ਜੁੜੇਗਾ ਨਾ ਉਹ ਇੰਜ ਹੀ ਰੋਵੇਗਾ ਜਿਵੇਂ ਤੂੰ ਰੋ ਰਿਹਾ ਪਰ ਜਿਹੜਾ ਗੁਰੂ ਸ਼ਬਦ ਨਾਲ ਜੁੜੇਗਾ ਉਸ ਦੇ ਚਿਹਰੇ ਤੇ ਸਦਾ ਵਿਗਾਸ ਰਹੇਗਾ ਉਸ ਦੇ ਚਿਹਰੇ ਤੇ ਖੇੜਾ ਰਹੇਗਾ ਉਹਦਾ ਜੰਮਣ ਮਰਨ ਵੀ ਕੱਟਿਆ ਜਾਏਗਾ ਪਰ ਉਹਦਾ ਜਿਹੜਾ ਗੁਰੂ ਸ਼ਬਦ ਨਾਲ ਜੁੜੇਗਾ ਤੇ ਅੱਜ ਦੇ ਦਿਨ ਫਿਰ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪਸੂਵਧੀ ਦਸਵੇਂ ਨੂੰ ਸੰਨ 1596 ਨੂੰ ਸੰਮਤ ਬਿਕਰਮੀ ਤੇ ਈਸਵੀ ਸੰਨ 1549 ਨੂੰ ਅੱਜ ਦੇ ਦਿਨ ਸ੍ਰੀ ਕਰਤਾਰਪੁਰ ਸਾਹਿਬ ਜੀ ਵਿਖੇ ਰਾਵੀ ਦੇ ਕੰਢੇ ਜੋਤੀ ਜੋਤ ਸਮਾ ਗਏ ਇਤਿਹਾਸ ਬਹੁਤ ਹੈ ਪਰ ਸਤਿਗੁਰੂ ਨੇ ਅੱਜ ਬਖਸ਼ਿਸ਼ ਕੀਤੀ ਹੁਕਮਨਾਮਾ ਸਾਹਿਬ ਵੀ ਸੰਤਾਂ ਦੇ ਵਿੱਚ ਹੈ ਸਮੇਂ ਦੀ ਮਰਿਆਦਾ ਵਿੱਚ ਰਹਿ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਕਮਲਾਂ ਵਿੱਚ ਹਾਜ਼ਰੀ ਲਵਾਈਏ ਇੱਕ ਵਾਰੀ ਆਖੀਏ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜੋਤੀ ਜੋਤ ਦਿਹਾੜੇ ਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਕੋਟੀ ਕੋਟੀ ਨਮਸਕਾਰ ਆਓ ਜੋ ਸਤਿਗੁਰੂ ਜੀ ਨੇ ਹੁਕਮਨਾਮਾ ਸਾਹਿਬ ਬਖਸ਼ਿਸ਼ ਕੀਤਾ ਉਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਇੱਕ ਵਾਰੀ ਦੋਵੇਂ ਹੱਥ ਜੋੜ ਕੇ ਹਾਜ਼ਰੀ ਲਗਾਈਏ ਆਖੋ ਜੀ ਸਤਨਾਮ।

0: ਅੱਜ ਦਾ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਸਾਹਿਬ ਸਤਿਗੁਰੂ ਦੀ ਮੌਜ ਸਤਿਗੁਰੂ ਦੀਆਂ ਰਮਜਾਂ ਜੇ ਆਪਾਂ ਜਾਣ ਹੀ ਲਿਆ ਤੇ ਫਿਰ ਇੱਥੇ ਅੰਤ ਪੈ ਗਿਆ ਨਾ ਗੁਰੂ ਦਾ। ਪਰ ਓੜਕ ਨੂੰ ਕਹਿਣਾ ਹੀ ਪੈਂਦਾ ਕਿ ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਰਾਮ। ਸਾਨੂੰ ਕੀ ਪਤਾ ਸਤਿਗੁਰੂ ਤੇਰੀਆਂ ਕੀ ਰਮਜਾਂ। ਇਸ ਤੋਂ ਇੱਕ ਪਹਿਲਾ ਸ਼ਬਦ ਜਿਹੜਾ ਰਾਗ ਵਡਹੰਸ ਮਹੱਲਾ ਪੰਜਵਾਂ ਸ਼ੰਤ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇਸ ਸਿਰਲੇਖ ਦੇ ਅਧੀਨ ਸਤਿਗੁਰੂ ਜੀ ਦਾ ਪਹਿਲਾ ਸ਼ਬਦ ਹੈ ਪੰਜਵੇਂ ਪਾਤਸ਼ਾਹ ਦਾ। ਜਦੋਂ ਪਹਿਲੇ ਸ਼ਬਦ ਦੀ ਸਮਾਪਤੀ ਹੁੰਦੀ ਹੈ, ਸੰਪੂਰਨਤਾ ਹੁੰਦੀ ਹੈ, ਤੇ ਜਦੋਂ ਸਤਿਗੁਰੂ ਜੀ ਨੇ ਦੂਸਰਾ ਸ਼ਬਦ ਸ਼ੁਰੂ ਕੀਤਾ। ਪਰ ਇੱਥੇ ਸਤਿਗੁਰੂ ਜੀ ਨੇ ਸਿਰਲੇਖ ਕੋਈ ਨਹੀਂ ਦਿੱਤਾ। ਸ਼ਬਦ ਦੂਸਰਾ, ਪਹਿਲਾ ਵੀ ਸ਼ੰਤਾਂ ਚ ਸ਼ਬਦ, ਦੂਸਰਾ ਵੀ ਸ਼ੰਤਾਂ ਚ, ਤੇ ਇੱਕ ਇਸ ਤੋਂ ਅੱਗੇ ਤੀਸਰਾ, ਪਰ ਉਹਦਾ ਸਿਰਲੇਖ ਫਿਰ ਹੈ, ਪਰ ਇਸ ਦੂਸਰੇ ਦਾ ਸਿਰਲੇਖ ਕੋਈ ਨਹੀਂ। ਬਸ ਇਸ ਦੀ ਬਾਬਤ ਦਾਸ ਤੇ ਇਹੋ ਹੀ ਕਹਿ ਸਕਦਾ ਕਿ ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਰਾਮ, ਸਤਿਗੁਰੂ ਤੇਰੀਆਂ ਤੂੰ ਜਾਣੇ। ਪਰ ਸਤਿਗੁਰੂ ਜੀ ਨੇ ਸਲੋਕ ਤੋਂ ਫਿਰ ਸਿਰਲੇਖ ਸ਼ੁਰੂ ਕੀਤਾ। ਸਲੋਕ ਸਵੈ ਲੋਕ, ਜਿਸ ਨੂੰ ਯਾਦ ਕਰਦੇ ਹਾਂ ਉਸ ਦੇ ਲੋਕ ਵਿੱਚ ਹੀ ਪਹੁੰਚ ਜਾਣਾ, ਖੇਡ ਬਣ ਜਾਣੀ। ਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਅੱਜ ਦੇ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਜੀ ਵਿੱਚ ਸਤਿਗੁਰੂ ਜੀ ਨੇ ਕੁਝ ਗਿਆਨ ਇੰਦਰੀਆਂ ਦੀ ਗੱਲ ਕੀਤੀ ਹੈ ਵੀ ਇਹਨਾਂ ਨੂੰ ਠੀਕ ਕਰੋ, ਇਹਨਾਂ ਦੀ ਵਰਤੋਂ ਠੀਕ ਕਰੋ। ਸਲੋਕ ਵਿੱਚ ਸਤਿਗੁਰੂ ਜੀ ਨੇ ਸੁਣਿੰਦੋ, ਸੁਣਨਾ ਕਿਹਦੇ ਰਾਹੀਂ, ਕੰਨਾਂ ਰਾਹੀਂ, ਕੰਨਾਂ ਦੀ ਗੱਲ ਕਰ ਦਿੱਤੀ ਕਿ ਕਿਆ ਸੁਣਿੰਦੋ ਕੋਲ, ਕਿ ਸਾਰੀ ਦਿਹਾੜੀ ਝੂਠ ਹੀ ਸੁਣੀ ਜਾਣਾ, ਨਿੰਦਿਆ ਹੀ ਲੋਕਾਂ ਦੀ ਸੁਣੀ ਜਾਣਾ, ਆਪਣੀ ਉਸਤਤ ਹੀ ਸੁਣੀ ਜਾਣਾ। ਪਰ ਕੰਨ ਤੇ ਇਸ ਕਰਕੇ ਦਿੱਤੇ ਸਨ ਕਿ ਇਹ ਸਰਵਣੋ ਮੇਰੇ ਹੋ ਸੱਚੇ ਸੁਣਨੇ ਨੂੰ ਪਠਾਏ। ਸੱਚ ਕੀ ਹੈ? ਪਰਮੇਸ਼ਰ ਦਾ ਨਾਮ, ਜੋ ਆਦਿ ਸੱਚ ਹੈ, ਜੁਗਾਦ ਸੱਚ ਹੈ, ਭੀ ਸੱਚ, ਨਾਨਕ ਹੋਸੀ ਭੀ ਸੱਚ। ਜਿਹਨੇ ਰਹਿੰਦੀ ਦੁਨੀਆਂ ਤੱਕ ਸੱਚ ਰਹਿਣਾ ਉਹ ਸੁਣਨਾ। ਤੇ ਭਾਗਾਂ ਵਾਲੇ ਨੇ ਸੁਣਦੇ ਵੀ ਨੇ ਸਤਿਗੁਰੂ ਦਾ ਕੀਰਤਨ, ਸਤਿਗੁਰੂ ਦੀ ਬਾਣੀ, ਸਤਿਗੁਰੂ ਦੇ ਗੁਰਮਤ ਵਿਚਾਰਾਂ, ਸ਼ਬਦ ਦੀ ਕਥਾ। ਪਰ ਸਤਿਗੁਰੂ ਜੀ ਸਾਨੂੰ ਸਾਰਿਆਂ ਨੂੰ ਉਪਦੇਸ਼ ਦੇ ਰਹੇ ਨੇ ਵੀ ਕੀ ਸੁਣੀ ਜਾ ਰਹੇ ਹੋ ਝੂਠ,
1: ਪਵਨ ਚਲਾ ਰਿਹਾ।
0: ਇਹ ਤੇ ਇਵੇਂ ਹੀ ਆ ਨਾ, ਜੇ ਪਦਾਰਥਾਂ ਦੀ ਬਾਬਤ ਸੁਣ ਰਹੇ ਹੋ, ਧਨ ਦੀ ਬਾਬਤ ਸੁਣ ਰਹੇ ਹੋ, ਤੇ ਜਿਵੇਂ ਰੁੱਖਾਂ ਦੇ ਪੱਤੇ ਝੜੇ ਪਏ ਨੇ, ਸੁੱਕਾ ਘਾਹ ਪਿਆ, ਹਵਾ ਦਾ ਬੁੱਲਾ ਆ ਉਹਨੇ ਵੀ ਉੱਡ ਜਾਣਾ, ਥੋੜੀ ਜਿਹੀ ਵੀ ਹਵਾ ਆਈ ਪੱਤੇ ਵੀ ਉੱਡ ਜਾਂਦੇ ਤੇ ਘਾਹ ਉੱਡ ਜਾਂਦਾ। ਇਵੇਂ ਜੋ ਸੁਣ ਰਹੇ ਹੋ ਨਾ, ਇਹ ਸਭ ਕੁਝ ਉੱਡ ਜਾਣਾ। ਪਰ ਜੇ ਪਰਮੇਸ਼ਰ ਦਾ ਨਾਮ ਸੁਣਿਆ ਹੁੰਦਾ ਉਹਨੇ ਹਿਰਦੇ ਵਿੱਚ ਵਸ ਜਾਣਾ ਸੀ, ਜਨਮ ਸਫਲ ਹੋ ਜਾਣਾ ਸੀ। ਬਸ ਇਹ ਵੰਜਨ ਪਵਨ ਚਲਾ ਰਿਹਾ, ਹਵਾ ਦੇ ਪਵਨ ਕਹੀਏ, ਹਵਾ ਦੇ ਬੁੱਲੇ ਨਾਲ ਇਹ ਸਭ ਕੁਝ ਉੱਡ ਜਾਣ ਵਾਲਾ, ਜੋ ਵੀ ਕੰਨਾਂ ਨਾਲ ਆਪਾਂ ਮਿਥਿਆ ਸੁਣ ਰਹੇ ਹਾਂ,
1: ਨਾਨਕ ਸੁਣੀਆ ਤੇ ਪ੍ਰਵਾਨ।
0: ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਮ ਦੀ ਮੋਹਰ ਛਾਪ ਲਾ ਕਰਕੇ ਬਖਸ਼ਿਸ਼ ਕਰਦੇ ਨੇ। ਸੁਣੀਅਰ ਸੁਣੀਅਰ ਕੰਨ ਜੋ ਸੁਣਦੇ ਨੇ, ਤੇ ਪ੍ਰਵਾਨ ਉਹੋ ਹੀ ਕੰਨ ਪ੍ਰਵਾਨ ਪ੍ਰਮਾਣਿਕ ਨੇ, ਸਫਲੇ ਨੇ,
1: ਜੋ ਸੁਣਦੇ ਸੱਜ ਧਣੀ।
0: ਕਿਹੜੇ ਜੀ ਪ੍ਰਵਾਨ ਨੇ, ਕਿਹੜੇ ਸਫਲੇ ਨੇ? ਜੋ ਧਣੀ ਉਸ ਖਸਮ ਅਕਾਲ ਪੁਰਖ ਪਰਮੇਸ਼ਰ ਦੀ ਉਸਤਤ ਬਾਣੀ ਕਹਿ ਲਓ, ਸਿਮਰਨ ਕਹਿ ਲਓ, ਉਸ ਦੀ ਕਥਾ ਸੁਣਦੇ ਹਨ। ਸੰਤ ਦੇ ਬੜੇ ਵਿਦਵਾਨਾਂ ਅਰਥ ਕੀਤੇ ਨੇ, ਇੱਕ ਇਹ ਵੀ ਹੈ ਵੀ ਇਹ ਜਸ ਤੇ ਸਤਿਗੁਰੂ ਜੀ ਜਸ ਰੂਪ ਸੰਤ ਦੇ ਸਿਰਲੇਖ ਹੇਠ ਬਖਸ਼ਿਸ਼ ਕਰਦੇ ਹਨ।
1: ਤਿੰਨ ਕੋਲ ਘੁਮਾਈ
0: ਅਸੀਂ ਉਹਨਾਂ ਗੁਰਮੁਖ

0: ਦਿਹਾੜੀ ਗੰਧਣ ਵਹਿਣੀ ਸੁਣਦੇ ਰਹਿੰਦੇ ਨੇ, ਵਿਸ਼ੇ ਵਿਕਾਰਾਂ ਦੀਆਂ ਗੱਲਾਂ ਸੁਣਦੇ ਰਹਿੰਦੇ ਨੇ। ਨਹੀਂ, ਜਿਨ ਪ੍ਰਭ ਸ੍ਰਵਣੀ ਸੁਣਿਆ ਰਾਮ, ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਪਰਮੇਸ਼ਰ ਦੀ ਉਸਤਤ ਕੰਨਾਂ ਨਾਲ ਸ੍ਰਵਣ ਕੀਤੀ ਹੈ,
1: ਸੇ ਸਹਿਜ ਸੁਹੇਲੇ,
0: ਉਹ ਸੁਤੇ ਸਿਰ ਹੀ ਅਡੋਲਤਾ ਵਾਲੀ ਅਵਸਥਾ ਵਿੱਚ, ਸਹਿਜ ਅਵਸਥਾ ਵਿੱਚ ਤੇ ਸੁਹੇਲੇ ਹੋ ਗਏ, ਸੁਖੀ ਹੋ ਗਏ।
1: ਜਿਨ ਹਰ ਹਰ ਰਸਨਾ ਬਣਿਆ ਰਾਮ,
0: ਪਹਿਲੋਂ ਸਤਿਗੁਰਾਂ ਨੇ ਕੰਨਾਂ ਦੀ ਗੱਲ ਕੀਤੀ ਸੁਣਨ ਦੀ, ਤੇ ਇੱਥੇ ਹੁਣ ਸਤਿਗੁਰੂ ਜੀ ਨੇ ਰਸਨਾ ਭਣਿਆ ਰਾਮ, ਭਣਿਆ ਤੋਂ ਭਾਵ ਉਚਾਰਨ ਕੀਤਾ ਜਪਿਆ, ਜਿਨ੍ਹਾਂ ਨੇ ਰਸਨਾ ਦੁਆਰਾ ਨਾਮ ਜਪਿਆ, ਕੰਨਾਂ ਦੁਆਰਾ ਸੁਣਿਆ, ਸਤਿਗੁਰੂ ਜੀ ਬਖਸ਼ਿਸ਼ ਕਰਦੇ, ਸੇ ਸਹਿਜ ਸੁਹੇਲੇ, ਉਹ ਆਤਮ ਅਕਡੋਡੋਲਤਾ ਵਿੱਚ ਸੁਤੇ ਸਿਜ ਸਹਿਜ ਅਵਸਥਾ ਵਿੱਚ ਟਿਕ ਗਏ।
1: ਸੇ ਸਹਿਜ ਸੁਹੇਲੇ ਗੁਣ ਅਮੁੱਲ,
0: ਜਿਹੜੇ ਸਹਿਜ ਅਵਸਥਾ ਵਿੱਚ ਆਤਮਿਕ ਅਡੋਲਤਾ ਵਾਲੀ ਅਵਸਥਾ ਵਿੱਚ ਟਿਕ ਗਏ ਤੇ ਗੁਣ ਹੈ ਅਮੁੱਲੇ, ਉਹਨਾਂ ਦੇ ਤੇ ਆਪਣੇ ਵੀ ਗੁਣ ਦੀ ਕਥਨ ਕੀਤੇ ਜਾ ਸਕਦੇ, ਜਿਹੜੇ ਰੱਬ ਦਾ ਰੂਪ ਹੋ ਗਏ ਤੇ ਉਸ ਅਮੋਲਕ ਪ੍ਰਭੂ ਦੇ ਗੁਣ ਜਿਨ੍ਹਾਂ ਨੇ ਗਾਏ।
1: ਜਗਤ ਉਦਾਹਰਣ ਆਏ,
0: ਸਤਿਗੁਰੂ ਜੀ ਬਖਸ਼ਿਸ਼ ਕਰਦੇ, ਉਹਨਾਂ ਦਾ ਆਪਣਾ ਤੇ ਪਾਰ ਉਤਾਰਾ ਹੋ ਗਿਆ, ਉਹ ਤੇ ਜਗਤ ਉਦਾਹਰਣ ਆਏ, ਉਹਨਾਂ ਦਾ ਸੰਗ ਕਰਕੇ, ਉਹਨਾਂ ਦਾ ਸਾਥ ਕਰਕੇ, ਉਹਨਾਂ ਦੀ ਸੰਗਤ ਕਰਕੇ ਜਗਤ ਉਧਾਰਨ ਆਏ। ਪਤਾ ਨੀ ਕਿੰਨਿਆਂ ਕੋ ਦਾ ਉਧਾਰ ਕਰ ਦਿੱਤਾ ਉਹਨਾਂ ਨੇ।
1: ਪੈ ਬੋਹਤ ਸਾਗਰ ਪ੍ਰਭ ਚਰਣਾ,
0: ਪੈਦਾਇਕ ਜੋ ਸੰਸਾਰ ਹੈ ਤੇ ਬੋਹਿਤ ਕਹੀਏ ਜਹਾਜ਼, ਜਿਵੇਂ ਸਮੁੰਦਰ ਪਾਰ ਕਰਨਾ ਹੋਵੇ ਜਹਾਜ਼ ਵਿੱਚ ਬੈਠ ਜਾਈਏ, ਲੋੜ ਹੀ ਨੀ ਪਤਾ ਕਰਨ ਦੀ ਵੀ ਇਹ ਡੂੰਘਾ ਕਿੰਨਾ ਗਿਆ, ਇਹਦੇ ਵਿੱਚ ਪਾਣੀ ਕਿੰਨਾ ਕੁ ਆ, ਕਿਉਂ ਜਦੋਂ ਜਹਾਜ਼ ਵਿੱਚ ਬੈਠ ਗਏ ਲੋੜ ਹੀ ਨਹੀਂ ਹੈ। ਇਵੇਂ ਜਿਹੜੇ ਗੁਰਸਿੱਖਾਂ ਨੇ, ਜਗਿਆਸੂਆਂ ਨੇ ਪਰਮੇਸ਼ਰ ਦਾ ਨਾਮ ਰੂਪੀ ਜਹਾਜ਼ ਵਿੱਚ ਚੜ੍ਹ ਗਏ, ਨਾਮ ਜਪਣਾ ਕੀਤਾ, ਨਾਮ ਨਾਲ ਜੁੜਨਾ ਕੀਤਾ, ਉਹਨਾਂ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਵੀ ਇੱਥੇ ਕਾਮ ਕੀ ਵਰਤ ਰਿਹਾ, ਇੱਥੇ ਕ੍ਰੋਧ ਕਿਵੇਂ ਵਰਤਦੇ ਆ, ਲੋਭ ਮੋਹ ਹੰਕਾਰ ਕੀ ਕਰ ਰਿਹਾ, ਸ਼ਬਦ ਸਪਰਸ਼ ਰੂਪ ਰਸ ਗੰਧ ਕੀ ਹੁੰਦੇ ਨੇ। ਜਿਹੜੇ ਪਰਮੇਸ਼ਰ ਦੇ ਨਾਮ ਰੂਪੀ ਜਹਾਜ਼ ਨਾਲ ਜੁੜ ਗਏ, ਪਰਮੇਸ਼ਰ ਦੇ ਨਾਮ ਰੂਪੀ ਚਰਣਾ ਕਮਲਾਂ ਨਾਲ ਜੁੜ ਗਏ,
1: ਇੱਥੇ ਪਾਰ ਲਗਾਏ,
0: ਸਤਿਗੁਰੂ ਜੀ ਬਖਸ਼ਿਸ਼ ਕਰਦੇ, ਪਤਾ ਹੀ ਨਹੀਂ ਅਕਾਲ ਪੁਰਖ ਪਰਮੇਸ਼ਰ ਜੀ ਨੇ ਕਿੰਨਿਆਂ ਕੋ ਨੂੰ ਇਸ ਭੈਦਾਇਕ ਸੰਸਾਰ ਸਮੁੰਦਰ ਤੋਂ ਡੁੱਬਣ ਨਹੀਂ ਦਿੱਤਾ, ਪਾਰ ਲੰਘਾ ਦਿੱਤਾ।
1: ਜਿਨ ਕਉ ਕਿਰਪਾ ਕਰੀ ਮੇਰੇ ਠਾਕੁਰ,
0: ਇੱਕ ਹੁੰਦਾ ਜੀ ਬੰਦਗੀ ਕਰਨੀ, ਤੇ ਉਸ ਤੋਂ ਅੱਗੇ ਗੁਰੂ ਦੇ ਹੱਥ ਹੁੰਦਾ ਉਸ ਬੰਦਗੀ ਨੂੰ ਭਾਗ ਲਾਉਣਾ, ਜਿਹਨੂੰ ਆਪਾਂ ਨਦਰ ਕਹਿ ਦਿੰਦੇ ਹਾਂ। ਬੰਦਗੀ ਕਰਨੀ, ਸਿਮਰਨ ਕਰਨਾ, ਸੇਵਾ ਕਰਨੀ, ਇਹ ਉਦਮ ਹੈ ਜਗਿਆਸੂ ਦਾ, ਇਸ ਨੂੰ ਭਾਗ ਲਾਉਣਾ, ਇਸ ਤੇ ਨਦਰ ਪਾਉਣੀ, ਇਸ ਤੇ ਮਿਹਰ ਕਰਨੀ, ਇਹ ਸਤਿਗੁਰੂ ਦੀ ਮਰਜ਼ੀ ਹੈ। ਜਿਨ ਕਉ ਕਿਰਪਾ ਕਰੀ ਮੇਰੇ ਠਾਕੁਰ, ਜਿਨ੍ਹਾਂ ਨੇ ਕੰਨਾਂ ਰਾਹੀਂ ਨਾਮ ਸਰਵਣ ਕੀਤਾ, ਰਸਨਾ ਰਾਹੀਂ ਨਾਮ ਜਪਿਆ, ਪਰ ਇਸ ਸੁਣੇ ਹੋਏ ਨਾਮ ਤੇ ਜਪੇ ਹੋਏ ਨਾਮ ਤੇ ਜਿਨ੍ਹਾਂ ਦੇ ਉੱਪਰ ਗੁਰੂ ਪਰਮੇਸ਼ਰ ਨੇ ਕਿਰਪਾ ਕੀਤੀ, ਨਦਰ ਕਰ ਦਿੱਤੀ,
1: ਜਿਨਕਾ ਲੇਖਾ ਨਾ ਗਣਿਆ,
0: ਉਹਨਾਂ ਦਾ ਫਿਰ ਧਰਮ ਰਾਜੇ ਦੀ ਦਰਗਾਹ ਵਿੱਚ ਲੇਖਾ ਨਹੀਂ ਗਿਣਿਆ ਜਾਂਦਾ।
1: ਕਹੋ ਨਾਨਕ ਤਿਸ ਘੋਲ ਘੁਮਾਈ,
0: ਸਤਿਗੁਰੂ ਜੀ ਦੋਵੇਂ ਪੱਖ ਰੱਖ ਕੇ, ਇੱਕ ਤੇ ਉੱਦਮ ਦਾ ਵੀ ਉੱਦਮ ਕਰਨਾ, ਨਾਮ ਜਪਣਾ, ਸੇਵਾ ਕਰਨੀ, ਸਿਮਰਨ ਕਰਨਾ, ਮਿਹਰ ਦੀ ਬਖਸ਼ਿਸ਼ ਦੀ ਗੱਲ ਵੀ ਕਰਕੇ, ਤੇ ਫਿਰ ਸਤਿਗੁਰੂ ਜੀ ਬਖਸ਼ਿਸ਼ ਕਰਦੇ, ਅਸੀਂ ਉਹਨਾਂ ਤੋਂ ਘੋਲ ਘੁਮਾਈ ਵਾਰ ਨੇ।

0: ਆਰਤੀ ਕਰਵਾਉਣ ਵਾਲੇ ਸਲੋਕ ਰਾਹੀਂ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ।
1: ਲੋਇਣ ਲੋਈ ਡਿੱਠ,
0: ਲੋਇਣ ਕਹੀਏ ਇਹ ਅੱਖਾਂ ਤੇ ਲੋਈ ਕਹੀਏ ਲੁਕਾਈ ਇਹ ਦੁਨੀਆ। ਇਹਨਾਂ ਅੱਖਾਂ ਦੇ ਰਾਹੀਂ ਇਸ ਦੁਨੀਆ ਨੂੰ ਵੇਖ ਵੇਖ ਕੇ ਵੇਖ ਵੇਖ ਕੇ
1: ਪਿਆਸ ਨਾ ਬੁੜਾ ਮੂੰਹ ਘਣੀ,
0: ਕਿਧਰੇ ਅੱਖਾਂ ਰੱਜ ਗਈਆਂ, ਅੱਖਾਂ ਦੀ ਪਿਆਸ ਮਿਟ ਗਈ। ਸਤਿਗੁਰੂ ਜੀ ਤੇ ਆਪਣੇ ਤੇ ਟੁਕਾ ਕੇ ਗੱਲ ਕਰ ਰਹੇ, ਇਹ ਤੇ ਉੱਤਮ ਵਕਤੇ ਪੁਰਖਾਂ ਦੀ ਗੱਲ ਹੁੰਦੀ ਹੈ, ਪਰ ਉਪਦੇਸ਼ ਤੇ ਸਾਨੂੰ ਹੈ ਕਿ ਸਾਡੀਆਂ ਅੱਖਾਂ ਸਾਰੀ ਉਮਰ ਰੂਪ ਵੇਖ ਵੇਖ ਕੇ, ਪਰਾਇਆ ਤਨ ਵੇਖ ਕੇ, ਪਰਾਇਆ ਧਨ ਵੇਖ ਕੇ ਕੀ ਰੱਜ ਗਈਆਂ। ਅੱਖੀ ਵੇਖ ਨਾ ਰੱਜੀਆਂ, ਬਹੁ ਰੰਗ ਤਮਾਸ਼ੇ, ਉਸਤਤ ਨਿੰਦਾ ਕੰਨ ਸੁਣਨ, ਰੋਵਣ ਤੇ ਹੱਸ। ਪਰ ਸਤਿਗੁਰੂ ਜੀ ਇੱਥੇ ਕਹਿਣਾ ਕੀ ਚਾਹੁੰਦੇ ਨੇ, ਜੇ ਇਹਨਾਂ ਅੱਖਾਂ ਦੇ ਰਾਹੀਂ ਕਿਧਰੇ ਗੁਰੂ ਦੇ ਦਰਸ਼ਨ ਕੀਤੇ ਹੁੰਦੇ, ਅੱਖਾਂ ਦੀ ਵਰਤੋਂ ਕਰਕੇ ਸੇਵਾ ਕੀਤੀ ਹੁੰਦੀ, ਅੱਖਾਂ ਦੇ ਰਾਹੀਂ ਰਸਤਾ ਵੇਖ ਕੇ ਗੁਰੂ ਦੇ ਦਵਾਰ ਤੇ ਆਏ ਹੁੰਦੇ, ਇਹਨਾਂ ਅੱਖਾਂ ਨੇ ਰੱਜ ਜਾਣਾ ਸੀ, ਪਰ ਵੇਖਿਆ ਹੀ ਨਹੀਂ। ਵੇਖਿਆ ਤੇ ਪਰਾਇਆ ਤਨ, ਪਰਾਇਆ ਧਨ ਪਦਾਰਥ ਦੁਨੀਆਂ ਵੇਖੀ ਗਏ, ਲੋਇਣ ਲੋਈ ਡਿੱਠ, ਇਹਨਾਂ ਅੱਖਾਂ ਦੇ ਨਾਲ ਦੁਨੀਆਂ ਹੀ ਵੇਂਦੇ ਰਹੇ ਤੇ ਪਿਆਸ ਨਾ ਬੁੱਝੇ ਮੂੰਹ ਘੜੀ। ਫਿਰ ਪਿਆਸ ਨਾ ਬੁੱਝੀ, ਸਗੋਂ ਇੰਜ ਹੋਇਆ ਜਿਉਂ ਪਾਵਕ ਇੰਧਣ ਨਹੀਂ ਤਰਾਪੈ। ਬਲਦੀ ਅੱਗ ਤੇ ਕਹਿੰਦੇ ਤੇਲ ਪਾਈ ਜਾਓ, ਕਦੀ ਅੱਗ ਨੇ ਕਿਹਾ ਮੈਂ ਰੱਜ ਗਈ ਹਾਂ। ਇਵੇਂ ਅੱਖਾਂ ਦੇ ਨਾਲ ਜੇ ਦੁਨੀਆਂ ਹੀ ਵੇਖੀ ਜਾਵਾਂਗੇ, ਤਨ ਧਨ ਵੇਖੀ ਜਾਵਾਂਗੇ, ਇਹਨਾਂ ਨੇ ਨਹੀਂ ਰੱਜਣਾ, ਪਰ ਜੇ ਗੁਰੂ ਦੇ ਦਰਸ਼ਨ ਕਰਾਂਗੇ ਇਹ ਅੱਖਾਂ ਨੇ ਸ਼ਾਂਤ ਹੋ ਜਾਣਾ। ਪਿਆਸ ਨਾ ਬੁੱਝੇ ਮੂੰਹ ਘਣੀ, ਸਤਿਗੁਰੂ ਜੀ ਬਖਸ਼ਿਸ਼ ਕਰਦੇ, ਦੁਨੀਆਂ ਵੇਖ ਕੇ ਅੱਖਾਂ ਦੀ ਪਿਆਸ ਨਹੀਂ ਬੁੱਝਦੀ।
1: ਨਾਨਕ ਸੇ ਅੱਖੜੀਆਂ ਬੇਅੰਨ,
0: ਉਹ ਤੇ ਅੱਖਾਂ ਹੋਰ ਹਨ, ਬੇਅੰਨ ਹੋਰ ਹਨ, ਜਿਨ

0: ਪਰ ਜਦੋਂ ਮਨੁੱਖ ਵਿਰਾਗ ਅਤੇ ਵਿਵੇਕ ਦੀ ਵਰਤੋਂ ਕਰਕੇ ਦੇਖਦਾ ਵੀ ਮੈਂ ਵੇਖਣਾ ਕੀ ਅਤੇ ਕੀ ਨਹੀਂ ਦੇਖਣਾ, ਜਿੰਨੀ ਦਸੰਦੋ ਮਾਪੇਰੀ ਸਤਿਗੁਰੂ ਬਖਸ਼ਿਸ਼, ਅੱਖਾਂ ਦੇ ਬਾਹਰੋਂ ਦੀ ਉਹ ਹੀ ਨੇ ਪਰ ਅੰਦਰ ਅੱਖਾਂ ਨੂੰ ਵੇਖਣ ਵਾਸਤੇ ਫੁਰਨਾ ਕੀ ਹੈ। ਜਿਨ੍ਹਾਂ ਨੇ ਨੇਕ ਫੁਰਨਾ ਕਰਕੇ ਗੁਰੂ ਦਰਸ਼ਨ ਕਰ ਲਏ, ਸਤਿਗੁਰੂ ਦੇ ਦਰਸ਼ਨ ਕਰ ਲਏ, ਅੱਖਾਂ ਨੂੰ ਵੇਖ ਕੇ ਨੇਕ ਕੰਮ ਕਰ ਲਏ, ਜਿਨ੍ਹਾਂ ਨੂੰ ਪਰਮੇਸ਼ਰ ਦੇ ਸਾਕਸ਼ਾਤ ਦਰਸ਼ਨ ਹੋ ਗਏ, ਸਤਿਗੁਰੂ ਜੀ ਬਖਸ਼ਿਸ਼ ਕਰਦੇ, ਉਹ ਅੱਖਾਂ ਹੋਰ ਹਨ।
1: ਸੰਤ
0: ਜਸ ਰੂਪੀ ਸਿਰਲੇਖ ਹੇਠ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ।
1: ਹਰ ਪ੍ਰਭ ਡਿਠਾ,
0: ਜਿਨ੍ਹਾਂ ਨੇ ਉਸ ਪਰਿਪੂਰਨ ਪਰਮਾਤਮਾ ਦੇ ਦਰਸ਼ਨ ਕਰ ਲਏ।

0: ਜਗਿਆਸੂ ਉਹ ਸਿੱਖ ਪਰਿਪੂਰਨ ਪਰਮਾਤਮਾ ਦੀ ਦਰਗਾਹ ਵਿੱਚ ਜਦੋਂ ਜਾਂਦੇ ਨੇ ਭਾ ਜਾਂਦੇ ਨੇ। ਉਹਨਾਂ ਨੂੰ ਵੇਖ ਕੇ ਅਕਾਲ ਪੁਰਖ ਨੂੰ ਵੀ ਚਾਅ ਚੜ੍ਹ ਜਾਂਦਾ ਕਿ ਇਹ ਜਿੱਤ ਕੇ ਆਏ ਨੇ ਲੁਕਾਈ ਨੂੰ, ਇਹ ਗੇੜਾ ਸਫਲਾ ਕਰ ਆਏ ਨੇ। ਉਹ ਸਾਚੀ ਦਰਗਹਿ ਭਾਣੇ ਰਾਮ ਭਾ ਜਾਂਦੇ ਨੇ, ਉਸ ਰਾਮ ਰਵੇ ਹੋਏ ਰਾਮ ਨੂੰ।
1: ਗੁਰੂ ਮਨ ਸੇ ਪ੍ਰਧਾਨ,
0: ਜਿਹੜੇ ਭਾ ਗਏ ਜਿਨ੍ਹਾਂ ਨੂੰ ਉਸ ਠਾਕੁਰ ਅਕਾਲ ਪੁਰਖ ਪਰਮੇਸ਼ਰ ਨੇ ਮੰਨ ਲਿਆ ਵੀ ਸੱਚਮੁੱਚ ਤੁਸੀਂ ਜਿੱਤ ਕੇ ਆਏ ਹੋ, ਅਸਲ ਦੇ ਵਿੱਚ ਉਹ ਪ੍ਰਧਾਨ ਨੇ ਇਸ ਲੋਕ ਤੇ ਵੀ ਤੇ ਦਰਗਾਹ ਵੀ। ਪ੍ਰਧਾਨ ਕਹੀਏ ਸ਼੍ਰੋਮਣੀ ਨੇ, ਵਿਸ਼ੇਸ਼ ਨੇ,
1: ਹਰ ਸਿੱਧੀ ਰੰਗ ਰਤ,
0: ਜੋ ਉਸ ਪਰਿਪੂਰਨ ਪਰਮਾਤਮਾ ਦੇ ਨਾਮ ਦੇ ਰੰਗ ਵਿੱਚ ਰਤੇ ਰਹੇ।
1: ਹਰ ਰਸ ਅਗਾਏ ਸਹਿਜ ਸਮਾਏ,
0: ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪ ਜਪ ਕੇ ਜਪ ਜਪ ਕੇ ਰਸ ਅਗਾਏ, ਰਸ ਆ ਗਿਆ ਤੇ ਅਗਾਏ ਰੱਜ ਗਏ। ਪ੍ਰਸ਼ਾਦਾ ਸਵੇਰੇ ਛਕਦਿਆਂ ਦੁਪਹਿਰੇ ਭੁੱਖ, ਦੁਪਹਿਰੇ ਛਕਦਿਆਂ ਸ਼ਾਮ ਨੂੰ ਭੁੱਖ, ਖਾਈ ਜਾਂਦੇ ਸਾਰੀ ਉਮਰ ਕਿਤੇ ਰੱਜ ਗਏ। ਪਰ ਪਰਮੇਸ਼ਰ ਦੇ ਨਾਮ ਦਾ ਰਸ ਅਜਿਹਾ ਭੁੱਖਾਂ ਮਿਟ ਜਾਂਦੀਆਂ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਪਰ ਗੱਲ ਆ ਵੀ ਖਾ ਕੀ ਰਹੇ ਹਾਂ, ਜੀਵ ਕੀ ਬੋਲ ਰਹੀ ਹੈ, ਜੋ ਬੋਲ ਰਹੀ ਹੈ ਉਹ ਖਾ ਰਹੀ ਹੈ। ਜੇ ਤੇ ਰੱਬ ਦਾ ਨਾਮ ਜਪ ਰਹੀ ਹੈ ਤੇ ਰੱਜ ਜਾਵਾਂਗੇ, ਤੇ ਜੇ ਨਿੰਦਿਆ ਉਸਤਤੀ ਕਰੀ ਗਈ ਤੇ ਫਿਰ ਤੇ ਨਹੀਂ ਰੱਜਣਾ, ਫਿਰ ਤੇ ਅਗਾਏ, ਫਿਰ ਨਹੀਂ ਅਗਾਹ ਹੋਣਾ, ਰੱਜ ਨਹੀਂ ਹੋਣਾ, ਹਰ ਰਸ ਅਗਾਏ। ਪਰ ਜਿਨ੍ਹਾਂ ਨੇ ਨਾਮ ਜਪਿਆ, ਨਾਮ ਦੇ ਰਸ ਦੇ ਨਾਲ ਉਹ ਸ਼ਰਾਸ਼ਾਰ ਹੋ ਗਏ।
1: ਘੱਟ ਘੱਟ ਰਮਈਆ ਜਦ,
0: ਤੇ ਰਸ ਦੇ ਨਾਲ ਰੱਜ ਗਏ ਤੇ ਸਹਿਜ ਸਮਾਏ, ਆਤਮਕ ਅਡੋਲਤਾ ਸਹਿਜ ਅਵਸਥਾ ਵਿੱਚ ਆ ਗਏ। ਤੇ ਘੱਟ ਘੱਟ ਰਮਈਆ ਜਾਤੇ, ਉਹਨਾਂ ਨੂੰ ਹਰ ਥਾਂ ਹਰ ਇੱਕ ਦੇ ਹਿਰਦੇ ਦੇ ਵਿੱਚ, ਹਰ ਕਣ ਕਣ ਜਰੇ ਜਰੇ ਦੇ ਵਿੱਚ ਰਮਈਆ ਜੋ ਰਮਿਆ ਹੋਇਆ ਉਹ ਦਿਖਾਈ ਦੇਣ ਲੱਗ ਪਿਆ।
1: ਸੇ ਸੱਜਣ ਸੰਤ ਸੇ ਸੁਖੀ,
0: ਸਤਿਗੁਰੂ ਜੀ ਫਰਮਾਉਂਦੇ ਅਸਲ ਦੇ ਵਿੱਚ ਉਹ ਸੱਜਣ ਨੇ, ਉਹ ਸ਼ਾਂਤ ਆਤਮਾਵਾਂ ਜਿਨ੍ਹਾਂ ਸਾਸ ਗਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਉਹ ਸੱਜਣ ਕਹੀਏ ਉਹਨਾਂ ਨੂੰ ਸੰਤ ਕਹਿਣਾ ਬਣਦਾ, ਸੋਈ ਸੇਈ ਸੱਜਣ ਸੰਤ ਸੇ ਸੁਖੀਏ, ਤੇ ਅਸਲ ਦੇ ਵਿੱਚ ਉਹ ਹੀ ਸੁਖੀ ਹਨ।
1: ਠਾਕੁਰ ਆਪਣੇ ਭਾਣ,
0: ਜਿਨ੍ਹਾਂ ਨੇ ਰਜਾ ਲਿਆ ਖਸਮ ਨੂੰ ਮਾਲਕ ਨੂੰ, ਭਾ ਗਏ ਆਪਣੇ ਠਾਕੁਰ ਨੂੰ।
1: ਕਹੋ ਨਾਨਕ ਜਿਨ ਹਰ ਪ੍ਰਭ ਡਿਠਾ,
0: ਸਤਿਗੁਰੂ ਜੀ ਬਖਸ਼ਿਸ਼ ਕਰਦੇ ਜਿਨ੍ਹਾਂ ਨੇ ਉਸ ਪਰਮੇਸ਼ਰ ਦੇ

0: ਸੁਣੀਆਂ ਇਹ ਦੇਹ ਵਿਹੜੇ ਦੇ ਵਿੱਚ ਕੁਝ ਨਾ ਹੋਵੇ ਕਹਿ ਦਿੰਦੇ ਨਾ ਸੁਣੀਆਂ ਆਪਾਂ ਕਹਿਣਾ ਮੇਰਾ ਤੇ ਪ੍ਰਸ਼ਾਦਿਆਂ ਨਾਲ ਵੀ ਪੇਟ ਭਰਿਆ ਪਿਆ ਬੜਾ ਕੁਝ ਮੈਂ ਛਕਿਆ ਪਰ ਸਤਿਗੁਰੂ ਜੀ ਨੇ ਸ਼ੁਰੂਆਤ ਜਿੱਥੋਂ ਕੀਤੀ ਨਾ ਵੀ ਕੰਨਾਂ ਨਾਲ ਜੇ ਤੇ ਹੋਰ ਹੀ ਕੁਝ ਸੁਣਿਆ ਜੀਵ ਨਾਲ ਕੁਝ ਹੋਰ ਹੀ ਜਪਿਆ ਫਿਰ ਇਹ ਹਿਰਦਾ ਰੂਪੀ ਇਹ ਸਰੀਰ ਦੇ ਵਿੱਚ ਹਿਰਦਾ ਰੂਪੀ ਘਰ ਖਾਲੀ ਰਹਿਣਾ ਹੈ
1: ਨਾਨਕ ਸਫਲ ਜਨਮ
0: ਉਹਨਾਂ ਦਾ ਤੇ ਮਨੁੱਖਾ ਜਨਮ ਸਫਲਾ ਹੋ ਗਿਆ ਸਹਿਤ ਫਲ ਦੇ ਹੋ ਗਿਆ
1: ਜੈ ਕੱਟ ਉੱਠਾ ਸੱਚ ਧਣੀ
0: ਇਹਨਾਂ ਨੇ ਕੰਨਾਂ ਰਾਹੀਂ ਨਾਮ ਸਰਵਣ ਕੀਤਾ ਜੀਵ ਰਾਹੀਂ ਨਾਮ ਜਪਿਆ ਤੇ ਜਿਨ੍ਹਾਂ ਦੇ ਫਿਰ ਹਿਰਦੇ ਰੂਪੀ ਘਰ ਦੇ ਵਿੱਚ ਘਟ ਗਈਏ ਹਿਰਦੇ ਦੇ ਵਿੱਚ ਵੱਠਾ ਸੱਚ ਧਣੀ ਨਾਮ ਅਤੇ ਨਾਮੀ ਵਸ ਗਿਆ
1: ਸੰਤ
0: ਸਤਿਗੁਰੂ ਜੀ ਸੰਤ ਦੁਆਰਾ ਬਖਸ਼ਿਸ਼ ਕਰਦੇ ਹਨ
1: ਉਹਨਾਂ
0: ਦੇ ਉੱਤੋਂ ਅਸੀਂ ਆਪਣੇ ਸਰੀਰ ਦੇ ਟੋਟੇ ਟੋਟੇ ਕਰਕੇ ਇਸ ਸਰੀਰ ਨੂੰ ਵਾਰ ਦੇਣਾ ਕਰੀਏ
1: ਮੇਰਾ ਹਰ ਪ੍ਰਭ ਡੀਠਾ ਰਾਮ
0: ਜਿਹਨਾਂ ਦੀ ਘਾਲਣਾ ਥਾਈ ਪੈ ਗਈ ਜਿਹਨਾਂ ਨੂੰ ਸਾਕਸ਼ਾਤ ਪਰਮੇਸ਼ਰ ਦੇ ਦਰਸ਼ਨ ਹੋ ਗਏ
1: ਜਨ ਚਾਖ ਅਗਾਣੇ
0: ਉਹਨਾਂ ਦੀਆਂ ਫਿਰ ਉਹਨਾਂ ਜਨਾਂ ਦੀਆਂ ਉਹਨਾਂ ਗੁਰਮੁਖਾਂ ਦੀਆਂ ਚਾਕ ਕਹੀਏ ਇਹ ਨੇਤਰ ਅਗਾਣੇ ਰੱਜ ਗਈਆਂ ਅੱਖੀਆਂ
1: ਹਰ ਹਰ ਅੰਮ੍ਰਿਤ ਮਿੱਠਾ ਰਾਮ
0: ਉਹਨਾਂ ਨੇ ਚਾਕ ਕਹੀਏ ਪਰਮੇਸ਼ਰ ਦੇ ਨਾਮ ਨੂੰ ਚਖਿਆ ਜਪਿਆ ਅਗਾਏ ਰੱਜ ਗਏ ਹਰ ਹਰ ਅੰਮ੍ਰਿਤ ਮਿੱਠਾ ਰਾਮ ਉਹਨਾਂ ਨੂੰ ਫਿਰ ਪਰਮੇਸ਼ਰ ਦਾ ਨਾਮ ਮਿੱਠਾ ਲੱਗਣ ਲੱਗ ਪਿਆ ਰਸ ਆਉਣ ਲੱਗ ਪਿਆ ਉਹ ਫਿਰ ਕੰਨਾਂ ਦੁਆਰਾ ਜੀਭ ਦੁਆਰਾ ਗਲਤ ਨਾ ਸੁਣਦੇ ਤੇ ਨਾ ਬੋਲਦੇ ਹਨ
1: ਹਰ ਮਨ ਹੈ ਮਿੱਠਾ ਪ੍ਰਭੂ ਤੂਠਾ
0: ਜਿਨ੍ਹਾਂ ਨੂੰ ਫਿਰ ਪਰਮੇਸ਼ਰ ਦਾ ਨਾਮ ਮਿੱਠਾ ਲੱਗਣ ਲੱਗ ਪਿਆ ਸਤਿਗੁਰੂ ਜੀ ਕਹਿੰਦੇ ਉਹਨਾਂ ਦੇ ਉੱਪਰ ਫਿਰ ਰੱਬ ਤਰੁੱਠ ਪੈਂਦਾ ਪਰਮੇਸ਼ਰ ਜੀ
1: ਉਠਾ ਸੁਖ ਭਏ
0: ਉਹਨਾਂ ਦੇ ਫਿਰ ਅੰਦਰ ਅੰਮ੍ਰਿਤ ਨਾਮ ਦਾ ਅੰਮ੍ਰਿਤ ਰਸ ਜਿਹੜਾ ਰੂਠਾ ਵਸ ਗਿਆ ਤੇ ਵਸਣ ਦੇ ਨਾਲ ਉਹ ਫਿਰ ਸੁਖੀ ਹੋ ਗਏ ਲੋਕ ਸੁਖੀਏ ਪਰਲੋਕ ਸੁਖ

0: ਤਨ ਕਰਕੇ ਤਨ ਦੇ ਦੁੱਖਾਂ ਦਾ ਨਾਸ ਹੋ ਗਿਆ।
1: ਜਪ ਜਗ ਜਾਏ
0: ਜਿਨ੍ਹਾਂ ਨੇ ਉਸ ਜਗਤ ਦੇ ਈਸ਼ ਪਰਿਪੂਰਨ ਪਰਮਾਤਮਾ ਨੂੰ ਈਸ਼ ਜੈ ਜੈ ਉਸ ਈਸ਼ ਈਸ਼ਵਰ ਪਰਿਪੂਰਨ ਪਰਮਾਤਮਾ ਦੀ ਜੈ ਜੈਕਾਰ ਕੀਤੀ ਜਪਿਆ ਤੇ ਫਿਰ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਣਹਾਰਾ। ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਦੀ

0: ਮੋਹੰਕਾਰ ਵਸ ਵਿੱਚ ਆ ਗਏ
1: ਪੰਚ ਤੇ ਸੰਗ ਟੁੱਟਾ
0: ਇਹਨਾਂ ਪੰਜਾਂ ਦੇ ਨਾਲੋਂ ਫਿਰ ਉਹਨਾਂ ਦਾ ਰਿਲੇਸ਼ਨ ਨਾਤਾ ਟੁੱਟ ਗਿਆ
1: ਕਹੋ ਨਾਨਕ ਤਿੰਨ ਖੰਨੀਆਂ ਵੰਨੀਆਂ
0: ਸਤਿਗੁਰੂ ਜੀ ਬਖਸ਼ਿਸ਼ ਕਰਦੇ ਅਸੀਂ ਉਹਨਾਂ ਤੋਂ ਵਾਰ ਨੇ ਬਲਹਾਰ ਨੇ ਇਸ ਸਰੀਰ ਨੂੰ ਟੋਟੇ ਟੋਟੇ ਕਰਕੇ ਵਾਰ ਦੇਣਾ ਕਰੀਏ
1: ਜਿਨਗਤ ਮੇਰਾ ਹਰ ਪ੍ਰਭ ਬੂਠਾ
0: ਉਹਨਾਂ ਦੇ ਉੱਪਰੋਂ ਜਿਨ੍ਹਾਂ ਦੇ ਘਾਟ ਕਹੀਏ ਹਿਰਦੇ ਰੂਪੀ ਘਰ ਦੇ ਵਿੱਚ ਪਰਮੇਸ਼ਰ ਆਣ ਕੇ ਵਸ ਗਿਆ
1: ਸਲੋਕ
0: ਲੋਕ ਦੀ ਪ੍ਰਾਪਤੀ ਕਰਵਾਉਣ ਵਾਲੇ ਸਲੋਕ ਦੁਆਰਾ ਸਤਿਗੁਰੂ ਜੀ ਬਖਸ਼ਿਸ਼

0: ਭੈਦਾਇਕ ਸੰਸਾਰ ਸਮੁੰਦਰ ਵਿੱਚ ਡੁੱਬਣ ਤੋਂ ਕਾਢਿਆ, ਕੱਢ ਲਿਆ, ਰੱਖ ਲਿਆ ਉਸ ਪਰਮੇਸ਼ਰ ਨੇ।
1: ਨਾਨਕ ਦਾਨ ਸਤ
0: ਸਤਿਗੁਰੂ ਜੀ ਬਖਸ਼ਿਸ਼ ਕਰਦੇ, ਇਹ ਗੱਲ ਸੱਚ ਕਰਕੇ ਸਤ ਕਰਕੇ ਜਾਣਨਾ ਕਰੀਏ।
1: ਸੰਤ ਨਾ ਬਾਹਰ
0: ਪਰਮੇਸ਼ਰ ਆਪਣੇ ਪਿਆਰਿਆਂ ਦੇ ਨਾਲ ਬਹੁਤ ਪਿਆਰ ਕਰਦਾ, ਉਹਨਾਂ ਤੋਂ ਉਲਟ ਨਹੀਂ ਚੱਲਦਾ, ਉਹਨਾਂ ਦੇ ਨਾਲ ਹੀ ਰਹਿੰਦਾ ਹੈ।
1: ਸੰਤ
0: ਸਤਿਗੁਰੂ ਜੀ ਸੰਤ ਦੁਆਰਾ ਬਖਸ਼ਿਸ਼ ਕਰਦੇ ਹਨ।
1: ਮੇਲ ਗਾਲ ਗਲ ਹੋ ਖਟਾਨਾ ਰਾਮ
0: ਹੇਠ ਬਣ ਗਈ ਜਗਿਆਸੂ ਦੀ, ਕੰਨਾਂ ਰਾਹੀਂ ਸੁਣਨਾ, ਜੀਭ ਰਾਹੀਂ ਜਪਣਾ, ਜਦੋਂ ਇਹਦਾ ਥਾਏ ਪੈ ਗਿਆ ਤੇ ਜਲ ਜਲੇ ਖਟਾਨਾ, ਜਿਵੇਂ ਜਲ ਜਲ ਦੇ ਵਿੱਚ ਸਮਾ ਜਾਂਦਾ, ਅਭੇਦ ਹੋ ਜਾਂਦਾ, ਇਹ ਆਤਮਾ ਪਰਮਾਤਮਾ ਵਿੱਚ ਲੀਨ ਹੋ ਗਈ।
1: ਸੰਗ ਜੋਤੀ ਜੋਤ ਮਿਲਾਨਾ ਰਾਮ
0: ਉਹਨਾਂ ਦੀ ਫਿਰ ਜੋਤੀ ਜੋਤ ਰਲੀ, ਸੰਪੂਰਨ ਥੀਆ ਰਾਮ, ਘਾਲਣਾ ਸਫਲਾ ਹੋ ਗਈ।
1: ਸਮਾਏ ਪੂਰਨ ਪੁਰਖ ਕਰਤੇ
0: ਜਿਹੜੇ ਉਸ ਪਰਿਪੂਰਨ ਪਰਮਾਤਮਾ ਵਿੱਚ ਸਮਾਏ ਕਹੀਏ, ਅਭੇਦ ਹੋ ਗਏ ਉਸ ਪਰਿਪੂਰਨ ਪੁਰਖ ਵਧਾਤੇ ਅਕਾਲ ਪੁਰਖ ਦੇ ਵਿੱਚ,
1: ਆਪ ਅਭੇ ਜਾਣੀਆ
0: ਫਿਰ ਉਸ ਪਰਿਪੂਰਨ ਪਰਮਾਤਮਾ ਦੇ ਵਿੱਚ ਜਦੋਂ ਅਭੇਦ ਹੋ ਗਏ, ਉਸ ਨੂੰ ਜਾਣ ਤੇ ਲੈਂਦੇ ਨੇ ਪਰ ਦੱਸਣ ਜੋਗੇ ਨਹੀਂ ਰਹਿੰਦੇ।
1: ਤਹ ਸੁਣ ਸਹਿਜ ਸਮਾਦ ਲਾਗੀ,
0: ਕਿਉਂਕਿ ਫਿਰ ਉਹ ਅਫੁਰ ਅਵਸਥਾ ਵਿੱਚ ਪਹੁੰਚ ਜਾਂਦੇ ਨੇ, ਪਤਾ ਤੇ ਲੱਗ ਜਾਂਦਾ, ਰੱਬ ਨੂੰ ਮਿਲ ਤੇ ਜਾਂਦੇ ਨੇ, ਅਭੇਦ ਤੇ ਹੋ ਜਾਂਦੇ ਨੇ, ਪਰ ਅਫੁਰ ਅਵਸਥਾ ਵਿੱਚ ਸਹਿਜ ਸਮਾਦ ਖਮੋਸ਼ ਹੋ ਜਾਂਦੇ ਨੇ।
1: ਏਕ ਏਕ ਵਖਾਣੀਆ
0: ਜੇ ਬੋਲਦੇ ਨੇ ਤੇ ਇੱਕ ਪਰਮੇਸ਼ਰ ਨੂੰ ਹੀ ਵਖਾਣਦੇ, ਉਸਤਤ ਕਰਦੇ, ਯਾਦ ਕਰਦੇ ਨੇ।
1: ਆਪ ਗੁਪਤਾ ਆਪ ਮੁਗਤਾ
0: ਨੂੰ ਫਿਰ ਪਤਾ ਲੱਗ ਜਾਂਦਾ, ਹੁਣ ਆਪਾਂ ਨੂੰ ਨਹੀਂ ਦਿਖਾਈ ਦਿੰਦਾ ਵੀ ਪਰਮਾਤਮਾ ਹਰ ਵਿੱਚ ਹੈ, ਹਰ ਕਣ ਕਣ ਵਿੱਚ ਹੈ, ਕਿਉਂਕਿ ਸਾਡੇ ਵਾਸਤੇ ਉਹ ਗੁਪਤ ਆ, ਪਰ ਉਹਨਾਂ ਦੇ ਵਾਸਤੇ ਉਹ ਪ੍ਰਗਟ ਹੋ ਜਾਂਦਾ ਤੇ ਆਪ ਮੁਕਤਾ। ਉਹ ਹਰ ਥਾਂ ਵਿੱਚ ਉਹਨਾਂ ਨੂੰ ਇਹ ਵੀ ਪਤਾ ਲੱਗ ਜਾਂਦਾ ਵੀ ਉਹ ਹਰ ਥਾਂ ਹਰ ਕਣ ਕਣ ਦੇ ਵਿੱਚ ਸਮਾਇਆ, ਸਾਡੇ ਸਰੀਰਾਂ ਦੇ ਵਿੱਚ ਵੀ ਬੈਠਾ, ਪਰ ਇਹ ਹਰ ਥਾਂ ਦੇ ਵਿੱਚ ਰਮਿਆ ਹੋਇਆ ਰਹੇ।

0: ਨਾਸ ਹੋ ਗਿਆ ਤੇ ਗੁਣ ਬਿਨਾਸੇ ਭਰਮ ਅਤੇ ਭੈ ਨਾਸ ਹੋ ਗਿਆ।
1: ਮਿਲ ਜਲ ਜਲ ਹੇ ਖਟਾਨਾ
0: ਉਹਨਾਂ ਦੀ ਫਿਰ ਘਾਲਣਾ ਥਾਈ ਪੈ ਗਈ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਉਹਨਾਂ ਦਾ ਫਿਰ ਉਹਨਾਂ ਨੇ ਇਸ ਸਰੀਰ ਦੇ ਗਿਆਨ ਇੰਦਰੀਆਂ ਨੂੰ ਸਫਲਿਆ ਕਰ ਲਿਆ ਇਸ ਮਨੁੱਖਾ ਜਨਮ ਦੇ ਗੇੜੇ ਨੂੰ ਸਫਲਿਆ ਕਰ ਲਿਆ ਵਾਰ ਵਾਰ ਜੰਮਣ ਮਰਨ ਦੇ ਗੇੜ ਤੋਂ ਖਹਿੜਾ ਛੁੱਟ ਗਿਆ ਪਰ ਜਿਨ੍ਹਾਂ ਨੇ ਕੰਨਾਂ ਰਾਹੀਂ ਨਾਮ ਸੁਣਿਆ ਜੀਭ ਰਾਹੀਂ ਨਾਮ ਜਪਿਆ ਹੱਥਾਂ ਕਰਕੇ ਸੇਵਾ ਕੀਤੀ ਇਸ ਸਰੀਰ ਨੂੰ ਸੇਵਾ ਸਿਮਰਨ ਵਿੱਚ ਲਾਇਆ। ਸ਼ਬਦ ਤੇ ਲੰਬੇਰਾ ਸੀ ਪਰ ਵਿਸਥਾਰ ਮੰਗਦਾ ਸੀ ਪਰ ਸਮੇਂ ਦੀ ਆਪਣੀ ਸੀਮਾ ਇੱਥੇ ਹੀ ਸ੍ਰੀ ਮੁੱਖ ਵਾਕ ਸਾਹਿਬ ਜੀ ਦੀ ਸੰਪੂਰਨਤਾ ਅੱਖਰੀ ਅਰਥਾਂ ਦੀ ਆਓ ਜੋ ਲੜੀਵਾਰ ਕਥਾ ਇਸ ਅਸਥਾਨ ਤੇ ਚੱਲ ਰਹੀ ਹੈ ਇੱਕ ਸ਼ਬਦ ਦੀ ਲੜੀਵਾਰ ਕਥਾ ਨਾਲ ਸੁਣਨਾ ਜੁੜਨਾ ਕਰੀਏ ਇੱਕ ਵਾਰੀ ਫੇਰ ਸਤਿਗੁਰੂ ਜੀ ਨੂੰ ਯਾਦ ਕਰੀਏ ਹਾਜ਼ਰੀ ਲਵਾਈਏ ਆਖੋ ਜੀ।

ਭਾਗ ਵਿੱਚ ਅੱਜ ਦਾ ਜੋ ਸ਼ਬਦ ਹੈ ਜੋ ਬਾਣੀ ਹੈ ਭਗਤ ਰਵਿਦਾਸ ਜੀ ਉਹ ਕੀ ਸਤਿਗੁਰੂ ਜੀ ਬੜੇ ਸਤਿਕਾਰ ਨਾਲ ਭਗਤਾਂ ਦਾ ਨਾਮ ਲੈਂਦੇ ਨੇ ਲਿਖਦੇ ਨੇ ਭਗਤ ਰਵਿਦਾਸ ਜੀ ਉਹ ਕੀ ਜੀ ਕਹਿ ਕੇ ਸਤਿਗੁਰੂ ਜੀ ਨੇ ਲਿਖਿਆ ਭਗਤ ਰਵਿਦਾਸ ਜੀਓ ਦੀ ਪਾਵਨ ਪਵਿੱਤਰ ਰਸਨਾ ਦੁਆਰਾ ਅੱਜ ਦਾ ਸ਼ਬਦ ਰਾਗ ਕਿਦਾਰਾ ਵਿੱਚ ਉਚਾਰਨ ਕੀਤਾ ਹੋਇਆ ਹੈ। ਇੱਕ ਓਅੰਕਾਰ ਪਰਿਪੂਰਨ ਪਰਮਾਤਮਾ।

0: ਤੇ ਦਾਨ ਲੈਣਾ ਤੇ ਜੱਗ ਕਰਨਾ ਤੇ ਜੱਗ ਕਰਾਉਣਾ, ਇਹ ਛੇ ਕਰਮ ਸਤਿਗੁਰੂ ਜੀ ਨੇ ਉਹਨਾਂ ਖੱਟ ਕਰਮਾਂ ਦਾ ਜ਼ਿਕਰ ਕੀਤਾ। ਤੇ ਖੱਤਰੀ ਨੂੰ ਫਿਰ ਤਿੰਨ ਕਰਮ ਹੀ ਦਿੱਤੇ ਸਨ, ਵੀ ਦਾਨ ਦੇ ਸਕਦਾ, ਜੱਗ ਕਰਾ ਸਕਦਾ ਤੇ ਵਿਦਿਆ ਪੜ੍ਹ ਸਕਦਾ, ਪਰ ਨਾ ਕਿਸੇ ਨੂੰ ਵਿਦਿਆ ਪੜ੍ਹਾ ਸਕਦਾ, ਨਾ ਜੱਗ ਕਰ ਸਕਦਾ ਤੇ ਨਾ ਕਿਸੇ ਕੋਲੋਂ ਦਾਨ ਲੈ ਸਕਦਾ। ਬ੍ਰਾਹਮਣ ਵਰਗ ਨੇ ਛੇ ਰੱਖੇ ਸਨ, ਖੱਤਰੀ ਵਰਗ ਨੂੰ ਤਿੰਨ ਦੇ ਦਿੱਤੇ। ਤੇ ਅੱਗੇ ਫਿਰ ਆ ਗਿਆ ਵੈਸ਼, ਤੇ ਵੈਸ਼ ਕੋਲੋਂ ਦਾਨ ਕਰਾਉਣ ਦੀ ਵੀ ਖੋਹ ਲਈ ਸੀ, ਉਹ ਕੇਵਲ ਦਾਨ ਦੇ ਸਕਦਾ ਤੇ ਵਿਦਿਆ ਪੜ੍ਹ ਸਕਦਾ, ਪਰ ਜੱਗ ਨਾ ਕਰ ਸਕਦਾ ਨਾ ਕਰਵਾ ਸਕਦਾ ਸੀ। ਇਵੇਂ ਕਰਮਾਂ ਦੀ ਵੰਡ ਵੀ ਕਰ ਦਿੱਤੀ ਸੀ ਤੇ ਦਿਹਾੜਿਆਂ ਦੀ, ਤਿਉਹਾਰਾਂ ਦੀ ਵੰਡ ਵੀ ਕਰ ਦਿੱਤੀ ਸੀ। ਵਿਸਾਖੀ ਦਾ ਤਿਉਹਾਰਾ ਇਹ ਬ੍ਰਾਹਮਣ ਵਰਗ ਨੇ ਰੱਖਿਆ ਸੀ, ਖੱਤਰੀ ਨੂੰ ਦੁਸਹਿਰੇ ਦਾ ਦਿੱਤਾ ਸੀ ਕਿਉਂਕਿ ਸ਼ਸਤਰਧਾਰੀ ਹੋ ਕਰਕੇ ਰੱਖਿਆ ਕਰਨੀ ਪਰਜਾ ਦੀ, ਇਹ ਵੀ ਕਰਮ ਦਿੱਤਾ ਸੀ। ਤੇ ਅੱਗੇ ਫਿਰ ਵੈਸ਼ ਨੂੰ ਦਿੱਤਾ ਸੀ ਦੀਵਾਲੀ ਦਾ ਤਿਉਹਾਰ, ਤੇ ਸ਼ੂਦਰ ਨੂੰ ਇੱਕੋ ਹੀ ਕਰਮ ਦਿੱਤਾ ਸੀ ਦੂਜਿਆਂ ਦੀ ਸੇਵਾ ਕਰਨੀ, ਤੇ ਤਿਉਹਾਰ ਦਿੱਤਾ ਸੀ ਹੋਲੀ। ਤਾਂ ਹੀ ਸਤਿਗੁਰਾਂ ਨੇ ਹੋਲੀ ਨੂੰ ਫਿਰ ਬਦਲ ਕੇ ਕਿਹਾ ਸੀ, ਔਰਨ ਕੀ ਹੋਲੀ ਮਮ ਹੋਲਾ ਕਹਿਓ ਕਿਰਪਾ ਨਦ ਬਚਨ ਅਮੋਲਾ। ਸਤਿਗੁਰੂ ਜੀ ਨੇ ਸਭ ਕੁਝ ਮੇਟ ਦਿੱਤਾ ਸੀ, ਪਰ ਭਗਤ ਰਵਿਦਾਸ ਜੀ ਜ਼ਿਕਰ ਕਰਦੇ ਕਿ ਆਪਣੇ ਆਪ ਨੂੰ ਕੁੱਲ ਸੰਯੁਕਤ ਉੱਚੀ ਕੁੱਲ ਦੇ ਸਹਿਤ ਸਮਝੇ ਤੇ ਛੇ ਕਰਮ ਵੀ ਕਰਦਾ ਹੋਵੇ।
1: ਹਰ ਭਗਤ ਹਿਰਦਾ ਨਾਹਿ,
0: ਜੇ ਪਰਮੇਸ਼ਰ ਦੀ ਪ੍ਰੇਮਾ ਭਗਤੀ ਹਿਰਦੇ ਵਿੱਚ ਨਹੀਂ, ਨਾਮ ਜਪਦਾ ਨਹੀਂ ਪਰ ਆਪਣੇ ਆਪ ਨੂੰ ਕੁੱਲ ਉੱਚੀ ਦਾ ਕਹੀ ਜਾਵੇ, ਕਰਮ ਕਾਂਡ ਕਰੀ ਜਾਵੇ।
1: ਚਰਨ ਅਰਬਿੰਦ ਨਾ ਕਥਾ ਭਾਵੈ,
0: ਚਰਨ ਅਰਬਿੰਦ ਪਰਮੇਸ਼ਰ ਦੇ ਚਰਨਾਂ ਕਮਲਾਂ ਦੀ ਕਥਾ ਭਾਵੇ ਨਾ, ਕੰਨਾਂ ਨਾਲ ਪਰਮੇਸ਼ਰ ਦੀਆਂ ਬਾਤਾਂ ਸੁਣੇ ਨਾ। ਚਰਨ ਕਮਲ ਪਰਮੇਸ਼ਰ ਦੇ ਕੀ ਨੇ, ਨਾਮ, ਨਾਮ ਦੀ ਕਥਾ ਹੀ ਨਾ ਸੁਣੇ, ਨਾਮ ਦੀ ਵਿਚਾਰ ਕੰਨਾਂ ਨਾਲ ਸੁਣੇ ਹੀ ਨਾ। ਤੇ ਅੱਗੇ ਫਿਰ ਬੜਾ ਸਖਤ ਸ਼ਬਦ ਭਗਤ ਜੀ ਨੇ ਵਰਤਿਆ ਹੈ,
1: ਤੁਲ ਸਮਾਨ
0: ਭਗਤ ਜੀ ਕਹਿੰਦੇ ਉਹ ਤੇ ਸੁਪਚਿਆ ਚੰਡਾਲ, ਇਹਦਾ ਅਖਰੀ ਅਰਥ ਆ ਗੁਰਮੁਖੋ। ਭਗਤ ਕਬੀਰ ਜੀ ਕਹਿੰਦੇ ਬਸ ਵਿਖਾਵਾ ਕਰੀ ਜਾਵੇ ਕਿ ਕੁੱਲ ਮੇਰੀ ਉੱਚੀ ਹੈ, ਕਰਮ ਮੈਂ ਬੜੇ ਕਰਦਾ, ਪਰ ਜੇ ਪਰਮੇਸ਼ਰ ਦੀ ਭਗਤੀ ਨਹੀਂ ਕਰਦਾ, ਕੰਨਾਂ ਨਾਲ ਸੁਣਦਾ ਨਹੀਂ, ਜੀਭ ਨਾਲ ਜਪਦਾ ਨਹੀਂ, ਤੇ ਫਿਰ ਉਹ ਚੰਡਾਲ ਜਾਣਨਾ ਕਰੋ।
1: ਰੇ ਚਿੱਤ ਚੇਤ ਚੇਤ ਅਚੇਤ,
0: ਰੇ ਚਿੱਤ ਭਗਤ ਰਵਿਦਾਸ ਜੀ ਜ਼ਿਕਰ ਕਰਦੇ, ਐ ਮੇਰੇ ਮਨ ਐ ਮੇਰੇ ਚਿੱਤ ਚੇਤ, ਉਸ ਪਰਿਪੂਰਨ ਪਰਮਾਤਮਾ ਨੂੰ ਯਾਦ ਕਰ। ਕਿਸ ਨੂੰ ਚੇ, ਜਿਹੜਾ ਚੇਤ ਚਿੱਚੇ ਨੂੰ ਲਾਂ ਤੇ ਤੱਤੇ ਨੂੰ ਸਿਹਾਰੀ ਹੈ, ਇਹ ਹੈ ਯਾਦ ਕਰ। ਸ਼ਬਦ ਰਲਦੇ ਮਿਲਦੇ ਨੇ, ਰੇ ਚਿੱਤ ਐ ਮੇਰੇ ਮਨ ਚੇਤ, ਇਸ ਚੇਤ ਦਾ ਆਖਰੀ ਅਰਥ ਹੈ ਉਸ ਨੂੰ ਯਾਦ ਕਰ। ਕਿਸ ਨੂੰ, ਉਸ ਚੇਤ ਨੂੰ ਜੋ ਚੇਤਨ ਹੈ, ਜੋ ਹਰ ਥਾਂ ਰਮਿਆ ਹਰ ਥਾਂ ਸਮਾਇਆ ਹੋਇਆ ਤੇ ਅਚੇਤ, ਅਚੇਤ ਨਾ ਹੋ ਗਾਫਲ ਨਾ ਹੋ ਸਾਵਧਾਨ ਹੋ ਕਰਕੇ ਉਸ ਨੂੰ ਯਾਦ ਕਰ।
1: ਵਾਹੇ ਨਾ ਵਾਲਮੀਕਿ ਦੇਖ,
0: ਇੱਥੇ ਇੱਕ ਉਦਾਹਰਨ ਭਗਤ ਰਵਿਦਾਸ ਜੀ ਨੇ ਦਿੱਤੀ ਹੈ, ਸਤਿਕਾਰਯੋਗ ਸਨਮਾਨਯੋਗ ਸ਼੍ਰੀ ਵਾਲਮੀਕਿ ਰਿਸ਼ੀ ਜੀ ਦੀ, ਵੀ ਵੇਖ ਉਸ ਨੇ ਬਦਗੀ ਕੀਤੀ, ਲੋਕ ਗੱਲਾਂ ਉਹਨੂੰ ਵੀ ਕਰਦੇ ਸਨ, ਪਰ ਉਸ ਨੇ ਪਰਮੇਸ਼ਰ ਦਾ ਨਾਮ ਜਪਿਆ। ਵਾਲਮੀਕਿ ਰਿਸ਼ੀ ਜੀ ਨੇ ਆਪੋ ਆਪਣਾ ਹਰੇਕ ਧਰਮ ਦਾ, ਵੇਖੋ ਗੁਰਮੁਖੋ ਅਵਤਾਰੀ ਪੁਰਖ ਹੋਵੇ ਰਿਸ਼ੀ ਮੁਨੀ ਹੋਵੇ ਉਹ ਸਤਿਕਾਰਯੋਗ ਹੈ। ਸਾਡੇ ਕੋਲ ਕੋਈ ਹੱਕ ਨਹੀਂ ਕਿਸੇ ਦੇ ਰਿਸ਼ੀ ਮੁਨੀ ਨੂੰ, ਕਿਸੇ ਧਰਮ ਦੇ ਮੁਖੀ ਨੂੰ, ਕਿਸੇ ਧਰਮ ਦੇ ਗੁਰੂ ਨੂੰ ਮਾੜਾ ਕਹੀਏ। ਤੇ ਭਗਤ ਰਵਿਦਾਸ ਜੀ ਤੇ ਕਹਿੰਦੇ ਵਾਲਮੀਕ ਰਿਸ਼ੀ ਜੀ ਦਾ ਜੀਵਨ ਵੇਖ, ਸੇਧ ਲੈ ਤੂੰ ਉਹਦੇ ਤੋਂ, ਉਹਨੇ ਵੀ ਨਾਮ ਜਪਿਆ।
1: ਕਿਸ ਜਾਤ ਤੇ ਕਿਹੇ ਪਦੇ ਅਮਰਿਓ,
0: ਨਾਮ ਜਪਣ ਦੀ ਬਦੌਲਤ ਭਾਵੇਂ ਲੋਕ ਕਹਿੰਦੇ ਸਨ ਕਿਸ ਜਾਤ ਤੇ ਕਿਹੇ ਪਦੇ ਅਮਰਿਓ, ਵੀ ਇਹ ਨੀਵੀਂ ਜਾਤ ਦਾ, ਪਰ ਭਗਤ ਰਵਿਦਾਸ ਜੀ ਕਹਿੰਦੇ ਲੋਕਾਂ ਦੇ ਕਹਿਣ ਦੇ ਮੁਤਾਬਕ ਭਾਵੇਂ ਉਸ ਦੀ ਜਾਤ ਨੀਵੀਂ ਸੀ, ਪਰ ਕਿਹੇ ਪਦੇ, ਪਦੇ ਕਹੀਏ ਪਦਵੀ ਮਰਤਬਾ, ਉਹ ਤੇ ਇੰਨੀ ਉੱਚੀ ਪਦਵੀ ਤੇ ਅਮਰਿਓ ਪਹੁੰਚ ਗਿਆ।
1: ਰਾਮ ਭਗਤ ਬਿਸੇਖ,
0: ਕਿਸ ਦੀ ਬਦੌਲਤ ਪਹੁੰਚਿਆ, ਰਾਮ ਭਗਤ ਪਰਮੇਸ਼ਰ ਦੀ ਭਗਤੀ, ਬਿਸੇਖ ਕਹੀਏ ਵਿਸ਼ੇਸ਼, ਉਸਨੇ ਪਰਮੇਸ਼ਰ ਦਾ ਨਾਮ ਜਪਿਆ। ਅੱਜ ਵੀ ਲੋਕ ਸ਼੍ਰੀ ਵਾਲਮੀਕ ਜੀ ਨੂੰ ਸਤਿਕਾਰ ਨਾਲ ਯਾਦ ਕਰਦੇ ਨੇ, ਸਨਮਾਨ ਦਿੰਦੇ ਨੇ, ਉਹਨਾਂ ਨੂੰ ਉਹਨਾਂ ਦੇ ਧਰਮਾਂ ਦੇ ਲੋਕ ਨਮਸਕਾਰਾਂ ਵੀ ਕਰਦੇ ਨੇ। ਕਿਉਂ? ਕਿਉਂਕਿ ਉਹਨਾਂ ਨੇ ਰੱਬ ਦਾ ਨਾਮ ਜਪਿਆ, ਤੇ ਜਦੋਂ ਰੱਬ ਦਾ ਨਾਮ ਜਪਿਆ, ਪਰਮੇਸ਼ਰ ਦਾ ਨਾਮ ਜਪਿਆ, ਪਰਮੇਸ਼ਰ

0: ਉਹਨਾਂ ਨੂੰ ਉੱਚਿਆਂ ਤੋਂ ਉੱਚਾ ਬਣਾ ਦਿੱਤਾ।
1: ਰਹਾਓ
0: ਵਿਸ਼ਰਾਮ ਦੇ ਕਰਕੇ ਬਖਸ਼ਿਸ਼ ਕਰਦੇ ਹਨ ਭਗਤ ਰਵਿਦਾਸ ਜੀਓ ਜੀ।
1: ਭਗਵਾਨ ਸਤਰ ਆਜ਼ਾਦ ਸਭ ਦੇ
0: ਪੁਰਾਤਨ ਜਿਤਨਾ ਮੈਂ ਜ਼ਿਕਰ ਕੀਤਾ ਵੀ ਕਰਮ ਵੰਡੇ ਸਨ ਤੇ ਕਈਆਂ ਛੋਟੀਆਂ ਜਾਤਾਂ ਵਾਲੇ ਨੂੰ ਇਹ ਕੰਮ ਦਿੱਤਾ ਸੀ ਕਿ ਤੁਸੀਂ ਸਵਾਨ ਕਹੀਏ ਕੂਕਰ ਤੇ ਕੁੱਤਿਆਂ ਨੂੰ ਮਾਰਨਾ, ਕੁੱਤਿਆਂ ਦੀ ਖਲ ਲਾਉਣੀ। ਸਵਾਨ ਸਤਰ, ਸਤਰ ਦਾ ਉਤਰਾ ਅੱਖਰੀ ਅਰਥ ਦੁਸ਼ਮਣ ਹੈ, ਪਰ ਇੱਥੇ ਜੋ ਵਿਦਵਾਨ ਜਨਾਂ ਨੇ ਅਰਥ ਕੀਤਾ ਵੀ ਜੋ ਕੂਕਰਾਂ ਨੂੰ ਮਾਰਨ ਵਾਲੇ, ਉਹਨਾਂ ਦੀ ਖਲ ਲਾਉਣ ਵਾਲੇ ਆਜ਼ਾਦ, ਜਿਨ੍ਹਾਂ ਨੂੰ ਲੋਕ ਛੋਟੀਆਂ ਜਾਤਾਂ ਵਾਲੇ ਵੀ ਕਹਿੰਦੇ ਸਨ,
1: ਪ੍ਰਸ਼ਨ ਲਾਵੇ ਹੇਤ,
0: ਪਰ ਜਦੋਂ ਉਹਨਾਂ ਨੇ ਵੀ ਨਾਮ ਜਪਿਆ ਨਾ ਤੇ ਪਰਮੇਸ਼ਰ ਦੀ ਉਹਨਾਂ ਨੂੰ ਪ੍ਰਾਪਤੀ ਹੋ ਗਈ, ਉਹ ਪਰਮੇਸ਼ਰ ਵਿੱਚ ਲੀਨ ਹੋ ਗਏ ਤੇ ਕਈ ਅਜਿਹੇ ਸਤ ਪੁਰਖਾਂ ਨੂੰ, ਬੰਦਗੀ ਵਾਲਿਆਂ ਨੂੰ ਸ਼੍ਰੀ ਕ੍ਰਿਸ਼ਨ ਜੀ ਵੀ ਬਹੁਤ ਪਿਆਰ ਕਰਦੇ ਰਹੇ।
1: ਲੋਕ ਵਪਰਾ ਕਿਆ ਸਰਾ ਹੈ,
0: ਲੋਕ ਭਾਵੇਂ ਉਹਨਾਂ ਨੂੰ ਨੀਵੀਆਂ ਜਾਤਾਂ ਦੇ ਕਹਿੰਦੇ ਸਨ, ਪਰ ਭਗਤ ਰਵਿਦਾਸ ਜੀ ਕਹਿੰਦੇ ਲੋਕ ਵਿਚਾਰਿਆਂ ਨੂੰ ਕੀ ਪਤਾ ਰੱਬ ਦੇ ਨਾਮ ਦੀ ਬਖਸ਼ਿਸ਼ ਕਿੰਨੀ ਹੈ। ਰੱਬ ਜਦੋਂ ਰਹਿਮਤ ਦਿੰਦਾ, ਪਰਮੇਸ਼ਰ ਜਦੋਂ ਕਿਸ ਨੂੰ ਵੱਡਾ ਕਰ ਦਿੰਦਾ, ਪਰ ਲੋਕ ਤੇ ਉਸ ਨੂੰ ਨੀਵਾਂ ਨੀਵਾਂ ਕਰਕੇ ਹੀ ਸਲਾਉਂਦੇ ਹਨ।
1: ਤਿੰਨ ਲੋਕ ਪ੍ਰਵੇਸ਼,
0: ਭਗਤ ਰਵਿਦਾਸ ਜੀ ਕਹਿੰਦੇ ਜਿਨ੍ਹਾਂ ਨੇ ਬਦਗੀ ਕੀਤੀ, ਸ਼੍ਰੀ ਵਾਲਮੀਕ ਜੀ ਵਰਗਿਆਂ ਨੇ, ਰਿਸ਼ੀਆਂ ਮੁਨੀਆਂ ਨੇ, ਤਪਸਵੀਆਂ ਨੇ, ਉਹਨਾਂ ਦਾ ਜਸ ਤੀਨ ਲੋਕ ਪ੍ਰਵੇਸ਼ ਤਿੰਨਾਂ ਭਵਨਾਂ ਦੇ ਵਿੱਚ ਫੈਲ ਗਿਆ।
1: ਅਦਾ ਮਲ ਪੁੰਗਲਾ ਲੁਬਤ ਕੁੰਚਰ,
0: ਫਿਰ ਕਿਉਂਕਿ ਹੁਣ ਇਹ ਸਾਫੀਆਂ ਸੁਣਾਉਣ ਦਾ ਸਮਾਂ ਨਹੀਂ, ਸਮਾਂ ਆਪਣੀ ਹੱਦ ਤੇ ਪਹੁੰਚ ਗਿਆ। ਅਜਾਮਲ ਪਾਪੀ ਜਗ ਜਾਨੇ ਨਿਮਖ ਮਾਹੇ ਨਿਸਤਾਰਾ, ਰੱਬ ਦਾ ਨਾਮ ਜਪਿਆ ਰੱਬ ਮਿਲ ਗਿਆ। ਪਿੰਗਲਾ ਵੇਸਵਾ, ਕਰਮ ਭਾਵੇਂ ਮਾੜੇ ਸੀ ਪਰ ਜਦੋਂ ਰੱਬ ਦਾ ਨਾਮ ਜਪਿਆ, ਪਰਮੇਸ਼ਰ ਕੋਲ ਰਹਿਮਤ ਬਖਸ਼ਿਸ਼ ਹੈ, ਉਹ ਕਰਮ ਮੇਟ ਦਿੰਦਾ, ਕਰਮਾਂ ਨੂੰ ਸਾੜ ਦਿੰਦਾ। ਜਦੋਂ ਅਜਾਮਲ ਨੇ, ਪਿੰਗਲਾ ਨੇ ਪਰਮੇਸ਼ਰ ਦਾ ਨਾਮ ਜਪਿਆ ਤੇ ਲੁਭਤ ਲੁਭਦਿਕ, ਇਸ ਦਾ ਵਿਦਵਾਨਾਂ ਨੇ ਬਹੁਤ ਖੁਲਾਸਾ ਮੰਗਦਾ ਸੀ ਇਹ ਸ਼ਬਦ, ਇਸ ਦਾ ਇੱਕ ਅਰਥ ਸ਼ਿਕਾਰੀ ਵੀ ਕੀਤਾ ਤੇ ਇੱਕ ਸਾਂਝੀ ਕਰ ਦੇਵਾਂ ਮੈਂ ਗਾਥਾ। ਸ਼ਿਕਾਰੀ ਨੇ ਹੀ ਸ਼੍ਰੀ ਕ੍ਰਿਸ਼ਨ ਜੀ ਦਾ ਜਦੋਂ ਅੰਤ ਹੋਇਆ ਨਾ, ਸ਼ਿਕਾਰੀ ਰਾਹੀਂ ਹੋਇਆ ਸੀ। ਭਗਤ ਰਵਿਦਾਸ ਜੀ ਨੇ ਜ਼ਿਕਰ ਕੀਤਾ, ਜਾਏ ਸਤਾ ਪ੍ਰਭਾਸ ਵਿੱਚ ਗੋਡੇ ਉੱਤੇ ਪੈਰ ਪਸਾਰੇ, ਚਰਨ ਕਮਲ ਵਿੱਚ ਪਦਮ ਹੈ, ਝਿਲਮਿਲ ਝਿਲਕੇ ਵਾਂਗੀ ਤਾਰੇ। ਇਤਿਹਾਸਕਾਰਾਂ ਜ਼ਿਕਰ ਕੀਤਾ ਸ਼੍ਰੀ ਕ੍ਰਿਸ਼ਨ ਜੀ ਦੇ ਚਰਨਾਂ ਕਮਲਾਂ ਦੇ ਵਿੱਚ ਪਦਮ ਸੀ ਤੇ ਜਦੋਂ ਉਹ ਗੋਡੇ ਉੱਤੇ ਚਰਨ ਰੱਖ ਕੇ, ਸੂਰਜ ਵੱਲ ਨੂੰ ਪੈਰ ਸੀ, ਚਰਨ ਸੀ, ਤੇ ਪਦਮ ਨੇ ਜਦੋਂ ਸੂਰਜ ਦੀ ਲਿਸ਼ਕ ਪਈ ਤੇ ਜਦੋਂ ਉਹ ਪਦਮ ਚਮਕਿਆ ਤੇ ਸ਼ਿਕਾਰੀ ਨੇ ਸੋਚਿਆ ਵੀ ਇਹ ਅੱਖ ਦੀ ਹਿਰਨ ਦੀ ਚਮਕਿਆ, ਉਹਨੇ ਜਦੋਂ ਤੀਰ ਮਾਰਿਆ ਸ਼੍ਰੀ ਕ੍ਰਿਸ਼ਨ ਜੀ ਦੇ ਚਰਨਾਂ ਵਿੱਚ ਲੱਗਾ ਤੇ ਜਦੋਂ ਉਸ ਨੂੰ ਪਤਾ ਲੱਗਾ ਆਣ ਕੇ, ਜਦੋਂ ਉਹ ਸ਼ਿਕਾਰੀ ਸ਼੍ਰੀ ਕ੍ਰਿਸ਼ਨ ਜੀ ਕੋਲ ਮਾਫੀਆਂ ਮੰਗਣ ਲੱਗਾ ਕਿ ਮੈਂ ਤੇ ਹਿਰਨ ਦੇ ਭੁਲੇਖੇ ਤੀਰ ਮਾਰਿਆ, ਭਗਤ ਰਵਿਦਾਸ ਜੀ ਨੇ ਵੀ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਸ਼੍ਰੀ ਕ੍ਰਿਸ਼ਨ ਜੀ ਨੇ ਉਹਨੂੰ ਕਿਹਾ ਨਹੀਂ ਤੇਰਾ ਨੀ ਕਸੂਰ, ਸਾਡਾ ਅੰਤ ਹੀ ਐਵੇਂ ਹੋਣਾ ਸੀ। ਉਹਨੂੰ ਮੁਆਫ਼ ਕਰ ਦਿੱਤਾ, ਔਗਣ ਕੀਤੇ ਹਰਨਾ ਚਿਤਾਰੇ ਕਰਕੇ ਜ਼ਿਕਰ ਕੀਤਾ। ਇਵੇਂ ਭਾਵੇਂ ਸ਼ਿਕਾਰੀ ਨੇ ਭੁਲੇਖੇ ਵਾਸੀ ਤੀਰ ਮਾਰ ਦਿੱਤਾ, ਪਰ ਵੱਡੀਆਂ ਰੂਹਾਂ, ਬੰਦਗੀ ਵਾਲੀਆਂ ਰੂਹਾਂ, ਨਾਮ ਜਪਣ ਵਾਲੀਆਂ ਰੂਹਾਂ ਨੇ ਜੇ ਉਹਨਾਂ ਨੂੰ ਮਾਫ਼ ਕਰ ਦਿੱਤਾ।
1: ਗਏ ਹਰ ਕੈ ਪਾਸ,
0: ਪੁੰਚਰ ਵੀ ਗਜ ਹਸਤੀ ਕੇ ਪ੍ਰਾਣ ਉਧਾਰੀ ਵਾਲੇ, ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤੇ ਹਾਥੀ ਦਾ ਵਾਰ ਵਾਰ ਜ਼ਿਕਰ ਕੀਤਾ ਕਿ ਜਿਸ ਨੇ ਜਦੋਂ ਕੋਈ ਵਾਸਨਾ ਚੱਲਿਆ ਤਦੂਏ ਨੇ ਪਕੜ ਲਿਆ, ਸੁੰਡ ਵਿੱਚ ਕਮਲ ਦਾ ਫੁੱਲ ਫੜ ਕੇ ਜਦੋਂ ਪਰਮੇਸ਼ਰ ਅੱਗੇ ਤਰਲਾ ਮਾਰਿਆ, ਪਰਮੇਸ਼ਰ ਨੇ ਤਦੂਏ ਕੋਲੋਂ ਛਡਾ ਦਿੱਤਾ। ਇਵੇਂ ਜਿਵੇਂ ਇਹਨਾਂ ਨੇ ਯਾਦ ਕੀਤਾ, ਅਜਾਮਲ ਨੇ, ਪਿੰਗਲਾ ਨੇ, ਲੁਭਤ ਕਹੀਏ ਸ਼ਿਕਾਰੀ ਨੇ, ਕੁੰਚਰ ਕਹੀਏ ਹਾਥੀ ਨੇ, ਤੇ ਗਏ ਹਰ ਕੇ ਪਾਸ, ਇਹ ਪਰਮੇਸ਼ਰ ਕੋਲ ਪਹੁੰਚ ਗਏ, ਅਭੇਦ ਹੋ ਗਏ।
1: ਐਸੇ ਦੁਰਮੁਖ ਨਿਸਤਰੇ,
0: ਰਵਿਦਾਸ ਜੀ ਕਹਿੰਦੇ ਆ ਮੇਰੇ ਮਨਾ, ਇਹੋ ਜੇ ਲੋਕ ਤਰ ਗਏ ਤੇ ਤੂੰ ਵੀ ਰੱਬ ਦਾ ਨਾਮ ਜਪ ਲੈ।
1: ਕਿਉਂ ਨਾ ਤਰਹੇ ਰਵਿਦਾਸ,
0: ਉਤਾਰਾ ਕਿਉਂ ਨਹੀਂ ਹੋਵੇਗਾ, ਪਰ ਪਾਰ ਉਤਾਰਾ ਤੇ ਹੋ ਸਕਦਾ, ਤੂੰ ਤਰ ਤੇ ਸਕਦਾ, ਪਰ ਰੱਬ ਦਾ ਜੇ ਨਾਮ ਜਪੇ। ਸਾਰੇ ਸ਼ਬਦ ਲੰਬੇਰੇ ਸਨ, ਵਿਆਖਿਆ ਮੰਗਦੇ ਪਰ ਸਨ, ਪਰ ਸਮੇਂ ਦੀ ਸੀਮਾ ਵਿੱਚ ਰਹਿ ਕੇ ਜਿੰਨਾ ਕੁ ਸਤਿਗੁਰੂ ਨੇ ਬਖਸ਼ਿਸ਼ ਕੀਤੀ ਅੱਖਰੀ ਅਰਥ ਕੀਤੇ। ਮਨੁੱਖ ਔੜਕ ਨੂੰ ਮਨੁੱਖ ਹੈ ਕਿਉਂਕਿ ਉਸ ਬੇਅੰਤ ਦੇ ਬੋਲਾਂ ਦੀ ਤੁਹਾਡੇ ਨਾਲ ਸਾਂਝ ਪਾਈ ਹੈ ਤੇ ਸਾਡਾ ਨਾਸ ਹੋਣਾ, ਅਸੀਂ ਤੇ ਕਾਲ ਦੇ ਅਧੀਨ ਹਾਂ। ਲੱਖਾਂ ਗਣਤੀਆਂ, ਲੱਖਾਂ ਭੁੱਲਾਂ ਉਹ ਮੇਰੀਆਂ, ਮੇਰੀ ਝੋਲੀ ਵਿੱਚ ਪਾ ਲੈਂਦੀਆਂ, उपदेश गुरु का ग्रहण कर लेना। सतगुरु जी कृपा करे सानू भी सेवा सिमरन की दात दवे। अमृत छकीए सिंह सजीए गुरु वाले बनीए सेवा सिमरन करिए साडा भी भला हो जाए। समूह संगत सतगुरु सचे पातशाह धन धन श्री गुरु ग्रंथ साहिब सचे पातशाह महाराज जी का कोटान कोट धन्यवाद शुकराना। भुलां चुकां दी खिमा आओ आखरी पंगतियां।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774 ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ, ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ, ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130 4818 ਵੈਸਟ ਵਿੰਡਸ ਡਰਾਈਵ, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੈਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ, ਕੈਲਗਰੀ, ਨੀਅਰ ਸਟੈਂਪੇਡ ਗਰਾਊਂਡ।

0: ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street ਨੌਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111 ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144 3670 63 Avenue ਨੌਰਥ ਈਸਟ ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਿਨੇਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਕਸਟਮ ਕਿਚਨ, ਬਾਰਸ, ਵਾਸ਼ਰੂਮ ਵੈਨਿਟੀ, ਕਲਾਜ਼ਟ ਅਤੇ ਕਮਰਸ਼ੀਅਲ ਮਿਲ ਵਰਕ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪਾਲ ਸੇਖੋ ਜੀ ਨੂੰ 403-809-5000 ਜਾਂ ਫਿਰ 403-701-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਿਨੇਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316, 27 ਐਵਨਿਊ, ਨਾਰਥ ਈਸਟ, ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111 ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144-3670 ਐਵੀਨਿਊ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਨੇਡੀਅਨ ਸਕ੍ਰਿਊ ਪਾਇਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਉਂਡ ਜਿਵੇਂ ਗਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਪਾਇਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700 403-439-7700। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5546। ਇਹਨਾਂ ਦਾ ਪਤਾ ਹੈ 2023 34th Street, Northeast, Calgary।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।

0: ਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਦੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹੁਣ ਸਰਵਣ ਕਰਦੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਸ਼੍ਰੀ ਰਹਿਰਾ ਸਾਹਿਬ ਜੀ ਦੇ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੀ ਤੇਰੀ ਰਹੀ ਸਮਾਈ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ। ਕੋਈ ਨਾ ਜਾਣੈ ਤੇਰਾ ਕੀਤਾ, ਕੇ ਵੜ ਚੀਰਾ ਰਹਾਓ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ। ਤੁਧ ਵਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹ ਤਿਸਹਿ ਕਿਆ ਚਾਰਾ, ਨਾਨਕ ਸੱਚ ਸਵਾਰਣ ਹਾਰਾ। ਆਸਾ ਮਹੱਲਾ ਪਹਿਲਾ। ਆਖਾ ਜੀਵਾ ਵਿਸਰੈ ਮਰ ਜਾ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁਖੈ ਖਾਈ ਚਲੀਐ ਦੂਖ। ਸੋ ਕਿਉ ਵਿਸਰੈ ਮੇਰੀ ਮਾਈ, ਸਾਚਾ ਸਾਹਿਬ ਸਾਚੈ ਨਾਇ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖਿ ਥੱਕੀ ਕੀਮਤ ਨਹੀਂ ਪਾਈ। ਜੇ ਸਭ ਮਿਲ ਕੈ ਆਖਣ ਪਾਹੇ, ਵੱਡਾ ਨਾ ਹੋਵੈ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੈ ਸੋਗ, ਦਿੰਦਾ ਰਹੈ ਨਾ ਚੂਕੈ ਭੋਗ। ਗੁਣ ਇਹੋ ਹੋਰ ਨਾਹੀ ਕੋਇ, ਨਾ ਕੋ ਹੋਆ ਨਾ ਕੋ ਹੋਏ। ਜੇ ਵੱਡ ਆਪ ਤੇ ਵੱਡ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰਹਿ ਤੇ ਕਮ ਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੁਜਰੀ ਮਹੱਲਾ ਚੌਥਾ। ਹਰ ਕੀ ਜਨ ਸਤ ਗੁਰ ਸਤ ਪੁਰਖਾ, ਬਿਨਉ ਕਰਉ ਗੁਰ ਪਾਸ। ਹਮ ਕੀਰੇ ਕਿਰਮ ਸਤ ਗੁਰ ਸਰਣਾਈ, ਕਰ ਦਇਆ ਨਾਮ ਪਰਗਾਸ। ਮੇਰੇ ਮੀਤ ਗੁਰਦੇਵ, ਮੋਕਉ ਰਾਮ ਨਾਮ ਪਰਗਾਸ। ਗੁਰਮਤ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿਰਾਸ ਰਹਾਉ। ਹਰ ਜਨ ਕੇ ਵੱਡ ਭਾਗ ਵਡੇਰੇ, ਜਿਨ ਹਰ ਹਰ ਸਰਧਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪਰਗਾਸ। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗੁ ਜੀਵੇ ਤ੍ਰਿਗੁ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ, ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪਰਗਾਸ। ਰਾਗ ਗੁਜਰੀ ਮਹੱਲਾ ਪੰਜਵਾ। ਕਾਹੇਰੀ ਮਨ ਚਿਤ ਵਹਿ ਉਦਮ, ਜਾ ਹਰ ਹਰ ਜੀਉ ਪਰਿਆ। ਸੈਲ ਪੱਥਰ ਮਹਿ ਜੰਤ ਉਪਾਈ, ਤਾ ਕਾਰਿਜਕ ਆਗੈ ਕਰ ਧਰਿਆ। ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ। ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ।
जनन पिता लोक सुत बनता कोई न किस की धरिया। सिर सिर रिजक संबाहे ठाकुर काहे मन भउ करिया। ऊडे ऊड आवै सै कोसा तिस पाछै बचरी शरिया। तिन कवन खलावै कवन चुगावै मन मह सिमरन

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਏ, ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਿਥਮ ਭਗਉਤੀ ਸਿਮਰਕੈ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ। ਰਾਮਦਾਸ ਹੋਈ ਸਹਾਏ, ਅਰਜਨ ਹਰਿ ਗੋਬਿੰਦਨ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਉ ਨਿਧਾ ਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸ

ਸਾਰਸਨਾ ਧਨ ਧਨ ਹੈ ਮੇਰੀ ਜਿੰਦੜੀਏ ਗੁਣ ਗਾਵੈ ਹਰ ਪ੍ਰਭ ਕੀਰੇ ਰਾਮ ਤੇ ਸ਼ਰਵਨ ਭਲੇ ਸੋਭਨੀਕ ਹੈ ਮੇਰੀ ਜਿੰਦੜੀਏ ਹਰ ਕੀਰਤਨ ਸੁਣ ਹੈ ਹਰ ਤੇਰੀ ਰਾਮ ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ ਜੋ ਜਾਏ ਲਗੈ ਗੁਰ ਪੈਰੀ ਰਾਮ ਨਾਨਕ ਗੁਰ ਵਿਟਹਉ ਵਾਰਿਆ ਮੇਰੀ ਜਿੰਦੜੀਏ ਜਿਨ ਹਰ ਹਰ ਨਾਮ ਚ ਤੇਰੇ ਰਾਮ ਸਫਲ ਜਨਮ ਗੁਰਮੁਖ ਹੋਏ ਜਨਮ ਜੀਤਿਓ ਚਰਨ ਸਫਲ ਗੁਰ ਮਾਰਗ ਰਵਨ ਕੈ ਸਫਲ ਜਨਮ ਗੁਰਮੁਖ ਹੋਏ ਜਨਮ ਜੀਤਿਓ ਚਰਨ ਸਫਲ ਗੁਰ ਮਾਰਗ ਰਵਨ ਕੈ ਲੋਚਨ ਸਫਲ ਗੁਰ ਦਰ ਸਭਾ ਲੋਕਨ ਦੇਖੇ ਮਸਤਕ ਸਫਲ ਰਾਜਪਦ ਰਵਨ ਕੈ ਮਸਤਕ ਸਫਲ ਰਾਜਪਦ ਰਵਨ ਕੈ ਸੋਏ ਸੁਣੰਦੜੀ ਮੇਰਾ ਤਨ ਮਨ ਮੌਲਾ

ਡੰਡਾ ਗੁਰ ਦਰਸ਼ਨ ਦੇਖ ਨਿਹਾਲੀ ਪਾਵ ਸੁਹਾਵੇ ਜਾ ਤਉ ਧਿਰ ਜੁਲ ਦੇ ਸੀਸ ਸੁਹਾਵਾ ਚਰਣੀ ਮੁਖ ਸੁਹਾਵਾ ਜਾ ਤਉ ਜਸ ਗਾਵੈ ਜੀਓ ਪਿਆ ਤਉ ਸਰਣੀ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਈ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਐਸਾ ਨਾਮ ਰਤਨ ਨਿਰਮੋਲਕ

रहाउ रसना रमत सुनत सुख श्रवना।

जह देखा तह सोई, रसना रमत सुनत सुख श्रवना, चित चेते सुख होई।